ਕਾਰ ਸਭ ਸਵਾਰਨਾ, ਸਭਨਾ ਗੱਲਾਂ ਸਮਰਾ ਸਵਾਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ, ਕਰ ਤਾਂ ਤੇਰੇ ਸਭ ਕਿਛੁ ਹੈ, ਜੇ ਦੇ ਸੋ ਪਾਵੇ, ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੇ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਹੈ ਵਸਿਆ, ਜਿਨ ਇੱਛਾਂ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਹਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤੇ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਤਾਰੀਆ, ਪੰਜ ਦੋ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੋਰ ਕਰਮ ਪਾਇਆ ਤੋ ਜਿਨ ਕਹੋ, ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤੇ ਸੁਖੋ ਵਾ, ਤਿਤ ਕਰ ਅਨਹਦ ਵਾਜੇ, ਆਨੰਦ ਸੁਣੋ ਵੱਡ ਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਬ੍ਰਹ ਪਾਇਆ, ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪੈ ਸਵਰ ਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪਨਹੀਤ ਕਹਿਤੇ ਪਵਿੱਤ, ਸਤਿਗੁਰ ਆਪਰ ਪੂਰੇ, ਬਿਨਵੰਤ ਨਾਨ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣ ਤੇ ਪਨੀਤ ਕਹਿਤੇ ਪਵਿੱਤ, ਸਤਿਗੁਰ ਆਪਰ ਪੂਰੇ, ਬਿਨਵੰਤ ਨਾਨ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਮੁਦਾਵਣੀ ਮਹਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਾਸਨ ਦੋ ਵਿਚਾਰੋ, ਅੰਮ੍ਰਿਤ ਨਾਮ ਠਾਕਰ ਕਾ ਪਇਓ, ਜਿਸ ਕਾ ਸਭ ਸਦਾਰੋ, ਜੇ ਕੋ ਖਾਵੈ ਜੇ ਕੋ ਪੂੰਚੈ, ਤਿਸ ਕਾ ਹੋਇ ਉਦਾਰੋ, ਇਹ ਵਸਤੈ ਨਹਿ ਜਾਈ, ਨਿਤਨ ਠਾਕੁਰ ਤਾਰੋ, ਥੰਮ ਸੰਸਾਰ ਚਰਨ ਲਗ ਤਰੀਐ, ਸਭ ਨਾਨ ਬ੍ਰਹਮ ਪਸਾਰੋ। ਸਲੋਕ ਮਹਲਾ ਪੰਜਵਾਂ। ਤੇਰਾ ਕੀਤਾ ਜਾ ਤੋ ਨਾਈ, ਮੈਨੋ ਜੋ ਕਿਤੋਈ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ, ਤਰਸ ਪਿਆ ਮੇਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ, ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਜੀ ਕਿਉ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਬਹੁਤ ਜੀ ਸਹਾਏ ਵਾਰ ਸ੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਖ ਜਾਏ ਤੇ ਇੱਕ ਬਹਾਦਰ ਸਿਮਰੈ ਕਰ ਨੌਣ ਦੇ ਆਵੇ ਤਾਏ ਸਭ ਤਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੋ ਸਭ ਤਾਈ ਹੋਈ ਸਹਾਏ ਦਸੋਂ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ ਪੰਜਾਂ ਪਿਆਰਿਆਂ ਚੌ ਸਭ ਜਾਦੇ ਆ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਦੇ ਕੇਂਡ ਕੀਤਾ ਤਿੰਨਾਂ ਗੁਰਮੁ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀ ਦਿੱਤੇ ਬਾਂਧ ਬਾਂਧ ਕਟਵਾਏ ਚਰਖੜੀਆਂ ਤੇ ਚੜੇ ਆ ਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਕੇ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਿਹਾ ਸਹਾਰ ਦੇ ਸ਼ੀਦੋ ਸਿੱਖਿਤ ਕੇਸਾਂ ਸਵਾਸਾਂ ਸੰਗ ਨਿਭਾਈ ਤਰਮਨੀ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਦੇ ਅੰਦਰ ਖਾਲਸੇ ਸਭ ਬੋਲੋ ਜੀ ਵਾਹਿ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਤਿਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛੇ ਰਹਿ ਦੇ ਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕਿਆਂ ਝੰਡੇ ਪੁੰਗੇ ਜੁਗੋ ਜੁਗੋ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਤੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਨ ਦੇ ਸਦਾ ਸਹਾਜ ਦੇ ਤਰ ਪਿਤਾ ਜੀ ਆਓ ਸ੍ਰੀ ਨਨਕਾਣਾ ਸਾਹਿਬ ਔਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਤਾਣਿਆਂ ਦੇ ਤਾਣ ਨਿਓਟਿਆਂ ਦੀ ਓਣ ਆਸਰ ਦੇ ਆਸਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੇ ਪਾਰ ਬਖਸ਼ ਰਹਿਮਤ ਕਿਰਪਾ ਦਾ ਸਿਕਾਬ ਦੇ ਹਜ਼ੂਰ ਸੋਦਰ ਦੇ ਦੀਵਾਨ ਸਜੇ ਸਭ ਚੌਂਕ ਜੀ ਕੀਰਤਨ ਸੋਦਰ ਹੈ ਸਭ ਦੇ ਪਾਠ ਹੋਏ ਨੇ ਅੱਖਰ ਦਾ ਵਾਧਾ ਘੱਟਾ ਭੁੱਲ ਚੁੱਕ ਦੀ ਖਿਮਾ ਬਖਸ਼ਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਸਰਬੱਤ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਪੇਟਾਵਾਂ ਰਸਤਾ ਆਦਿਕ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਸਿਰ ਤੇ ਮਿਹਰ ਭਰਿਆ ਤੱਕਣਾ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰ 'ਚ ਬਰਕਤਾਂ ਬਖਸ਼ਿਸ਼ ਕਰਨੀਆਂ ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ ਕੇ ਨਿਹਾਲ ਕਰਨਾ ਪੰਥ ਦੇ ਸਿਰ ਤੇ ਮਿਹਰ ਭਰਿਆ ਤੱਕਣਾ ਤੁੱਟ ਗੁਰੂ ਕੇ ਲੰਗਰਾਂ ਦੀ ਸੇਵਾ ਔਰ ਦਰ ਪ੍ਰਵਾਨ ਕਰਨੀ ਭਾਈ ਦਾਤਾ ਜੀ ਸਨਵੀਰ ਸਿੰਘ ਦਾਤਾ ਜੀ ਸ਼ੌਕਰ ਹੋਸਪਿਟਲ ਨੇ ਸਰਜਰੀ ਹੋ ਰਹੀ ਹੈ ਮਿਹਰ ਕਰਨੀ ਦਾਤਾ ਜੀ ਸਿਰ ਤੇ ਮਿਹਰ ਪ੍ਰਿਆਤ ਰੱਖਣਾ ਸਰਜਰੀ ਵਿੱਚ ਕਾਮਯਾਬੀ ਬਖਸ਼ਿਸ਼ ਕਰਨੀ ਅਤੇ ਭਾਈ ਸਨਵੀਰ ਸ਼ੁਕਰ ਨੂੰ ਸਪੂਰ ਤੰਦਰੁਸਤੀ ਦੇ ਰੋਗਤਾ ਬਖਸ਼ ਕੇ ਨਿਹਾਲ ਕਰਨਾ ਪਰਿਵਾਰ ਵਿੱਚ ਸੁੱਖ ਵਰਤਾਉਣਾ ਸੇਵਾ ਥਾਏ ਪਾਉਣੀ ਸ਼ੁਭ ਭਾਵਨਾ ਪੂਰੀਆਂ ਕਰਨੀਆਂ ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇਗਾ ਹਾਜ਼ਰਾ ਦਾਰ ਪ੍ਰਵਾਨ ਹੋਵੇ ਪ੍ਰਵਾਨ ਦੇਸਾਂ ਨੂੰ ਵਰਤਾਉਣ ਦੀ ਆਗਿਆ ਬਖਸ਼ੋ ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸੇ ਗੁਰਮੁ ਪਿਆਰੇ ਮਿਲ ਲਓ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ, ਧੰਨ ਵਾਹਿਗੁਰੂ ਜੀ। ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਸਰਬ ਜੀਆਂ ਕਾ ਦਾਤਾਰੇ, ਪ੍ਰਤਪਾਲੇ ਨਿਤ ਸਾਰ ਸਮਲ ਹੈ, ਇਕ ਗੁਣੀ ਮੂਰਖ ਜਾਤਾਰੇ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਣਹਾਰ, ਦੇਂਦੇ ਤੋੜਨਾ ਆਵੀ ਅਗਨਤ ਪਰੇ ਭੰਡਾਰ, ਸੋ ਕਹੋ ਟਲ ਗੁਰਸੀ ਵੀ ਹੈ, ਐਨੇ ਸਹਿ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੋ ਜਾਏ, ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਦਇਆ ਕਰਨ ਦੁੱਖ ਹਰਣ ਉਚਰ ਨਾਮ ਕੀਰਤਨ, ਦਿਆਲ ਪੁਰਖ ਭਗਵਾਨ ਹੈ, ਨਾਨਕ ਲਿਪਤ ਨ ਮਾਇਆ, ਦਇਆ ਕਰਨ ਦੁੱਖ ਹਰਣ ਉਚਰ ਨਾਮ ਕੀਰਤਨ, ਦਿਆਲ ਪੁਰਖ ਭਗਵਾਨ ਹੈ, ਨਾਨਕ ਲਿਪਤ ਨ ਮਾਇਆ। ਪਾਹੇ ਬਲੰਦੜੀ ਬੁੱਜ ਗਈ, ਰਖੰਦੜੋ ਪ੍ਰਵਿਆਪ, ਜਿਨ ਪਾਈ ਮੇਧਨੀ, ਨਾਨਕ ਸੋ ਪ੍ਰਭ ਜਾਪ, ਪੌੜੀ ਜਾਂ ਪ੍ਰਭੈ ਦਿਆਲ, ਨਾ ਵਿਆਪੇ ਮਾਇਆ, ਕੋਟ ਕਾ ਗੈ ਨਾਸ ਹਰ ਇੱਕ ਧਿਆਇਆ, ਨਿਰਮਲ ਪੈ ਸਰੀਰ ਜਨ ਧੂਰੀ ਨਾਇਆ, ਮਨ ਤਨ ਪੈ ਸੰਤੋਖ ਪੂਰਨ ਪ੍ਰਭ ਪਾਇਆ, ਤਰੈ ਕਟੰਬ ਸੰਗ ਲੋਕ ਕੁੱਲ ਸਵਾਇਆ, ਮਨ ਤਨ ਪੈ ਸੰਤੋਖ ਪੂਰਨ ਪ੍ਰਭ ਪਾਇਆ, ਤਰੈ ਕਟੰਬ ਸੰਗ ਲੋਕ ਕੁੱਲ ਸਵਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਸਕਾਰ ਜੋ ਸਤਸੰਗ ਜੀ, ਸਤਿਗੁਰ ਦੀ ਰਹਿਮਤ ਹੋਈ ਹੈ, ਸ਼ਾਮਾਂ ਦੇ ਜਵਾਨ ਦੀਆਂ ਹਾਸਰੀਆਂ ਭਰੀਆਂ, ਨਿਤਨੇਮ ਦੀ ਬਾਣੀ ਸੁਧਰੈ ਸਭ ਦੇ ਪਾਠ ਉਪਰੰਤ, ਸਰਬਾਦੇ ਪਲ ਲਈ ਆਪ ਸਰਬੱਤ ਸੰਗਤਾਂ ਦੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ। ਸਤਿਗੁਰੂ ਨੇ ਪਵਿੱਤਰ ਗੁਮਨਾਮੇ ਬਖਸ਼ੇ, ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ ਨੇ, ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ, ਬਖਸ਼ਿਆ ਉਪਦੇਸ ਸਾਡੇ ਹਿਰਦੇ ਦ੍ਰਿੜ ਹੋ ਸਕੇ, ਔਰ ਇਸ ਬਖਸ਼ੇ ਜੀਵਨ ਨੂੰ ਅਸੀਂ ਗੁਰੂ ਚਰਨਾਂ ਨਾਲ ਜੋੜ ਕੇ ਸਫਲ ਕਰਨ ਦਾ ਯਤਨ ਕਰ ਸਕੀਏ, ਕਿਉਂਕਿ ਇਹ ਜੀਵਨ ਮਿਲਿਆ ਹੀ ਸਿਰਫ ਗੁਰਮੁਖ ਪਿਆਰੇ ਉਸ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੀ ਭਗਤੀ ਅਤੇ ਬੰਦਗੀ ਵਾਸਤੇ ਆ। ਵੈਸੇ ਤਾਂ ਸਾਰੇ ਜੀਵ ਜਿੰਨੇ ਉਸ ਪਰਮਾਤਮਾ ਦੀ ਇਬਾਦਤ ਕਰਦੇ ਆ, ਪਰ ਇੱਕ ਪ੍ਰਾਣੀ ਆ, ਮਨੁੱਖ ਹੈ, ਜਿਸ ਵਾਸਤੇ ਮਾਲਕ ਨੇ ਗੁਰੂ ਦੇ ਉਪਦੇਸ਼ ਆਪਣੇ ਧਾਰਮਿਕ ਗ੍ਰੰਥਾਂ ਨਾਲ ਸਾਨੂੰ ਬਖਸ਼ਿਸ਼ ਕੀਤੇ ਨੇ, ਕਿ ਇਹਨਾਂ ਗ੍ਰੰਥਾਂ ਦੇ ਉਪਦੇਸ਼ ਨਾਲ ਜੁੜ ਕੇ ਤੂੰ ਗੁਰੂ ਚਰਨਾਂ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰਨਾ। ਇੱਕ ਜੀਵਨ ਦਾ ਗਿਆਨ ਹੈ ਜਿਹੜਾ ਸਤਿਗੁਰ ਨੇ ਆਪਣੇ ਬਚਨਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਗੁਰੂ ਕਿਰਪਾ ਕਰੇ ਇਹ ਸਾਡਾ ਰੁਝਾਨ ਬਣ ਜਾਵੇ, ਅਸੀਂ ਬਾਣੀ ਨਾਲ ਜੁੜਨ ਦਾ ਯਤਨ ਕਰੀਏ। ਕੋਸ਼ਿਸ਼ ਕਰੋ ਕਿ ਹਰ ਇੱਕ ਸਿੱਖ ਬਾਣੀ ਦਾ ਪਾਠ ਖੁਦ ਕਰੇ, ਔਰ ਕੋਸ਼ਿਸ਼ ਤੁਹਾਡੇ ਘਰਾਂ 'ਚ ਪੋਥੀਆਂ ਹੋਣ, ਤੁਸੀਂ ਖੁਦ ਆਪਣਾ ਪਾਠ ਆਰੰਭ ਰੱਖੋ, ਔਰ ਵੱਲੋਂ ਗੁਰੂ ਵੱਲੋਂ ਵੀ ਹੁਕਮ ਆ ਕਿ ਮੇਰੇ ਨਾਲ ਗੱਲ ਕਰਨੀ ਆ, ਅਤੇ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਬੈਠ ਕੇ ਪਾਠ ਕਰਿਓ, ਤੁਹਾਡੀਆਂ ਮੇਰੇ ਨਾਲ ਗੱਲਾਂ ਹੋਣਗੀਆਂ। ਗੁਰੂ ਇੱਥੇ ਹੀ ਆ, ਕਿਤੇ ਗਿਆ ਨਹੀਂ ਗੁਰੂ ਪਿਆਰਿਓ, ਪਰ ਆਪਾਂ ਸ਼ਬਦ ਗੁਰੂ ਨਾਲ ਜੁੜ ਕੇ
जीवन सफल कर दा। गुरु कृपा करे सब नूं चढ़दियां कलावां। बहुत बहुत धन्यवाद। 20 तरीक नूं स्कॉमश नगर कीर्तन है। उतों की कमेटी के संगत वालों बेनती आप जी ने, सब नूं आप जी ने भी दर्शन देने की कृपालता करनी जी। सो आओ हुण सरम करिए भाई साहब भाई दिलबाग सिंह जथे पासों कीर्तन। वाहिगुरु जी का खालसा वाहिगुरु जी की फतेह।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਅਤੇ ਉਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਇਲਾਹੀ ਬਾਣੀ ਦੇ ਮਨੋਹਰ ਕੀਰਤਨ ਸਰਵਨ ਕਰਾਏ ਨੇ, ਸਤਿਗੁਰ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ। ਸੋ 20 ਤਰੀਕ ਨੂੰ ਸਕੌਮਸ਼ ਦੇ ਵਿੱਚ ਨਗਰ ਕੀਰਤਨ ਹੈ। ਸੋ ਆਪ ਸੰਗਤਾਂ ਨੂੰ, ਉੱਥੋਂ ਦੇ ਪ੍ਰਬੰਧਕ ਸੇਵਾਦਾਰਾਂ ਅਤੇ ਸੰਗਤਾਂ ਨੂੰ ਨਿਮਰਤਾ ਸਾਹਿਬ ਸੱਦਾ ਪੱਤਰ ਹੈ। ਆਪ ਜੀ ਨੂੰ ਬੇਨਤੀ, ਆਪ ਜੀ ਨੇ ਦਰਸ਼ਨ ਦੇਣੇ, ਹਾਜ਼ਰੀਆਂ ਭਰਨੀਆਂ ਜੀ। ਅਤੇ ਹੁਣ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਆਪ ਜੀ ਨੂੰ ਕਥਾ ਸ਼ਰਮ ਕਰਾਉਣਗੇ। ਹਰ ਬੁੱਧਵਾਰ ਨੂੰ ਕੀਰਤਨ ਦੀ ਕਲਾਸ ਲੱਗਦੀ 6 ਤੋਂ 7 ਵਜੇ ਤੱਕ, ਅਤੇ ਸ਼ੁੱਕਰਵਾਰ ਨੂੰ ਦਸਤਾਰ ਸਿਖਲਾਈ ਦਾ ਵੀ ਦਿੱਤੀ ਜਾਂਦੀ ਹੈ 6 ਵਜੇ। ਸੋ ਟੈਕਸ ਦੇ ਫਾਰਮ, ਪਾਸਪੋਰਟ ਦੇ ਫਾਰਮ, ਪੈਨਸ਼ਨ ਆਦਿ ਦੇ ਫਾਰਮ ਸ਼ੁੱਕਰਵਾਰ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਸੇਵਾ ਹੁੰਦੀ ਹੈ। ਸੋ ਇਹਨਾਂ ਸੇਵਾਵਾਂ ਪਾਸੋਂ ਜੋ ਆਪ ਜੀ ਨੇ ਲਾਹਾ ਲੈਣ ਦੀ ਪ੍ਰਾਪਤ ਕਿਰਪਾਲਤਾ ਕਰਨੀ ਜੀ। ਸੋ ਸਰਵਣ ਕਰੀਏ ਹੁਣ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ

कोट पराद हमारे खंडो,

तुमरी शरण तुम्हारी आसा, तुम ही सज्जन सुहेले।

ਵਾਹਿਗੁਰੂ ਸਾਹਿਬ ਜੀਓ, ਕਬੀਰ ਕਾਲ ਕਰੰਤਾ ਅਬੈਕਾਰ, ਅਬ ਕਰਤਾ ਸੁਇਤਾਲ। ਪਾਛੈ ਕਛੂ ਨਾ ਹੋਏਗਾ,

जो सिर पर आवे।

0: दिशे चंचल बहुगुना मतहीना नापाक जुगो जुग टल चवर शतर तख्त दे मालक हाजरा हजूर जारा जहूर शब्द गुरु बाणी के बोहे थमरत के दाते दसा पातशाहियां दी जोत सहब सच्चे पातशाह सतगुरु गुरु ग्रंथ साहब महाराज तिन्हां दी पावन पवित्र ते मुकद्दस हजूरी विच शामा वेले दे सजे दवाना दियां हाजरियां भर रहे अति सत्कार योग सन्मान योग सतसंगी जनों वड़भागे हो जो आप सब गुरु की पावन गोद विच जुड़ बैठ के मेरे तो पहला गुरु करके रागी सिंघां पासों सतगुर की अमृतमयी बाणी दे कीर्तन सरवण कर रहे सी। तो आओ साध संगत समा है लड़ीवार चल रही भगत कबीर साहब की बाणी विचों उन्हां दे सलोकां दी विचार दा 138 अते 139 नंबर सलोक दा पाठ मैं आप जी दे नाल सांझा कीता है। ਸਲੋਕਾਂ ਦੀ ਵਿਚਾਰ ਨੂੰ ਪ੍ਰਰੰਭਣ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੀਰ ਸਾਹਿਬ ਨੇ 138 ਨੰਬਰ ਸਲੋਕ ਵਿੱਚ ਇੱਕ ਬੜਾ ਅਹਿਮ ਨੁਕਤਾ ਜ਼ਿੰਦਗੀ ਦਾ ਸਾਡੇ ਨਾਲ ਸਾਂਝਾ ਕੀਤਾ ਹੈ, ਜਿਹਦੇ ਵਿੱਚ ਬੰਦਾ ਉਸ ਸੁਭਾਅ ਦਾ ਮਾਲਕ ਹੁੰਦਾ ਹੈ ਜਦੋਂ ਹਰ ਗੱਲ ਦਾ ਉਹ ਟਾਲ ਮਟੋਲਾ ਕਰਦਾ ਹੈ। ਆਮ ਆਪਣਾ ਸੁਭਾਅ ਹੁੰਦਾ ਹੈ ਕਿ ਅਸੀਂ ਅੱਜ ਦੀ ਗੱਲ ਕੱਲ੍ਹ 'ਤੇ ਛੱਡਦੇ ਹਾਂ, ਕੱਲ੍ਹ ਦੀ ਗੱਲ ਪਰਸੋਂ 'ਤੇ ਛੱਡਦੇ ਹਾਂ। ਕਬੀਰ ਸਾਹਿਬ ਕਹਿੰਦੇ ਨੇ ਇਹ ਜਿਹੜਾ ਸੁਭਾਅ ਹੈ ਇਹ ਬੰਦੇ ਨੂੰ ਪਿੱਛੇ ਲੈ ਜਾਂਦਾ ਹੈ। ਆਮ ਤੌਰ ਉੱਤੇ ਨਾ ਕਬੀਰ ਸਾਹਿਬ ਦਾ ਜਿਹੜਾ ਇਹ ਸਲੋਕ ਹੈ ਨਾ ਇਹਨੂੰ ਗੁਰਬਾਣੀ ਤੋਂ ਅੱਡ ਹੋਰ ਤਰੀਕੇ ਨਾਲ ਵੀ ਉਚਾਰਿਆ ਜਾਂਦਾ ਹੈ। ਜਿਵੇਂ ਆਪਾਂ ਆਮ ਕਹਿੰਦੇ ਹਾਂ ਵੀ ਕਾਲ ਕਰੇ ਸੋ ਆਜ ਕਰ, ਆਜ ਕਰੇ ਸੋ ਅਬ, ਪਲ ਮੇਂ ਪਰਲੇ ਹੋ ਗਈ ਤੋ ਬੌਰ ਕਰੇਗਾ ਕਬ। ਪਰ ਗੁਰਬਾਣੀ ਵਿੱਚ ਇਹ ਸਰੂਪ ਨਹੀਂ ਹੈ ਇਹਦਾ। ਵੈਸੇ ਕਿਸੇ ਕਵੀ ਨੇ ਬਦਲ ਕੇ ਹੋ ਸਕਦਾ ਹੈ ਵੀ ਉਹਦੀ ਇੱਕ ਮਨਸ਼ਾ ਹੋਵੇ ਵੀ ਸੌਖੇ ਤਰੀਕੇ ਨਾਲ ਮੈਂ ਇਹਨੂੰ ਬੋਲਦਿਆਂ, ਪਰ ਗੁਰਬਾਣੀ 'ਚ ਇਹ ਸਲੋਕ ਦਾ ਜਿਹੜਾ ਹੈ ਇਹ ਰੂਪ ਇਹ ਨਹੀਂ ਹੈਗਾ। ਉਹ ਰੂਪ ਕਿਹੜਾ ਹੈ ਉਹ ਮੈਂ ਬੰਦਨਾ ਦੇ ਵਿੱਚ ਤੁਹਾਡੇ ਨਾਲ ਸਾਂਝਾ ਕੀਤਾ ਹੈ। ਬਹੁਤ ਸਾਰਾ ਐਸਾ ਕੁਝ ਹੈ ਜਿਹੜਾ ਵੇਖਣ ਨੂੰ ਸਾਨੂੰ ਕਈ ਵਾਰ ਭੁਲੇਖਾ ਪੈਂਦਾ ਹੈ ਵੀ ਇਹ ਬਾਣੀ ਦੇ ਵਿੱਚੋਂ ਹੈ, ਪਰ ਉਹ ਬਾਣੀ ਵਿੱਚੋਂ ਹੁੰਦਾ ਨਹੀਂ। ਕਈ ਵਾਰ ਤੇ ਕੁਝ ਚੀਜ਼ਾਂ ਵੈਸੇ ਹੀ ਬਦਲੀਆਂ ਹੋਈਆਂ ਨੇ, ਕੁਝ ਚੀਜ਼ਾਂ ਜਿਹੜੀਆਂ ਨੇ ਉਹ ਕਿਸੇ ਵੱਲੋਂ ਲਿਖ ਕੇ ਕਬੀਰ ਜਾਂ ਫਰੀਦ ਜਿਹੜੇ ਮਹਾਨ ਲੋਕ ਨੇ ਉਹਨਾਂ ਦੇ ਨਾਂ ਦੇ ਉੱਤੇ ਪਾਈਆਂ ਹੋਈਆਂ ਨੇ। ਕੁਝ ਚੀਜ਼ਾਂ ਗੁਰੂ ਨਾਨਕ ਸਾਹਿਬ ਦੇ ਨਾਂ 'ਤੇ ਵੀ ਲਿਖੀਆਂ ਨੇ, ਜਿਵੇਂ ਇੱਕ ਆਮ ਬੜੀ ਪ੍ਰਚਲਿਤ ਤੋਕ ਹੈ ਵੀ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਹੁਣ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਹੈਗਾ, ਇਹ ਬਾਣੀ ਨਹੀਂ ਹੈ। ਹੁਣ ਇਹ ਕਿਸੇ ਹੋਰ ਨੇ ਲਿਖ ਦਿੱਤੀ ਹੈ ਤੇ ਆਮ ਜਦੋਂ ਲੋਕ ਇਹਨੂੰ ਸੁਣਦੇ ਨੇ ਉਹ ਬਾਣੀ ਸਮਝਦੇ ਨੇ। ਹੋਰ ਵੀ ਐਸਾ ਬਹੁਤ ਕੁਝ ਹੈ, ਸਾਡੇ ਵਿਆਹਾਂ ਦੇ ਕਾਰਡ ਛਪਦੇ ਨੇ ਉੱਤੇ ਤੁਕ ਲਿਖੀ ਹੁੰਦੀ ਹੈ, ਸਤਿਗੁਰ ਦਾਤੇ ਕਾਜ ਰਚਾਇਆ ਆਪਣੀ ਮਿਹਰ ਕਰਾਈ। ਹੁਣ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਹੀ ਕਿਤੇ ਨਹੀਂ, ਇਹ ਬਾਣੀ ਨਹੀਂ ਹੈ। ਹੁਣ ਕਿਸੇ ਨੇ ਜਾਂ ਤੇ ਕਾਵਕ ਰੂਪ ਵਿੱਚ ਕੁਝ ਉਚਾਰਨ ਕਰ ਦਿੱਤਾ ਤੇ ਬਹੁਤ ਸਾਰੇ ਐਸੇ ਡੇਰੇਦਾਰ ਵੀ ਹੈਗੇ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਚੋਰੀ ਕੀਤਾ ਹੈ। ਇਹ ਥੋੜਾ ਜਿਹਾ ਸਮਝਣ ਵਾਲਾ ਪੁਆਇੰਟ ਹੈ, ਜਿਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਵੀ ਚੋਰ ਨੇ ਉਹ। ਚੋਰ ਕਿੱਦਾਂ ਨੇ ਵੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਜਿਹੜੇ ਸ਼ਬਦ ਨੇ ਉਹ ਲੈ ਇੱਕ ਕਵੀ ਨੂੰ ਹਾਇਰ ਕੀਤਾ ਤੇ ਉਸ ਕਵੀ ਨੇ ਕੀ ਕੀਤਾ ਵੀ ਉਹਨਾਂ ਸ਼ਬਦਾਂ ਦਾ ਤਰਜਮਾ ਕਰ ਦਿੱਤਾ। ਫਿਰ ਜਿਹੜਾ ਉਹਦਾ ਤਰਜਮਾ ਸੀ ਉਹ ਆਪਣੇ ਨਾਂ ਦੇ ਹੇਠਾਂ ਉਹਨੇ ਛਪਾ ਲਿਆ ਤੇ ਉਸ ਬਾਬੇ ਦੇ ਭਗਤ ਉਹਨੂੰ ਮੰਨਣ ਵਾਲੇ ਫਿਰ ਉਹਦੀ ਬਾਣੀ ਸਮਝ ਕੇ ਉਹਨੂੰ ਕੀ ਕਰਦੇ ਨੇ, ਗਾਉਂਦੇ ਨੇ, ਪੜ੍ਹਦੇ ਨੇ ਵੀ ਇਹ ਸਾਡੇ ਮਹਾਂਪੁਰਖਾਂ ਨੇ ਜਾਂ ਸਾਡੇ ਬਾਬੇ ਨੇ ਇਹ ਗੱਲ ਉਚਾਰਨ ਕੀਤੀ ਹੈ। ਹੁਣ ਅਸੀਂ ਕਿਉਂਕਿ ਇੰਨਾ ਖਿਆਲ ਨਹੀਂ ਕਰਦੇ ਕਈ ਵਾਰ, ਇਸ ਕਰਕੇ ਆਪਾਂ ਨੂੰ ਇਸ ਗੱਲ ਦੀ ਸਮਝ ਕੋਈ ਨਹੀਂ ਹੁੰਦੀ, ਆਪਾਂ ਜਾਣਦੇ ਨਹੀਂ ਇਸ ਗੱਲ, ਅਸੀਂ ਉਲਝ ਜਾਂਦੇ ਹਾਂ। ਜਿਵੇਂ ਜਦੋਂ ਨਿਰੰਕਾਰੀਆਂ ਦੀ ਗੱਲ ਚੱਲਦੀ 1978 ਵਿੱਚ ਜਦੋਂ ਸਿੱਖਾਂ ਦਾ ਅਤੇ ਇਹਨਾਂ ਦਾ ਕਲੇਸ਼ ਅੰਮ੍ਰਿਤਸਰ ਦੇ ਵਿੱਚ ਹੋਇਆ, ਜਿਹੜਾ ਇੱਕ ਮੁੱਢ ਵੱਜਾ ਪੰਜਾਬ ਦੇ ਹਾਲਾਤ ਖਰਾਬ ਹੋਣ ਦੇ, ਉਹਨਾਂ ਨਿਰੰਕਾਰੀਆਂ ਨੇ ਵੀ ਇੱਕ ਬਾਣੀ ਲਿਖੀ ਜਿਹਨੂੰ ਉਹਨਾਂ ਕਿਹਾ ਅਵਤਾਰ ਬਾਣੀ, ਇੱਕ ਗ੍ਰੰਥ ਤਿਆਰ ਕੀਤਾ। ਉੱਥੇ ਵੀ ਗੱਲ ਇੱਦਾਂ ਸੀ ਵੀ ਇੱਕ ਕਵੀ ਨੂੰ ਹਾਇਰ ਕੀਤਾ ਗਿਆ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸ਼ਬਦ ਲੈ ਗਏ, ਉਹਨਾਂ ਸ਼ਬਦਾਂ ਦਾ ਜਿਹੜਾ ਹੈ ਤਰਜਮਾ ਕਵਿਤਾ ਦੇ ਰੂਪ ਵਿੱਚ ਕੀਤਾ ਗਿਆ, ਫਿਰ ਇੱਕ ਗ੍ਰੰਥ ਛਾਪਿਆ ਗਿਆ ਜਿਹਨੂੰ ਨਾਂ ਦਿੱਤਾ ਗਿਆ ਵੀ ਨਿਰੰਕਾਰੀਆਂ ਦੀ ਬਾਣੀ ਕਿਹੜੀ ਹੈ, ਅਵਤਾਰ ਬਾਣੀ। ਤੇ ਬੜੇ ਐਸੇ, ਕਿਉਂਕਿ ਜਿਹੜਾ ਨਿਰੰਕਾਰੀ ਡੇਰਾ ਹੈ ਨਾ, ਮੂਲ ਰੂਪ ਵਿੱਚ ਇਹ ਸਿੱਖ ਡੇਰਾ ਸੀ ਪਹਿਲਾਂ। ਸਿੱਖ ਡੇਰਾ ਕਿੱਦਾਂ ਸੀ ਵੀ ਇੱਕ ਬਾਬਾ ਦਿਆਲ ਹੋਇਆ, ਉਹਨੇ ਇਹ ਨਿਰੰਕਾਰੀ ਲਹਿਰ ਸ਼ੁਰੂ ਕੀਤੀ ਸੀ ਬਾਬੇ ਦਿਆਲ ਨੇ। ਇਹ ਬਾਬਾ ਦਿਆਲ ਹੋਇਆ ਜੀ ਪੋਠੋਹਾਰ ਦੇ ਇਲਾਕੇ ਵਿੱਚ, ਜਿਹੜਾ ਪਾਕਿਸਤਾਨ ਦੇ ਵਿੱਚ ਹੁਣ ਪੈਂਦਾ ਹੈ। ਉਸ ਬੰਦੇ ਨੇ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ ਤੇ ਜਿਹੜੀ ਅਜੋਕੇ ਸਮੇਂ ਵਿੱਚ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਲਾਵਾਂ ਲੈਂਦੇ ਹੋ ਨਾ ਆਨੰਦ ਕਾਰਜ ਦੇ ਵੇਲੇ, ਇਹ ਬਾਬੇ ਦਿਆਲ ਦੀ ਚਲਾਈ ਹੋਈ ਪਰੰਪਰਾ ਹੈ। ਜਿਹੜਾ ਹੁਣ ਟ੍ਰੈਂਡ ਹੈ ਨਾ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਲਾਵਾਂ ਲੈਣ ਦਾ, ਇਹ ਪਹਿਲਾਂ ਨਹੀਂ ਸੀ ਹੁੰਦਾ, ਇਹਨੂੰ ਬਾਬੇ ਦਿਆਲ ਨੇ ਚਲਾਇਆ। ਉਹਦੀ ਚਲਾਉਣ ਦਾ ਕਾਰਨ ਕੀ ਸੀ, ਰੀਜ਼ਨ ਕੀ ਸੀ ਵੀ ਸਿੱਖ ਜਿਹੜਾ ਸੀ ਉਹ ਗੁਰਮਤ ਨਾਲੋਂ ਇੰਨਾ ਟੁੱਟ ਚੁੱਕਾ ਸੀ ਵੀ ਉਹ ਅੱਗ ਦੇ ਦੁਆਲੇ ਲਾਵਾਂ ਲੈਣ ਲੱਗ ਪਿਆ ਸੀ। ਫਿਰ ਉਹਦਾ ਬਦਲ ਲੱਭਾ ਉਹਨੇ ਆਖਿਆ ਤੁਸੀਂ ਅੱਗ ਦੇ ਦੁਆਲੇ ਨਾ ਲਿਆ ਕਰੋ, ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਲਾਵਾਂ ਲੈ ਲਿਆ ਕਰੋ, ਨਾਲ ਸੂਈ ਰਾਗ ਦੀਆਂ ਗੁਰੂ ਰਾਮਦਾਸ ਦੀਆਂ ਲਾਵਾਂ ਪੜ੍ਹ ਲਿਆ ਕਰੋ। ਸੋ ਇਹ ਜਿਹੜੀ ਗੱਲ ਹੈ ਕੋਈ ਬਹੁਤੀ ਪੁਰਾਣੀ ਨਹੀਂ ਹੈ, 19ਵੀਂ ਸਦੀ ਦੇ ਵਿੱਚ ਇਹ ਗੱਲ ਹੈ, ਹੁਣ 21ਵੀਂ ਸਦੀ ਹੈ। ਮਤਲਬ ਮੈਂ ਇਹ ਤੁਸੀਂ ਕਹਿ ਲਓ ਵੀ 200, 100, 200, 175, 80 ਸਾਲ ਦਾ ਜਿਹੜਾ ਹੈ ਸਮਾਂ ਪੈਂਦਾ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਲਾਵਾਂ ਲੈਣ ਦੀ ਪਰੰਪਰਾ ਬਾਬੇ ਦਿਆਲ ਨਿਰੰਕਾਰੀ ਨੇ ਸ਼ੁਰੂ ਕੀਤੀ ਸੀ। ਇੱਥੋਂ ਇੱਕ ਬੰਦਾ ਜਿਹੜਾ ਹੈ ਉਹਨੇ ਦਿੱਲੀ ਜਾ ਕੇ ਬਾਅਦ ਵਿੱਚ ਇਹ ਡੇਰੇ ਵਿੱਚੋਂ ਕੱਢਿਆ ਗਿਆ, ਜਿਵੇਂ ਆਮ ਵਿਗੜੈਲ ਬੰਦੇ ਹੁੰਦੇ ਨਾ ਡੇਰਿਆਂ ਦੇ ਵਿੱਚ, ਉਹਨੂੰ ਕੱਢ ਦਿੱਤਾ ਗਿਆ ਉੱਥੋਂ। ਸ਼ਰਾਬੀ ਕਬਾਬੀ ਸੀ ਤੇ ਉਹਨੇ ਜਾ ਕੇ ਫਿਰ ਦਿੱਲੀ ਦੇ ਵਿੱਚ ਇੱਕ ਡੇਰਾ ਖੋਲ੍ਹ ਲਿਆ ਤੇ ਨਾਂ ਰੱਖ ਲਿਆ ਨਿਰੰਕਾਰੀ। ਤੇ ਦਿੱਲੀ ਦੇ ਜਿਹੜੇ ਸਿੱਖ ਸਨ ਉਹ ਵੀ, ਤੁਸੀਂ ਜੇ ਯੂਟਿਊਬ ਦੇ ਉੱਤੇ ਸਾਨੂੰ ਵੀਡੀਓ ਮਿਲ ਜਾਂਦੀਆਂ ਉਹਨਾਂ ਦੀਆਂ, ਤੁਸੀਂ ਵੇਖੋਗੇ ਬਹੁਤ ਸਾਰੇ ਪੱਗਾਂ ਦਸਤਾਰਾਂ ਸੋਹਣੀਆਂ ਸਜਾਈ, ਜਿਹੜੇ ਦਿੱਲੀ ਦੀ ਸੰਗਤ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਉੱਧਰ ਨੂੰ ਹੋ ਤੁਰੇ। ਫਿਰ ਪੰਜਾਬ ਦੇ ਵਿੱਚ ਵੀ ਇਹਨਾਂ ਦਾ ਪ੍ਰਭਾਵ ਪਿਆ, ਇਹਨਾਂ ਨੂੰ ਸਿੱਖਾਂ ਨੇ ਕਿਹਾ ਨਕਲੀ ਨਿਰੰਕਾਰੀ, ਸ਼ੁਰੂ ਇੱਥੋਂ ਹੀ ਹੋਏ ਨੇ ਜਿੰਨੇ ਡੇਰੇ ਨੇ। ਖਾਸ ਕਰਕੇ ਹੁਣ ਤੁਸੀਂ ਰਾਧਾ ਸਵਾਮੀਆਂ ਨੂੰ ਵੇਖ ਲਓ, ਰਾਧਾ ਸਵਾਮੀ ਜਿਹੜਾ ਡੇਰਾ ਹੈ, ਵੈਸੇ ਰਾਧਾ ਤੇ ਸਵਾਮੀ, ਸਵਾਮੀ ਰਾਧਾ ਆਪਣੇ ਘਰ ਵਾਲੇ ਨੂੰ ਕਹਿੰਦੀ ਸੀ, ਹੁਣ ਇਹਨਾਂ ਨੇ ਉਹਦਾ ਬਣਾਇਆ ਵੀ ਰਾਧਾ ਜਿਹੜੀ ਹੈ ਉਹ ਆਤਮਾ ਹੋ ਗਈ ਤੇ ਸਵਾਮੀ ਕੀ ਹੋ ਗਿਆ ਬੰਦਾ। ਮਤਲਬ ਇੱਦਾਂ ਚੀਜ਼ਾਂ ਦੇ ਅਰਥ ਬਦਲ ਲਏ ਜਾਂਦੇ ਨੇ। ਉਹਨਾਂ ਦਾ ਡੇਰਾ ਹੈ ਬਿਆਸ ਵਿੱਚ, ਉੱਥੇ ਆਣ ਕੇ ਇੱਕ ਬੰਦਾ ਬੈਠਾ ਸੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਉਹਨੇ ਪ੍ਰਕਾਸ਼ ਕੀਤਾ ਜਿਵੇਂ ਹੁਣ ਆਪਾਂ ਕੀਤਾ ਹੈ, ਤੇ ਜਿਹੜੇ ਲਾਗੇ ਵਾਲੇ ਭੋਲੇ ਭਾਲੇ ਸਿੱਖ ਜੱਟ ਜ਼ਿਮੀਂਦਾਰ ਪਰਿਵਾਰ ਸਨ, ਉਹਨਾਂ ਨੇ ਥੋੜ੍ਹੀ ਜਿਹੀ ਜ਼ਮੀਨ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਨਾਲ ਕਰ ਦਿੱਤੀ ਵੀ ਚਲੋ ਸਿੱਖ ਹੀ ਹੈ, ਹੁਣ ਸਮਝਦੀ ਊਨਤਾ ਹੀ ਹੁੰਦੀ ਹੈ ਨਾ। ਉਹਨਾਂ ਨੇ ਕਰ ਦਿੱਤੀ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੌਲੀ ਹੌਲੀ ਉੱਥੋਂ ਚੁੱਕ ਦਿੱਤਾ ਗਿਆ, ਤੇ ਤੁਸੀਂ ਅੱਜ ਵੇਖੋ ਵੀ ਅੱਧਾ ਬਿਆਸ ਦਰਿਆ ਉਹਨਾਂ ਨੇ ਪੂਰਤਾ। ਏਡੀ ਵੱਡੀ ਉਹ ਸੰਪਰਦਾ, ਸਾਡੇ ਚੰਗੇ ਭਲੇ ਸਿੱਖ ਕਿਰਪਾਨਾਂ ਵਾਲੇ ਜਿਨ੍ਹਾਂ ਨੇ ਪਾਈਆਂ ਨੇ ਉੱਤੋਂ ਦੀ, ਤੇ ਉਹ ਇਹ ਕਹਿੰਦੇ ਨੇ ਅਸੀਂ ਤੇ ਜੀ ਕੌਣ ਆ, ਰਾਧਾ ਸਵਾਮੀ ਆ। ਸੋ ਸਾਨੂੰ ਇਸ ਗੱਲ ਨੂੰ ਅੰਡਰਸਟੈਂਡ ਕਰਨ ਦੀ ਲੋੜ ਹੈ, ਸਮਝਣ ਦੀ ਲੋੜ ਹੈ ਵੀ ਸਾਡੇ ਆਪਣੇ ਭੈਣ ਭਰਾ ਕਿੰਨੇ ਗੁਰਮਤਿ ਦੇ ਗਿਆਨ ਤੋਂ ਸੱਖਣੇ। ਇਹਦੀ ਵਜ੍ਹਾ ਸਾਡੇ ਵਰਗੇ ਵੀ ਹੈਗੇ ਨੇ, ਬਾਬੇ ਵੀ ਨੇ, ਪ੍ਰਚਾਰਕ ਵੀ ਹੋ ਸਕਦੇ ਨੇ, ਸਮਝ ਦੀ ਘਾਟ ਹੈ, ਲੋਕ ਉੱਧਰ ਤੁਰ ਗਏ। ਇਹਨਾਂ ਰਾਧਾ ਸਵਾਮੀਆਂ ਦੇ ਵਿੱਚੋਂ ਹੀ ਇਹਨਾਂ ਦਾ ਇੱਕ ਪ੍ਰਚਾਰਕ ਜਦੋਂ ਹਰਿਆਣੇ ਵਿੱਚ ਜਾ ਕੇ ਬੈਠਾ ਤੇ ਉੱਥੋਂ ਅੱਗੇ ਜਿਹੜਾ ਗੁਰਮੀਤ ਰਾਮ ਰਹੀਮ ਹੈ ਜਿਹੜਾ ਸਿਰਸੇ ਵਾਲਾ ਡੇਰਾ ਹੈ ਉਹ ਇਹਨਾਂ ਦੇ ਵਿੱਚੋਂ ਅੱਗੇ ਨਿਕਲਿਆ, ਉਹਨੇ ਆਪਣਾ ਵੱਖਰਾ ਉੱਥੇ ਚਲਾ ਲਿਆ। ਹੁਣ ਇਹਨਾਂ ਲੋਕਾਂ ਨੇ ਕੀ ਕੀਤਾ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸ਼ਬਦਾਂ ਨੂੰ ਤਰਜਮਾ ਕੀਤਾ, ਕਿਸੇ ਕਵੀ ਤੋਂ ਜਾ ਕੇ ਕਰਾ ਲਿਆ, ਕਿਉਂਕਿ ਬਥੇਰੇ ਇੱਦਾਂ ਦੇ ਕਵੀ ਹੈਗੇ ਨੇ। ਉਹਨੂੰ ਫਿਰ ਉਹ ਜਿਹੜੀ ਆਪਣੀ ਬਾਣੀ ਉਹਨੂੰ ਕਹਿਣਾ ਸ਼ੁਰੂ ਕਰ ਦਿੱਤਾ, ਆਪਣੇ ਗ੍ਰੰਥ ਛਾਪ ਲਏ। ਅੱਜ ਤੁਸੀਂ ਵੇਖੋ ਜਿਹੜੇ ਸਾਡੇ ਰਵਿਦਾਸੀਏ ਭਾਈਚਾਰੇ ਦੇ ਲੋਕ ਨੇ ਉਹਨਾਂ ਵੀ ਆਪਣਾ ਗ੍ਰੰਥ ਬਣਾ ਲਿਆ, ਵੱਡਾ ਇੱਕ ਗ੍ਰੰਥ। ਅੱਛਾ, ਵੈਸੇ ਉਹ ਕਹਿੰਦੇ ਨੇ ਅਸੀਂ ਵੱਖਰੇ ਹਾਂ, ਪਰ ਤੁਸੀਂ ਸਾਰੀ ਰੀਸ ਉਹਨਾਂ ਨੇ ਕਿਹਦੀ ਕੀਤੀ ਹੈ? ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ। ਇੱਦਾਂ ਹੀ ਜਿੱਦਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੀ, ਇੱਦਾਂ ਹੀ ਨਕਲ ਮਾਰ ਕੇ ਉਹਨਾਂ ਨੇ ਵੀ ਆਪਣੀ ਅੰਮ੍ਰਿਤ ਬਾਣੀ ਰੱਖ ਲਈ, ਇੱਦਾਂ ਹੀ ਨਕਲ ਮਾਰ ਕੇ ਚੰਦੂਆ ਲਾ ਲਿਆ, ਇੱਦਾਂ ਹੀ ਨਕਲ ਮਾਰ ਕੇ ਉਹਨਾਂ ਨੇ ਉੱਤੇ ਚੌਰ ਕਰਨੇ ਸ਼ੁਰੂ ਕਰ ਦਿੱਤੇ, ਇੱਦਾਂ ਹੀ ਉਹਨਾਂ ਨੇ ਪੰਜ ਪਿਆਰੇ ਜਿਹੜੇ ਸੀ ਉਹ ਬਣਾ ਕੇ ਤੇ ਅੱਗੇ ਤੋਰਨੇ ਸ਼ੁਰੂ ਕਰ ਦਿੱਤੇ, ਇੱਦਾਂ ਹੀ ਲਾਵਾਂ ਪੜ੍ਹਨ ਲੱਗ ਪਏ। ਸਾਰੀ ਜਿਹੜੀ ਕਾਪੀ ਹੈ ਉਹ ਕਿੱਥੋਂ ਕੀਤੀ ਹੈ? ਗੁਰੂ ਘਰ ਦੇ ਵਿੱਚੋਂ। ਤੇ ਇਹ ਭਾਵੇਂ ਕਿ ਚਲੋ ਹਰ ਇੱਕ ਦੀ ਗੱਲ ਨਹੀਂ, ਬਹੁਤ ਸਿਆਣੇ ਐਸੇ ਸੱਚੀ ਜਿਹੜੇ ਆਪਾਂ ਕਹਿ ਸਕਦੇ ਹਾਂ ਵੀ ਬਾਬੇ ਰਵਿਦਾਸ ਨੂੰ, ਮਹਾਰਾਜ ਰਵਿਦਾਸ ਨੂੰ ਜਿਹੜੇ ਮੰਨਣ ਵਾਲੇ ਬਹੁਤ ਸਿਆਣੇ ਵੀਰ ਵੀ ਹੈਗੇ ਨੇ ਜਿਨ੍ਹਾਂ ਨੂੰ ਸੱਚ ਪਤਾ ਹੈ। ਹੁਣ ਉਹਨਾਂ ਨੇ ਇੱਕ ਵੱਡਾ ਗ੍ਰੰਥ ਤਿਆਰ ਕੀਤਾ ਜੀ, ਉਹਨੂੰ ਕਹਿੰਦੇ ਅਵਤਾਰ ਬਾਣੀ। ਜਿਹੜੀ ਅਵਤਾਰ ਬਾਣੀ ਹੈ ਉਹ ਵੀ ਇੱਦਾਂ ਹੀ ਹੈ ਵੀ ਕਿਸੇ ਕਵੀ ਦੀ ਲਿਖੀ ਹੋਈ ਰਚਨਾ ਹੈ, ਵੀ ਜਿਵੇਂ ਹੁਣ ਗੁਰੂ ਗ੍ਰੰਥ ਸਾਹਿਬ ਦਾ ਐਡਾ ਵੱਡਾ ਆਪਾਂ ਸਰੂਪ ਵੇਹਨੇ ਆ, 1430 ਅੰਕ ਨੇ, ਉਹਦੇ ਵਿੱਚ ਕੁਝ ਸ਼ਬਦ ਰਵਿਦਾਸ ਸਾਹਿਬ ਦੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ 'ਚ ਨੇ, ਉਹ ਸੇਮ ਟੂ ਸੇਮ ਸ਼ਬਦ ਉੱਥੇ ਵੀ ਉਹਨਾਂ ਨੇ ਲਿਖ ਲਏ, ਬਾਕੀ ਉਹਨਾਂ ਨੇ ਗ੍ਰੰਥ ਤਿਆਰ ਕਰਨ ਲਈ ਜਿਹੜੀ ਕਵਿਤਾ ਸੀ ਉਹ ਵਿੱਚ ਭਰ ਲਈ ਅਤੇ ਗ੍ਰੰਥ ਤਿਆਰ ਕਰ ਲਿਆ ਅੰਮ੍ਰਿਤ ਬਾਣੀ। ਹੁਣ ਸਮਝ ਨਹੀਂ ਲੱਗਦੀ ਵੀ ਇਹ ਰਵਿਦਾਸ ਮਹਾਰਾਜ ਦੀ ਜਿਹੜੀ ਹੈ ਉਹਨੂੰ ਫੋਲੋ ਕਰ ਰਹੇ ਨੇ ਸੋਚ ਨੂੰ ਜਾਂ ਕੀ ਕਰ ਰਹੇ ਨੇ, ਇਹ ਤਾਂ ਹੁਣ ਰੱਬ ਹੀ ਜਾਣਦਾ ਜਾਂ ਉਹ ਆਪ ਜਾਣਦੇ ਨੇ। ਜੇ ਤਾਂ ਇਕੱਲੀ ਰਵਿਦਾਸ ਸਾਹਿਬ ਜੀ ਦੀ ਗੱਲ ਹੈ ਫਿਰ ਤਾਂ ਉਹਨਾਂ ਦੀ ਬਾਣੀ ਤਾਂ ਉਹ ਹੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਹੁਣ ਹੋਰ ਵੀ ਜਿਹੜੀ ਕਵਿਤਾ ਹੈ, ਪਤਾ ਨਹੀਂ ਹੁਣ ਤਾਂ ਵੈਸੇ ਮਿਲ ਜਾਂਦਾ ਹੈ ਵੀ ਉਹ ਕਿੰਨੇ ਕਵਿਤਾ ਲਿਖੀ ਹੈ, ਉਹ ਜਿਹੜੀ ਅੰਮ੍ਰਿਤ ਬਾਣੀ ਦੀ ਕਵਿਤਾ ਹੈ ਉਹ ਕਿੰਨੇ ਲਿਖੀ ਹੈ, ਉਹਦਾ ਵੀ ਲਿਖਾਰੀ ਲੱਭ ਜਾਂਦਾ ਹੈ, ਹੈਗੀ ਹੈ, ਉਹ ਵੀ ਸੋਸ਼ਲ ਮੀਡੀਆ 'ਤੇ ਇੱਕ ਬੰਦੇ ਨੇ ਬੋਲ ਕੇ ਦੱਸਿਆ ਸੀ। ਸੋ ਸਾਡੀ ਸੁਰਤ ਜਿਹੜੀ ਹੈ ਉਹ ਇੰਨੀ ਕਾਇਮ ਹੋਣੀ ਚਾਹੀਦੀ ਹੈ ਵੀ ਸਾਨੂੰ ਪਤਾ ਹੋਵੇ ਵੀ ਬਾਣੀ ਕਿਹੜੀ ਹੈ ਅਤੇ ਕੱਚੀ ਬਾਣੀ ਕਿਹੜੀ ਹੈ। ਪਰ ਉਹ ਤਾਂ ਕਾਇਮ ਹੋਵੇਗੀ ਜੇ ਥੋੜ੍ਹਾ ਬਹੁਤਾ ਅਸੀਂ ਬਾਣੀ ਦੇ ਨਾਲ ਕੋਈ ਸਾਂਝ ਰੱਖਾਂਗੇ, ਸਾਡੀ ਬਾਣੀ ਦੇ ਨਾਲ ਉਹ ਸਾਂਝ ਟੁੱਟਣ ਦਾ ਜਿਹੜਾ ਕਾਰਨ ਹੈ ਉਹਦਾ ਫਾਇਦਾ ਜਿਹੜਾ ਹੈ ਉਹ ਫਿਰ ਚਲਾਕ ਲੋਕ ਚੁੱਕ ਲੈਂਦੇ ਨੇ। ਤੋ ਬਹੁਤ ਸਾਰਾ ਐਸਾ ਕੁਝ ਹੈ ਜਿਹੜਾ ਫਰੀਦ ਸਾਹਿਬ ਦੇ ਨਾਂ 'ਤੇ ਲਿਖਿਆ ਸਾਨੂੰ ਮਿਲ ਜਾਂਦਾ ਹੈ, ਬਹੁਤ ਸਾਰਾ ਐਸਾ ਕੁਝ ਹੈ ਜਿਹੜਾ ਕਬੀਰ ਸਾਹਿਬ ਦੇ ਨਾਂ 'ਤੇ ਸਾਨੂੰ ਲਿਖਿਆ ਮਿਲ ਜਾਵੇਗਾ, ਰਵਿਦਾਸ ਸਾਹਿਬ ਦੇ ਨਾਂ 'ਤੇ ਸਾਨੂੰ ਲਿਖਿਆ ਮਿਲ ਜਾਵੇਗਾ, ਪਰ ਜਿਹੜੀ ਔਥੈਂਟਿਕ ਹੈ ਜਿਹਨੂੰ ਤੁਸੀਂ ਕਹਿ ਸਕਦੇ ਪ੍ਰਮਾਣਿਕ, ਉਹ ਜਿੰਨੀ ਬਾਣੀ ਹੈ ਬਾਬਾ ਫਰੀਦ ਸਾਹਿਬ ਦੀ ਉਹ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਉਹ ਜਿੰਨੀ ਬਾਣੀ ਰਵਿਦਾਸ ਮਹਾਰਾਜ ਦੀ ਹੈ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਜਿੰਨੀ ਬਾਣੀ ਕਬੀਰ ਸਾਹਿਬ ਦੀ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਇਸ ਤੋਂ ਬਾਅਦ ਜਿਹੜਾ ਹੋਰ ਕੁਝ ਹੈ ਉਹ ਕੱਚ ਕਰੜ ਹੈ, ਉਹ ਕਿਸੇ ਨੇ ਸਿਰਜਿਆ ਹੈ, ਲਿਖਿਆ ਹੈ ਕਿਸੇ ਨੇ। ਤੋ ਖੈਰ ਅਸੀਂ ਵੀ ਸਿਆਣੇ ਬਣੀਏ। ਮੈਂ ਇੱਕ ਦਿਨ, ਕੱਲ੍ਹ ਪਰਸੋਂ ਦੀ ਗੱਲ ਹੈ ਵੀ ਮੈਂ ਕਥਾ ਕਰੀ ਜਾ ਰਿਹਾ ਸੀ ਅਤੇ ਉਹ ਪੰਕਤੀ ਤੁਹਾਨੂੰ ਸਾਰਿਆਂ ਨੂੰ ਯਾਦ ਹੈ ਵੀ ਨਾਨਕ ਦੁਖੀਆ ਸਭ ਸੰਸਾਰ ਆਪਾਂ ਪੜ੍ਹਦੇ, ਤੇ ਮੈਂ ਇੱਥੇ ਸਮਝਾ ਕੇ ਹਟਿਆ ਵੀ ਜਿਹੜੀ ਅਗਲੀ ਤੁਸੀਂ ਪੜ੍ਹ ਦਿੰਦੇ ਹੋ ਨਾ ਵੀ ਸੋ ਸੁਖੀ ਆ ਜਿਸ ਨਾਮ ਆਧਾਰ, ਵੀ ਇਹ ਨਹੀਂ ਹੈਗੀ ਗੁਰੂ ਗ੍ਰੰਥ ਸਾਹਿਬ 'ਚ, ਇਹ ਨਹੀਂ ਹੈ। ਉਹ ਹੈ ਮੰਨੇ ਨਾਉ ਸੋਈ ਜਿਣ ਜਾਏ, ਏਦਾਂ ਹੈ ਨਾਨਕ ਦੁਖੀਆ ਸਭ ਸੰਸਾਰ। ਅਗਲੀ ਪੰਕਤੀ ਹੈ ਮੰਨੇ ਨਾਉ ਸੋਈ ਜਿਣ ਜਾਏ, ਅਵਰੀ ਪਤ ਨਾ ਲਿਖੈ ਲਾਏ। ਹੁਣ ਉਹ ਸਾਡੇ ਮੂੰਹ ਤੇ ਚੜਿਆ ਏਦਾਂ ਹੈ ਵੀ ਨਾਨਕ ਦੁਖੀਆ ਸਭ ਸੰਸਾਰ, ਸੋ ਸੁਖੀਆ ਜਿਸ ਨਾਮ ਆਧਾਰ, ਤੇ ਹੁਣ ਉਹ ਤੇ ਅੱਗੇ ਹੈ ਹੀ ਨਹੀਂ, ਉਹ ਨਹੀਂ ਹੈਗਾ। ਇੱਥੋਂ ਤੁਸੀਂ ਇਹ ਵੀ ਅੰਦਾਜ਼ਾ ਲਾ ਸਕਦੇ ਹੋ, ਅਸੀਂ ਕਹਿੰਦੇ ਸਾਨੂੰ ਮਤਲਬ ਬਾਬਿਆਂ ਨੇ ਬੜਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਿਆ ਹੈ, ਜੇ ਜੋੜਿਆ ਹੁੰਦਾ ਤੇ ਬੰਦੇ ਨੂੰ ਪਤਾ ਲੱਗ ਜਾਂਦਾ। ਹੁਣ ਜਿੰਨਾ ਸਮਾਂ ਤੁਸੀਂ ਬੈਠੇ ਹੋ, ਕੁਝ ਨਾ ਕੁਝ ਤੇ ਪੱਲੇ ਪਿਆ ਹੈ ਨਾ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ 'ਚ ਤੇ ਭਾਈ ਇੱਦਾਂ ਕੁਝ ਲਿਖਿਆ। ਸੋ ਬਹੁਤ ਸਾਰਾ ਕੁਝ ਐਸਾ ਹੈ, ਕਈ ਕੋਟੇਸ਼ਨਾਂ ਇੱਦਾਂ ਦੀਆਂ ਬਣਾ ਲਈਆਂ ਜਾਂਦੀਆਂ ਨੇ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਦੇ ਅਕੋਰਡਿੰਗ, ਉਹ ਗੁਰੂ ਗ੍ਰੰਥ ਸਾਹਿਬ ਦੀ ਫਿਲੋਸਫੀ ਦੇ ਅਕੋਰਡਿੰਗ ਜਿਹੜੀਆਂ ਨੇ ਉਹ ਨਹੀਂ ਟੁੱਕਦੀਆਂ। ਖੈਰ, ਕਬੀਰ ਸਾਹਿਬ ਨੇ ਜਿਹੜਾ ਅੱਜ ਬੋਲ ਰੱਖਿਆ, ਉਹਨਾਂ ਆਖਿਆ ਕਬੀਰ ਕਾਲ ਕਰੰਤਾ। ਕਾਲ ਦਾ ਮਤਲਬ ਹੁੰਦਾ ਜੀ ਭਲਕੇ, ਜਿਵੇਂ ਆਪਾਂ ਆਮ ਕਹਿੰਦੇ ਹਾਂ ਵੀ ਚੱਲ ਕੱਲ੍ਹ ਨੂੰ ਕੰਮ ਕਰ ਲਵਾਂਗੇ। ਬੰਦੇ ਦੀ ਇਹ ਮਨੋਦਸ਼ਾ ਹੈ ਵੀ ਜਦੋਂ ਵੀ ਬੰਦੇ ਨੇ ਕੋਈ ਚੰਗਿਆਈ ਕਮਾਉਣੀ ਹੋਵੇ ਨਾ ਤੇ ਉਹ ਹਮੇਸ਼ਾ ਹੀ ਟਾਲੇ ਟੋਲੇ ਕਰਦਾ, ਇਹ ਸੁਭਾਅ ਹੈ ਮਨੁੱਖੀ। ਪਰ ਜੇ ਬੰਦੇ ਨੇ ਬੁਰਿਆਈ ਕਮਾਉਣੀ ਹੋਵੇ ਤੇ ਫਿਰ ਤੇ ਕਹਿੰਦਾ ਹੁਣੇ ਚੱਲੋ, ਕੋਈ ਬਹਾਨਾ ਨਹੀਂ ਹੁੰਦਾ, ਕੋਈ ਐਕਸਕਿਊਜ਼ ਨਹੀਂ ਹੁੰਦਾ। ਕੋਈ ਕਵੇ ਚਲੋ ਗੁਰਦੁਆਰੇ ਨੂੰ ਚੱਲੀਏ, ਕੋਈ ਬਹਿ ਕੇ ਘੜੀ ਕੀਰਤਨ ਸੁਣ ਕੇ ਆਉਣੇ, ਕਥਾ ਸੁਣ ਕੇ ਆਉਂਦੇ ਹਾਂ, ਤੇ ਕਿੰਨੇ ਐਕਸਕਿਊਜ਼ ਨੇ ਬੰਦੇ ਕੋਲ, ਮੈਂ ਥੱਕ ਗਿਆ ਹਾਂ, ਮੇਰਾ ਸਮਾਂ ਨਹੀਂ ਹੈ, ਆਹ ਹੈ ਉਹ ਹੈ, ਕਿੰਨਾ ਕੁਝ ਹੈ। ਪਰ ਹੁਣੇ ਕਿਸੇ ਮਿੱਤਰ ਦਾ ਫੋਨ ਆ ਜਾਵੇ ਵੀ ਜਵਾਨਾ ਆ ਜਾ ਅੱਜ ਪੱਬ ਦੇ ਵਿੱਚ ਜਾਣਾ ਹੈ, ਟਿਕਟਾਂ ਫ੍ਰੀ ਆਪਾਂ ਨੂੰ ਮਿਲ ਰਹੀਆਂ ਨੇ, ਤੇ ਸਾਰੇ ਦਿਨ ਦਾ ਥੱਕਿਆ ਬੰਦਾ ਉੱਥੇ ਵੀ ਨੱਚ ਭੁੜਕਾਵੇਗਾ, ਸ਼ਰਾਬਾਂ ਦੇ ਪਿਆਲਿਆਂ ਨਾਲ ਸਾਂਝ ਬਣਾ ਆਵੇਗਾ। ਬੰਦਾ ਬੁਰਾਈ ਵਾਲੇ ਬੰਨੇ ਜ਼ਿਆਦਾ ਐਕਸਾਈਟਡ ਰਹਿੰਦਾ, ਤੇ ਜਦੋਂ ਵੀ ਚੰਗਿਆਈ ਦੀ, ਜਦੋਂ ਵੀ ਧਰਮ ਦੀ ਗੱਲ ਆਉਂਦੀ, ਇੱਕ ਬਾਬੇ ਦਾ ਵਾਕ ਹੈ, ਮਹਾਰਾਜ ਕਹਿੰਦੇ ਨੇ ਵੀ ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ। ਜੇ ਤੇ ਚੰਗਿਆਈ ਕਮਾਉਣੀ ਹੋਵੇ ਤੇ ਬੰਦਾ ਆਲਸ ਕਰਦਾ, ਕਹਿੰਦਾ ਕੋਈ ਨਹੀਂ ਕਰ ਲਵਾਂਗੇ। ਆ ਧਰਮ ਦੀ ਦੁਨੀਆਂ 'ਚ ਵੀ ਇੱਦਾਂ ਹੀ ਹੁੰਦਾ, ਬੰਦਾ ਕਹਿੰਦਾ ਕੋਈ ਨਹੀਂ ਪੜ੍ਹ ਲਵਾਂਗੇ, ਬਾਣੀ ਸਾਰੀ ਉਮਰ ਹੀ ਪਈ ਹੈ, ਅਜੇ ਬੱਚੇ ਵਿਆਹ ਲਈਏ, ਆਹ ਕੰਮ ਕਰ ਲਈਏ, ਜ਼ਿੰਮੇਵਾਰੀਆਂ ਬਣੀਆਂ ਨੇ। ਅੱਛਾ, ਦੁਖੀ ਹੁੰਦਾ ਰਹਿੰਦਾ, ਅੱਗ ਨਾਲ ਖੇਡਦਾ ਰਹਿੰਦਾ, ਦੁਖੀ ਹੁੰਦਾ ਰਹਿੰਦਾ, ਪਰ ਉਸ ਰਾਹ ਉੱਤੇ ਨਹੀਂ ਤੁਰਦਾ। ਸਾਰੀ ਜ਼ਿੰਦਗੀ ਬੰਦਾ ਐਕਸਕਿਊਜ਼ ਦੇਈ ਜਾਵੇਗਾ, ਐਕਸਕਿਊਜ਼ ਬਹਾਨੇ ਦੇਈ ਜਾਂਦਾ ਹੈ, ਕਦੀ ਸਮਾਜ ਦੇ ਬਹਾਨੇ ਦਿੰਦਾ ਹੈ, ਕਦੀ ਦੁਨੀਆਂ ਦੇ ਬਹਾਨੇ ਦਿੰਦਾ ਹੈ। ਇੱਦਾਂ ਕਰਦਿਆਂ ਕਰਦਿਆਂ ਸਾਰਾ ਦਿਨ, ਸਾਰੀ ਰਾਤ, ਸਾਰੀ ਜ਼ਿੰਦਗੀ ਲੰਘੀ ਜਾ ਰਹੀ ਹੈ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਭਲਾ ਕਰਨਾ ਹੋਵੇ ਨਾ ਕਿਸੇ ਦਾ, ਤੇ ਕਰ ਦਈ, ਸੋਚੀ ਨਾ, ਪਤਾ ਰੀਜ਼ਨ ਕੀ ਹੈ। ਹੋ ਸਕਦਾ ਹੈ ਜੇ ਤੂੰ ਸੋਚਣ ਬਵੇਂ ਤੇ ਫਿਰ ਤੂੰ ਭਲਾ ਨਾ ਕਰੇ, ਤੇ ਮਾੜਾ ਕਰਨਾ ਹੋਵੇ ਨਾ ਕਿਸੇ ਦਾ ਤੇ ਸੋਚਣ ਬਹਿ ਜੀ, ਕਿਉਂ ਭਲਾ? ਜਦੋਂ ਤੁਸੀਂ ਮਾੜਾ ਕਰਨ ਦਾ ਥੋਟ ਲੈ ਕੇ ਆਉਂਦੇ ਹੋ, ਵਿਚਾਰ ਲੈ ਕੇ ਆਉਂਦੇ ਹੋ, ਤੇ ਉਹਨੂੰ ਥਿੰਕ ਕਰੋ, ਉਹਨੂੰ ਸੋਚੋ। ਇਹਨੂੰ ਸਤਿਗੁਰ ਨੇ ਆਖਿਆ ਆਪਣੇ ਵਿਚਾਰ ਅਸਵਾਰੀ ਕੀਜੈ, ਸਹਿਜ ਕੇ ਪਾਵੜੈ ਪੱਗ ਧਰ ਲੀਜੈ। ਆਖਿਆ ਆਪਣੇ ਵਿਚਾਰਾਂ ਤੇ ਅਸਵਾਰੀ ਰੱਖ, ਆਪਣੇ ਵਿਚਾਰਾਂ ਤੇ ਬੁਰਾ ਕਰਨਾ ਹੈ ਨਾ, ਵੀ ਕਰਨਾ ਜਾਂ ਨਾ ਕਰਨਾ ਬਾਅਦ ਦੀ ਗੱਲ, ਉਹਨੂੰ ਸੋਚ, ਟਾਲ ਲਾ, ਸਮੇਂ ਨੂੰ ਟਾਲ ਲਾ। ਤੇਰੇ ਮਨ 'ਚ ਖਿਆਲ ਆਇਆ ਨਾ ਬੁਰਾ ਕਰਨ ਦਾ, ਕੁਝ ਸਮੇਂ ਲਈ ਟਾਲ ਲਾ ਵੀ ਅੱਜ ਨਹੀਂ, ਮੈਂ ਕੱਲ੍ਹ ਨੂੰ ਕਰਾਂਗਾ। ਹੋ ਸਕਦਾ ਹੈ ਜਦੋਂ ਤੱਕ ਕੱਲ੍ਹ ਆਉਣਾ ਹੈ ਉਦੋਂ ਤੱਕ ਤੇਰਾ ਖਿਆਲ ਬਦਲ ਜਾਵੇ। ਬਹੁਤੀ ਵਾਰ ਜ਼ਿੰਦਗੀ ਦੇ ਵੱਡੇ ਨੁਕਸਾਨ ਹੋਣ ਤੋਂ ਬੰਦਾ ਬਚਾਅ ਕਰ ਲੈਂਦਾ ਜਿਹੜਾ ਬੰਦਾ ਸੋਚਣਾ ਸ਼ੁਰੂ ਕਰ ਦਿੰਦਾ। ਇੱਕ ਰਾਈਟਰ ਹੈ, ਮੈਨੂੰ ਨਾਂ ਥੋੜ੍ਹਾ ਜਿਹਾ ਵਿਸਰ ਗਿਆ, ਚਲੋ ਜੇ ਚੇਤਾ ਆਊਗਾ ਤਾਂ ਮੈਂ ਤੁਹਾਨੂੰ ਦੱਸਾਂਗਾ। ਉਹਨੇ ਕੋਈ ਆਰਟੀਕਲ ਲਿਖਿਆ ਪੇਪਰ ਦੇ ਵਿੱਚ, ਜਦੋਂ ਉਹਨੇ ਆਰਟੀਕਲ ਲਿਖਿਆ ਤੇ ਪੇਪਰ ਦੇ ਵਿੱਚ ਉਹ ਛਪਿਆ, ਤੇ ਲੋਕਾਂ ਦੇ ਰਿਵਿਊ, ਜਿਵੇਂ ਅੱਜ ਤੇ ਹੁੰਦਾ ਹੈ ਨਾ ਵੀ ਕਮੈਂਟ, ਫੇਸਬੁੱਕ ਤੇ ਆਪਾਂ ਕੋਈ ਪੋਸਟ ਕੀਤੀ ਤੇ ਨਾਲ ਦੀ ਨਾਲ ਹੀ ਕਮੈਂਟ ਆਉਣੇ ਸ਼ੁਰੂ ਹੋ ਜਾਂਦੇ ਨੇ, ਬੜੇ ਅਗਰੈਸਿਵ, ਬੜੇ ਗੁੱਸੇ ਭਰੇ, ਗਾਲਾਂ ਸਭ ਕੁਝ ਨਾਲੋਂ ਨਾਲ ਹੀ ਚੱਲਦੇ। ਤੇ ਉਹ ਕਹਿੰਦਾ ਜੀ ਮੈਂ ਆਰਟੀਕਲ ਲਿਖਿਆ ਤੇ ਮੈਂ ਉਹਨੂੰ ਪੇਪਰ ਦੇ ਵਿੱਚ ਦਿੱਤਾ, ਤੇ ਜਦੋਂ ਪੇਪਰ 'ਚ ਉਹ ਆਰਟੀਕਲ ਛਪਿਆ ਤੇ ਮੈਨੂੰ ਚਿੱਠੀਆਂ ਆਉਣੀਆਂ ਸ਼ੁਰੂ ਹੋ ਗਈਆਂ, ਲੋਕਾਂ ਦੀਆਂ ਗਾਲਾਂ, ਮੰਦੇ ਖਿਆਲ। ਕਹਿੰਦਾ ਚਲੋ ਆਦਤ ਪਈ ਸੀ, ਪਤਾ ਹੈ ਵੀ ਜਦੋਂ ਰਾਹ ਹੀ ਇਹ ਹੈ ਤੇ ਫਿਰ ਇਹ ਕੁਝ ਹੋਣਾ ਹੀ ਹੈ। ਕਹਿੰਦਾ ਪਰ ਇੱਕ ਲੈਟਰ, ਇੱਕ ਚਿੱਠੀ ਇੱਦਾਂ ਦੀ ਆਈ ਜਿਹਦੇ ਵਿੱਚ ਉਸ ਬੰਦੇ ਨੇ ਮੇਰੇ ਲਈ ਬਹੁਤ ਮੈਨੂੰ ਅਬਿਊਜ਼ ਕੀਤਾ, ਬੜੇ ਭੈੜੇ ਸ਼ਬਦ ਉਹਨੇ ਮੇਰੇ ਲਈ ਵਰਤੇ ਤੇ ਮੈਨੂੰ ਇੱਕੋ ਦਮ ਕ੍ਰੋਧ ਵਿੱਚ ਮੈਂ ਆ ਗਿਆ। ਕ੍ਰੋਧ ਵਿੱਚ ਆ ਕੇ ਮੈਂ ਪੇਪਰ ਚੁੱਕਿਆ, ਪੈਨ ਚੁੱਕਿਆ ਤੇ ਉਹਦੀ ਚਿੱਠੀ ਦਾ ਜਵਾਬ ਦੇਣ ਲਈ ਮੈਂ ਲਿਖਣ ਦੀ ਤਿਆਰੀ ਕਰਨ ਲੱਗ, ਦਿਮਾਗ ਗਰਮ ਸੀ। ਜਦੋਂ ਲਿਖਣ ਲੱਗਾ ਤੇ ਫਿਰ ਮੈਂ ਕਿਹਾ ਚਲੋ ਕੋਈ ਨੀ, ਇੱਦਾਂ ਕਰਦੇ ਸ਼ਾਮਾਂ ਨੂੰ ਲਿਖਾਂਗਾ, ਸ਼ਾਮ ਨੂੰ ਲਿਖਾਂਗਾ, ਹੁਣ ਰਹਿਣ ਦਿੰਦੇ। ਕਹਿੰਦਾ ਸ਼ਾਮ ਦਾ ਵੇਲਾ ਆਇਆ, ਹੁਣ ਥੋੜ੍ਹਾ ਜਿਹਾ ਦਿਮਾਗ ਮੇਰਾ ਸ਼ਾਂਤ ਹੋ ਗਿਆ। ਜਦੋਂ ਸ਼ਾਮ ਦਾ ਵੇਲਾ ਆਇਆ ਤੇ ਮੈਂ ਸੋਚਿਆ ਚਲ ਕੋਈ ਨੀ ਹੁਣ ਕੱਲ੍ਹ ਨੂੰ ਲਿਖਾਂਗਾ। ਆਂਦਾ ਫਿਰ ਉਹ ਗੱਲ ਆਈ ਗਈ ਹੋਗੀ, ਫਿਰ ਮੈਂ ਕੁਝ ਲਿਖਿਆ ਹੀ ਨਾ ਤੇ ਇੱਕ ਦਿਨ ਮੈਂ ਬੈਠਾ ਤੇ ਮੈਂ ਉਹਨੂੰ ਲਿਖ ਦਿੱਤਾ, ਪਰ ਕੋਈ ਮਾੜੀ ਗੱਲ ਨਹੀਂ ਲਿਖੀ, ਉਹਨੂੰ ਮੈਂ ਸਮਝਾਇਆ। ਉਹਦੇ ਕੋਲ ਚਿੱਠੀ ਗਈ ਤੇ ਵਾਪਸ ਉਹਦੀ ਚਿੱਠੀ ਇਸ ਗੱਲ ਦੀ ਆਈ ਵੀ ਮੈਂ ਇਹ ਗੁਸਤਾਖੀ ਕੀਤੀ ਹੈ ਵੀ ਤੇਰੇ ਲਈ ਜਿਹੜੀ ਸ਼ਬਦਾਵਲੀ ਹੈ ਉਹ ਮੈਨੂੰ ਇਹ ਵਰਤਣੀ ਨਹੀਂ ਸੀ ਚਾਹੀਦੀ। ਹੁਣ ਤੁਸੀਂ ਅੰਦਾਜ਼ਾ ਲਾ ਕੇ ਵੇਖੋ ਵੀ ਜੇ ਜਿੱਦਾਂ ਉਹ ਅਗਰੈਸਿਵ ਹੋਇਆ ਸੀ, ਜੇ ਉਸੇ ਵੇਲੇ ਉਹ ਰਿਐਕਸ਼ਨ ਦਿੰਦਾ ਫਿਰ ਨਤੀਜੇ ਕੀ ਨਿਕਲਦੇ ਸੀ? ਫਿਰ ਤੇ ਬੜਾ ਭੈੜਾ ਨਤੀਜਾ ਨਿਕਲਣਾ ਸੀ। ਕਈ ਵਾਰ ਘਰਾਂ ਪਰਿਵਾਰਾਂ ਵਿੱਚ ਵੀ ਇੱਦਾਂ ਹੁੰਦਾ, ਹਾਲਾਂਕਿ ਆਪਾਂ ਇੱਦਾਂ ਰਹਿੰਦੇ ਨਹੀਂ, ਪਰ ਜੇ ਬੰਦਾ ਥੋੜੇ ਚਿਰ ਲਈ ਟਲ ਜਾਵੇ ਫਿਰ ਸ਼ਾਮ ਜਾਂ ਸਵੇਰ ਤਾਂ ਹੀ ਗੱਲ ਬਦਲ ਜਾਵੇਗੀ। ਸਤਿਗੁਰੂ ਮਹਾਰਾਜ ਨੇ ਗੱਲ ਸਾਨੂੰ ਇਹ ਸਮਝਾਈ ਹੈ ਵੀ ਜਦੋਂ ਤੁਸੀਂ ਬੁਰਾ ਕਰਦੇ ਹੋ ਨਾ, ਬੁਰਾ ਕੁਝ ਵੀ ਹੋ ਸਕਦਾ, ਕ੍ਰੋਧ ਵੀ ਬੁਰਾ ਹੀ ਹੁੰਦਾ ਹੈ, ਹੰਕਾਰ ਵੀ ਬੁਰਾ ਹੀ ਹੁੰਦਾ ਹੈ, ਲੋਭ ਵੀ ਬੁਰਾ ਹੀ, ਇਹ ਬੁਰਾ ਹੀ, ਇਹ ਜਿਹੜੇ ਪੈਸ਼ਨ ਨੇ ਮਾੜੇ ਹੀ ਨੇ ਨਾ ਸਾਰੇ। ਇਦੋਂ ਆਲਸ ਕਰੋ, ਜੇ ਕਰਨਾ ਹੈ ਤੇ ਇਦੋਂ ਆਲਸ ਕਰ ਲਓ, ਪਰ ਜੇ ਚੰਗਿਆਈ ਕਰਨ ਦਾ ਖਿਆਲ ਆਵੇ ਤੇ ਫਿਰ ਸੋਚਿਓ ਨਾ। ਇਹਦੇ ਨਾਲ ਪਤਾ ਕੀ ਹੁੰਦਾ, ਜਦੋਂ ਤੁਸੀਂ ਕਿਸੇ ਦਾ ਭਲਾ ਕਰਨਾ ਹੋਵੇ, ਜੇ ਤੁਸੀਂ ਸੋਚਣ ਬਹਿ ਜਾਓ ਫਿਰ ਤੁਹਾਨੂੰ ਇਹ ਲੱਗਦਾ ਉਸ ਬੰਦੇ ਨੇ ਵੈਸੇ ਮੇਰੇ ਨਾਲ ਉੱਥੇ ਇੱਦਾਂ ਕੀਤਾ ਸੀ, ਉਸ ਜਗ੍ਹਾ 'ਤੇ ਉਹਨੇ ਇੱਦਾਂ ਕੀਤਾ ਸੀ, ਇੱਥੇ ਉਹਨੇ ਆਹ ਕੀਤਾ ਸੀ, ਉਹ ਬਿਵਤਾ ਵਿੱਚ ਹੋਵੇਗਾ, ਉਹ ਖਤਮ ਹੋ ਜਾਵੇਗਾ। ਪਰ ਇਹ ਜਿਹੜੇ ਤਰਕ ਹੋਣਗੇ, ਜਿਹੜੀ ਸੋਚਣ ਦੀ ਤੁਹਾਡੀ ਇਹ ਸ਼ਕਤੀ ਹੋਵੇਗੀ, ਉਹ ਤੁਹਾਨੂੰ ਤਬਾਹ ਕਰ ਦੇਵੇਗੀ, ਤੁਹਾਡੇ ਪੱਲੇ ਪਛਤਾਵਾ ਪਾਵੇਗੀ। ਸਤਿਗੁਰੂ ਮਹਾਰਾਜ ਨੇ ਆਖਿਆ ਬੰਦੇ ਦੀ ਦਸ਼ਾ ਉਲਟ ਹੈ, ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ। ਚੰਗਿਆਈ ਵੇਲੇ ਆਲਸ ਕਰਦਾ ਹੈ ਤੇ ਬੁਰਿਆਈ ਵੇਲੇ ਕੀ ਬਣ ਜਾਂਦਾ, ਸ਼ੇਰ ਬਣ ਜਾਂਦਾ। ਕਹਿੰਦਾ ਮੈਂ ਆਹ ਅੱਗੇ ਲੱਗ ਮੈਂ ਚੱਲਦਾ, ਉਹ ਕੌਣ ਹੁੰਦਾ ਹੈ? ਇਸ ਸੁਭਾਅ ਨੂੰ ਬਾਬੇ ਕਬੀਰ ਨੇ ਤਿਲਾਂਜਲੀ ਦੇ ਕੇ ਇੱਥੇ ਜਿਹੜੀ ਗੱਲ ਕੀਤੀ ਹੈ, ਉਹਨਾਂ ਰੱਬ ਦੇ ਸਿਮਰਨ, ਰੱਬ ਦੀ ਯਾਦ, ਭਲੇ ਹੋਣ ਦੀ ਗੱਲ ਕੀਤੀ। ਆਖਿਆ ਛੱਡ ਕੱਲ੍ਹ ਦੀ ਗੱਲ, ਕੱਲ੍ਹ ਕਿਹਨੇ ਵੇਖਿਆ? ਕੱਲ੍ਹ ਆਉਂਦਾ ਹੈ ਜ਼ਿੰਦਗੀ 'ਚ, ਕੱਲ੍ਹ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ, ਇਹ ਚੇਤਾ ਰੱਖ ਲਓ। ਜੋ ਵੀ ਹੁੰਦਾ ਹੈ ਪ੍ਰੈਜੈਂਟ ਹੁੰਦਾ ਹੈ, ਕੱਲ੍ਹ ਕਦੀ ਨਹੀਂ ਆਉਂਦਾ ਬੰਦੇ ਦੀ ਜ਼ਿੰਦਗੀ 'ਚ। ਹੁਣ ਜੇ ਤੁਸੀਂ ਸੋਚੋ ਨਹੀਂ ਕੱਲ੍ਹ ਤਾਂ ਆਵੇਗਾ, ਨਹੀਂ ਉਹ ਕੱਲ੍ਹ ਨਹੀਂ ਹੋਵੇਗਾ, ਉਹ ਵਰਤਮਾਨ ਹੀ ਹੋਵੇਗਾ, ਕੱਲ੍ਹ ਨਹੀਂ ਆਉਂਦਾ। ਦੋ ਚੀਜ਼ਾਂ ਨੇ ਜਿਹੜੀਆਂ ਕਦੇ ਨਹੀਂ ਆਉਂਦੀਆਂ, ਲੰਘਿਆ ਸਮਾਂ ਤੇ ਕੱਲ੍ਹ। ਜਿੱਥੇ ਵੀ ਹੁੰਦਾ ਹੈ ਬੰਦਾ ਪ੍ਰੈਜੈਂਟ ਵਿੱਚ ਹੁੰਦਾ ਹੈ, ਹੁਣ। ਤੁਹਾਡਾ ਹੁਣ ਦਾ ਫੈਸਲਾ ਹੀ ਤੁਹਾਨੂੰ ਸਵਾਰੇਗਾ, ਹੁਣ ਦਾ ਫੈਸਲਾ ਹੀ ਤੁਹਾਨੂੰ ਸਕੂਨ ਦੇਵੇਗਾ, ਕੱਲ੍ਹ ਕਦੀ ਨਹੀਂ ਆਉਂਦਾ। ਕੱਲ੍ਹ ਕਿਹਨੇ ਵੇਖਿਆ? ਬਾਬੇ ਨੇ ਕਿਹਾ ਆਮ ਆਦਮੀ ਹਾਂ, ਇੱਕਦਮ ਹੀ। ਬੰਦਾ ਇੱਕ ਸਾਹ ਦਾ ਹੈ, ਜੇ ਦਮ ਆ ਗਿਆ ਤੇ ਮੁਹਲਤ ਮੌਤ ਨਾ ਜਾਣਾ। ਕੋਈ ਬੰਦੇ ਦੀ ਮੁਹਲਤ ਥੋੜ੍ਹਾ ਹੈਗੀ ਹੈ, ਚੀਜ਼ਾਂ ਵੀ ਬਾਜ਼ਾਰੋਂ ਖਰੀਦੋ ਤੇ ਉਹਦੀ ਵੀ ਕੋਈ 5 ਸਾਲ ਗਰੰਟੀ ਮਿਲ ਜਾਂਦੀ ਹੈ, ਬੰਦੇ ਦੀ ਕੋਈ ਗਰੰਟੀ ਨਹੀਂ ਹੈਗੀ, ਕੋਈ ਗਰੰਟੀ, ਕਿਹੜੇ ਵੇਲੇ ਕੀ ਹੋ ਜਾਣਾ। ਇਸ ਕਰਕੇ ਕੱਲ੍ਹ ਦਾ ਇੰਤਜ਼ਾਰ ਨਾ ਕਰੀ, ਕੱਲ੍ਹ ਦੀ ਵੇਟ ਨਾ ਕਰੀ। ਤੇ ਬੰਦੇ ਦੀ ਮੁਸ਼ਕਲ ਪਤਾ ਕੀ ਹੈ, ਬੰਦਾ ਕਦੀ ਵੀ ਵਰਤਮਾਨ ਵਿੱਚ ਨਹੀਂ ਜਿਉਂਦਾ, ਭਵਿੱਖ ਦੀ ਹਮੇਸ਼ਾ ਚਿੰਤਾ ਰੱਖਦਾ ਤੇ ਬੀਤੇ ਦਾ ਸਦਾ ਅਫਸੋਸ ਰੱਖਦਾ, ਤੇ ਜੀ ਕਿੱਥੇ ਰਿਹਾ ਹੈ ਪ੍ਰੈਜੈਂਟ ਵਿੱਚ, ਤੇ ਸੋਚ ਕਾਹਦੇ ਬਾਰੇ ਰਿਹਾ ਹੈ, ਫਿਊਚਰ ਬਾਰੇ, ਜਿਹੜਾ ਅਜੇ ਤੁਹਾਡੇ ਹੱਥ ਵਿੱਚ ਨਹੀਂ ਹੈ। ਚਿੰਤਾ ਹਮੇਸ਼ਾ ਕਾਹਦੀ ਹੁੰਦੀ ਹੈ, ਆਪਾਂ ਕਾਹਦੀ ਚਿੰਤਾ ਕਰਦੇ, ਉਹ ਕੱਲ੍ਹ ਨੂੰ ਕੀ ਬਣੇਗਾ, ਜੋ ਬਣਨਾ ਉਹ ਬਣ ਜਾਓ, ਤੂੰ ਅੱਜ ਦੀ ਗੱਲ ਕਰਨਾ। ਬੰਦੇ ਦੇ ਡਿਪਰੈਸ਼ਨ ਜਾਂ ਪਰੇਸ਼ਾਨੀਆਂ ਵਿੱਚ ਜਾਣ ਦਾ ਕਾਰਨ ਕੱਲ੍ਹ ਹੈ, ਅੱਜ ਨਹੀਂ ਹੈਗਾ। ਜਿਹੜੀ ਚੀਜ਼ ਸਾਡੇ ਹੱਥ ਵਿੱਚ ਨਹੀਂ, ਬੰਦਾ ਉਹਦੇ ਬਾਰੇ ਚਿੰਤਾ ਕਰ, ਅੱਛਾ ਜਿਹੜੀ ਨਿਕਲ ਗਈ ਹੈ ਉਹਦੇ ਬਾਰੇ ਬੰਦਾ ਕੀ ਕਰ ਰਿਹਾ, ਅਫਸੋਸ ਕਰ ਰਿਹਾ ਜੋ ਬੀਤ ਗਿਆ। ਸਤਿਗੁਰੂ ਮਹਾਰਾਜ ਨੇ ਆਖਿਆ ਛੱਡ ਕੱਲ੍ਹ ਦੀ ਗੱਲ, ਅੱਜ ਤੇ ਆ, ਕਾਲ ਕਰੰਤਾ ਅਭੈ ਕਰ, ਇੱਕ ਬਚਨ ਹੋਰ ਹੈ। ਬਾਬੇ ਨੇ ਆਖਿਆ ਸੁਭਾਅ ਤੇਰਾ ਇਹ ਬਣ ਗਿਆ ਹੈ ਵੀ ਚਿਤਵਤ ਪਾਪ ਨਾ ਆਲ ਕਾਵੇ, ਬੇਸ਼ਵਾ ਭਜਤ ਨਾ ਕਿਸ ਨਾ ਸ਼ਰਮਾਵੇ, ਸਾਰੋ ਦਿਨ ਸਮਜੂਰੀ ਕਰੇ, ਹਰ ਸਿਮਰਨ ਕੀ ਵੇਲਾ ਬੱਜਰ ਸਿਰ ਪਰੈ। ਸਾਰਾ ਦਿਨ ਬੰਦਾ ਮਜ਼ਦੂਰੀ ਕਰਦਾ ਕਾਹਦੀ, ਕਾਮ ਦੀ, ਕ੍ਰੋਧ ਦੀ, ਲੋਭ ਦੀ, ਮੋਹ ਦੀ ਤੇ ਹੰਕਾਰ ਦੀ ਮਜ਼ਦੂਰੀ ਸਮਝਦੇ। ਜਿਵੇਂ ਆਪਾਂ ਕੰਮ ਕਰਦੇ ਨਾ ਬਾਹਰ, ਮਜ਼ਦੂਰੀ ਹੈ ਨਾ, ਤੁਹਾਨੂੰ ਉਹਦੇ ਬਦਲੇ ਕੁਝ ਮਿਲਦਾ। ਪਰ ਬਾਬੇ ਨੇ ਇੱਥੇ ਆਖਿਆ, ਆਖਿਆ ਵੀ ਸਾਰੋ ਦਿਨ ਸਮਜੂਰੀ ਕਰੇ, ਸਾਰਾ ਦਿਨ ਬੰਦਾ ਕਿਹਦੀ ਈਰਖਾ ਦੀ ਮਜ਼ਦੂਰੀ ਕਰਦਾ ਰਹਿੰਦਾ, ਜਿੱਥੋਂ ਮਿਲਣਾ ਕੁਝ ਨਹੀਂ। ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਨੂੰ, ਸ਼ਾਮ ਤਾਂ ਹੀ ਕੰਮ ਕੀਤਾ, ਜਦੋਂ ਘਰੋਂ ਤੁਰਨ ਲੱਗੇ ਤੇ ਜਿਹੜਾ ਮਾਲਕ ਸੀ ਉਹਨੇ ਤੁਹਾਨੂੰ ਕੋਈ $50-100 ਹੱਥ ਦੇ ਉੱਤੇ ਧਰ ਦਿੱਤਾ, ਤੁਹਾਨੂੰ ਕੋਈ ਲਾਭ ਹੋ ਗਿਆ। ਤੇ ਜੇ ਕੋਈ ਬੰਦਾ ਐਸੀ ਮਜ਼ਦੂਰੀ ਕਰੇ ਵੀ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਮਜ਼ਦੂਰੀ ਤੇ ਕਰ ਰਿਹਾ ਪਰ ਲਾਭ ਉਹਨੂੰ ਉਹਦਾ ਕੋਈ ਨਹੀਂ ਹੋਣਾ, ਤੇ ਘਰ ਵਾਲੀ ਜਾਂ ਘਰ ਵਾਲਾ ਕਹੇਗਾ ਹੀ ਨਾ ਵੀ ਭਾਈ ਕੀ ਫਾਇਦਾ ਇਹੋ ਜਿਹੀ ਮਜ਼ਦੂਰੀ ਦਾ। ਜਿਹੜੀਆਂ ਬੁਰਾਈਆਂ ਹੁੰਦੀਆਂ ਨੇ, ਬੰਦਾ ਇਹਦੀ ਮਜ਼ਦੂਰੀ ਕਰਦਾ ਏ ਪਰ ਇਹਦਾ ਲਾਭ ਬੈਨੀਫਿਟ ਬੰਦੇ ਨੂੰ ਕਦੇ ਵੀ ਨਹੀਂ ਹੁੰਦਾ, ਕਦੇ ਨਹੀਂ ਹੁੰਦਾ। ਇਹਦਾ ਇਹ ਸਕੂਨ ਨਹੀਂ ਦੇ ਸਕਦੀਆਂ। ਤੁਸੀਂ ਈਰਖਾ ਕਰੀ ਜਾਓ, ਈਰਖਾ ਦੀ ਮਜ਼ਦੂਰੀ ਕਰੀ ਜਾਓ, ਲੋਭ ਦੀ ਕਰੀ ਜਾਓ, ਲਾਭ ਤੁਹਾਨੂੰ ਕੋਈ ਨਹੀਂ ਹੋਣਾ, ਇਹਦਾ ਨੁਕਸਾਨ ਹੀ ਹੋਵੇਗਾ। ਪਰ ਫਿਰ ਵੀ ਬੰਦਾ ਮਜ਼ਦੂਰੀ ਕਰ ਰਿਹਾ, ਫਿਰ ਵੀ ਜਿਵੇਂ ਤੇਲੀ ਦੇ ਬਲਦ ਹੁੰਦੇ ਨੇ ਨਾ, ਏਦਾਂ ਘੁੰਮਦੇ ਰਹਿੰਦੇ ਨੇ ਤੇਲੀ ਦੇ ਬਲਦਾਂ ਨੂੰ, ਉਹ ਕੀ ਕਰਦਾ ਵੀ ਅੱਖਾਂ ਤੇ ਉਹਦੇ ਖੋਪੇ ਪਾ ਦਿੰਦਾ, ਅੱਖਾਂ ਬੰਦ ਕਰ ਦਿੰਦਾ ਉਹਦੀਆਂ, ਸਵੇਰੇ ਉਹ ਬਲਦ ਨੂੰ ਏਦਾਂ ਲਾ ਦਿੰਦਾ, ਏਦਾਂ ਏਦਾਂ ਬਲਦ ਘੁੰਮਦੇ ਰਹਿੰਦੇ ਨੇ ਸਰਕਲ ਦੇ ਵਿੱਚ ਗੋਲ ਗੋਲ, ਏਦਾਂ ਘੁੰਮੀ ਜਾਂਦੇ ਨੇ। ਦੋਵੇਂ ਬਲਦ ਆਪਸ ਵਿੱਚ ਸਲਾਹ ਇਹ ਕਰਦੇ ਨੇ ਵੀ ਅੱਜ ਤੇ ਬਹੁਤ ਦੂਰ ਨਿਕਲ ਗਏ ਹੋਵਾਂਗੇ, ਸਵੇਰ ਤੋਂ ਤੁਰੇ ਹਾਂ, ਪਰ ਜਦੋਂ ਸ਼ਾਮਾਂ ਨੂੰ ਅੱਖਾਂ ਤੋਂ ਏਦਾਂ ਖੋਪੇ ਲੈਂਦੇ ਨੇ ਤੇ ਉਹਨਾਂ ਨੂੰ ਕੀ ਲੱਗਦਾ ਯਾਰ ਇੰਨਾ ਤੁਰ ਲਿਆ ਖਲੋਤੇ, ਫਿਰ ਉੱਥੇ ਦੇ ਉੱਥੇ ਹੀ ਫਾਇਦਾ ਤੇ ਕੋਈ ਹੋਇਆ ਨਹੀਂ। ਮਹਾਰਾਜ ਕਹਿੰਦੇ ਜਿਹੜੀ ਬੁਰਾਈ ਹੁੰਦੀ ਹੈ ਨਾ, ਇਹਦਾ ਲਾਭ ਕੋਈ ਨਹੀਂ ਜਾਂਦਾ, ਕੋਈ ਫਾਇਦਾ ਨਹੀਂ ਹੁੰਦਾ ਇਹਦਾ, ਤੁਸੀਂ ਆਪਣੇ ਆਪ ਨੂੰ ਤਬਾਹ ਕਰਦੇ ਹੋ, ਆਪਣੇ ਆਪ ਨੂੰ ਬਰਬਾਦ ਕਰਦੇ ਹੋ। ਜਿਹੜੀ ਚੀਜ਼ ਦਾ ਫਾਇਦਾ ਹੋਵੇਗਾ ਉਧਰਲੇ ਬੰਨੇ ਭੱਜਣਾ। ਸਾਰੋ ਦਿਨ ਮਜ਼ਦੂਰੀ ਕਰੇ, ਹਰ ਸਿਮਰਨ ਕੀ ਵੇਲਾ, ਜਦੋਂ ਤੂੰ ਭਲਾ ਕਰਨਾ ਹੋਵੇ ਬੱਜਰ ਸਿਰ ਪਰੈ, ਉਦੋਂ ਤੇਰੇ ਸਿਰ ਉੱਤੇ ਜਿਹੜਾ ਹੈ ਉਹ ਅਖਿਆਈ ਆ ਜਾਂਦੀ ਹੈ, ਬੱਜਰ ਸਿਰ ਪਰੈ। ਬਾਬੇ ਨੇ ਆਖਿਆ ਮਾਇਆ ਲਾਗ ਭੁੱਲੋ ਸੰਸਾਰ, ਇਹ ਸਾਰਾ ਸੰਸਾਰ ਮਾਇਆ ਦੀ ਮਜ਼ਦੂਰੀ ਕਰਦਾ ਕਰਦਾ ਜੀਵਨ ਦੇ ਮਨੋਰਥ ਨੂੰ ਭੁੱਲ ਚੁੱਕਾ ਹੈ। ਮਾਇਆ ਲਾਗ ਭੁੱਲੋ ਸੰਸਾਰ, ਆਪ ਭੁਲਾਇਆ ਭੁਲਾਵਣ ਹਾਰੇ, ਰਾਚ ਰਿਹਾ ਬਿਰਥਾ ਵਿਵਹਾਰ। ਤੇ ਬਾਬੇ ਕਬੀਰ ਨੇ ਗੱਲ ਆਖੀ, ਕਬੀਰ ਕਾਲ ਕਰੰਤਾ ਅਬੈ ਕਰ, ਦੇਰੀ ਨਾ ਕਰਿਆ ਕਰ, ਜੋ ਕੱਲ ਤੇ ਗੱਲ ਸੁੱਟੀ ਹੋਣੇ ਕਰ। ਇੱਥੇ ਬੁਰਾਈ ਦੀ ਗੱਲ ਨਹੀਂ ਹੈ, ਕਿਸੇ ਦੇ ਨੁਕਸਾਨ ਦੀ ਗੱਲ ਨਹੀਂ ਹੈ ਤੇ ਕੱਲ ਨੂੰ ਕਰਨਾ ਤੇ ਅੱਜ ਹੀ ਕਰ ਦੋ, ਨਹੀਂ। ਕਬੀਰ ਕਾਲ ਕਰੰਤਾ ਅਬੈ ਕਰ, ਜਦੋਂ ਮੌਸਮ ਅਨੁਕੂਲ ਹੁੰਦਾ ਨਾ, ਸਿਆਣਾ ਕਿਸਾਨ ਉਦੋਂ ਧਰਤੀ ਵਿੱਚ ਬੀਜ ਬੀਜਣਾ ਸ਼ੁਰੂ ਕਰਦਾ, ਫਿਰ ਉਹਨੂੰ ਉਹਦਾ ਫਲ ਮਿਲਦਾ। ਤੇ ਜਿਹੜਾ ਕਿਸਾਨ ਟਾਲੇ ਕਰੀ ਗਿਆ ਨਾ, ਕੋਈ ਨੀ ਕੱਲ ਨੂੰ ਬੀਜ ਬੀਜ ਲਵਾਂਗੇ, ਪਰਸੋਂ ਬੀਜ ਲਵਾਂਗੇ, ਚੇਤਾ ਰੱਖੋ ਉਸ ਕਿਸਾਨ ਦੀ ਫਸਲ ਵਿੱਚੋਂ ਕਦੀ ਵੀ ਕੁਝ ਉੱਗ ਨਹੀਂ ਸਕਦਾ, ਉਹਦੀ ਖੇਤੀ ਚੋਂ ਕਦੀ ਕੁਝ ਨਹੀਂ ਉੱਗੇਗਾ। ਜਿਹੜੀ ਚੰਗਿਆਈ ਹੁੰਦੀ ਹੈ, ਇਹਦੇ ਬੀਜ ਨਿੱਤ ਬੀਜਣੇ ਚਾਹੀਦੇ ਨੇ ਬੰਦੇ ਨੂੰ ਆਪਣੇ ਅੰਦਰ, ਤਾਂ ਕਿ ਆਉਣ ਵਾਲੇ ਸਮੇਂ 'ਚ ਉਹਦੇ ਫਲ ਉਹ ਖਾ ਸਕੇ। ਹੁਣ ਭਾਈ ਗੁਰਦਾਸ ਸਾਹਿਬ ਨੇ ਨਾ ਇੱਕ ਉਦਾਹਰਨ ਵਰਤੀ ਹੈ, ਉਹ ਕਹਿੰਦੇ ਘਰ ਨੂੰ ਅੱਗ ਲੱਗ ਜਾਵੇ ਤੇ ਜਿਹੜਾ ਉਦੋਂ ਖੂਹ ਪੁੱਟਣ ਲੱਗ ਪਵੇ ਉਹ ਕੋਈ ਸਿਆਣਾ ਬੰਦਾ ਹੁੰਦਾ? ਖੂਹ ਤੇ ਪਹਿਲਾਂ ਪੁੱਟ ਕੇ ਰੱਖਣਾ ਚਾਹੀਦਾ ਨਾ, ਆ ਬਿਲਡਿੰਗਾਂ ਬਣੀਆਂ ਨੇ ਏਡੀਆਂ ਏਡੀਆਂ ਵੱਡੀਆਂ, ਤੇ ਪਹਿਲਾਂ ਪ੍ਰਬੰਧ ਇੱਥੇ ਇਹ ਹੁੰਦਾ ਹੈ ਵੀ ਜੇ ਉਹਨੂੰ ਅੱਗ ਲੱਗੇ ਬਿਲਡਿੰਗ ਨੂੰ, ਤੇ ਆਪਾਂ ਇਹਨੂੰ ਬੁਝਾਉਣਾ ਕਿਵੇਂ, ਸੇਫਟੀ ਬਾਰੇ ਪਹਿਲਾਂ ਦੱਸਿਆ ਜਾਂਦਾ। ਆਪਾਂ ਜਹਾਜ਼ ਦੇ ਵਿੱਚ ਸਫ਼ਰ ਕਰਦੇ ਹਾਂ, ਚੇਤਾ ਰੱਖੋ, ਹੁਣ ਸੌਖੀ ਸਮਝ ਲੱਗੇਗੀ। ਹਰ ਜਹਾਜ਼ ਡਿੱਗਦਾ ਨਹੀਂ ਆ, ਹਰ ਜਹਾਜ਼ ਕਰੈਸ਼ ਨਹੀਂ ਹੁੰਦਾ। ਕਿੰਨੀ ਵਾਰ ਅਸੀਂ ਕਿਤੇ ਗਏ ਤੇ ਸੇਫਲੀ ਮੁੜਦੇ ਹਾਂ, ਦੁਨੀਆਂ ਜਾ ਰਹੀ ਹੈ ਆ ਰਹੀ ਹੈ, ਪਰ ਜਦੋਂ ਅਸੀਂ ਜਹਾਜ਼ ਦੀ ਸੀਟ ਉੱਤੇ ਬਹਿੰਦੇ ਹਾਂ ਨਾ, ਤੇ ਸਭ ਤੋਂ ਪਹਿਲਾਂ ਸਾਨੂੰ ਕੀ ਸਿਖਾਇਆ ਜਾਂਦਾ? ਸੇਫਟੀ, ਉਹ ਪ੍ਰੀਕੋਸ਼ਨ ਦੱਸਿਆ ਜਾਂਦਾ ਵੀ ਤੁਸੀਂ ਆਪਣੇ ਆਪ ਨੂੰ ਬਚਾਉਣਾ ਕਿਵੇਂ ਹੈ। ਤੇ ਕੋਈ ਬੰਦਾ ਏਦਾਂ ਦਾ ਤਰਕ ਦੇਵੇ ਵੀ ਮੈਨੂੰ ਇਹਦੀ ਲੋੜ ਹੀ ਨਹੀਂ, ਮੈਂ ਤੇ ਅੱਗੇ ਬਥੇਰੀ ਆ ਰਿਹਾ, ਨਹੀਂ। ਤੁਹਾਨੂੰ ਦੱਸਿਆ ਜਾਵੇਗਾ, ਤੁਹਾਡੇ ਹੱਥ ਵਿੱਚ ਉਹ ਚੀਜ਼ ਧਰੀ ਜਾਵੇਗੀ ਵੀ ਸਿੱਖ ਲਓ ਭਾਈ, ਇੱਦਾਂ ਆ ਬੈਲਟ, ਸੀਟ ਬੈਲਟ ਇੱਦਾਂ ਲਾਉਣੀ ਹੈ, ਇੱਥੋਂ ਇੱਦਾਂ ਕਰਨਾ, ਭੱਜਣਾ ਕਿੱਧਰ ਨੂੰ ਹੈ, ਐਮਰਜੈਂਸੀ ਐਗਜ਼ਿਟ ਕਿੱਧਰ ਨੂੰ ਹੈ, ਸਾਰਾ ਕੁਝ ਹੈ ਨਾ, ਪੂਰੀ ਟ੍ਰੇਨਿੰਗ ਹੁੰਦੀ ਪਹਿਲਾਂ ਹੁੰਦੀ ਨਾ। ਹੁਣ ਇੱਕ ਪਾਸੇ ਅੱਗ ਲੱਗੀ ਹੋਵੇ ਤੇ ਕੋਈ ਆਖੇ ਜੀ ਹੁਣ ਟ੍ਰੇਨਰ ਆਇਆ, ਉਹ ਤੁਹਾਨੂੰ ਦੱਸੇਗਾ? ਉਦੋਂ ਨਹੀਂ। ਸੋ ਇਹ ਚੀਜ਼ਾਂ ਪਹਿਲਾਂ ਸਿੱਖਣੀਆਂ ਪੈਂਦੀਆਂ ਨੇ, ਪਹਿਲਾਂ। ਹਰ ਰੋਜ਼, ਉਹ ਪਹਿਲਾਂ ਕਦੋਂ ਹੈ? ਜਦੋਂ ਅਸੀਂ ਸੰਗਤ ਵਿੱਚ ਬਹਿੰਦੇ ਹਾਂ, ਇਹ ਚੀਜ਼ਾਂ ਬੰਦਾ ਸਿੱਖਦਾ ਹੈ। ਇਹ ਤਾਂ ਟਾਲਾ ਨਾ ਕਰਿਆ ਕਰ ਵੀ ਨਹੀਂ ਮੈਂ ਕੱਲ੍ਹ ਨੂੰ ਸਿੱਖ ਲਵਾਂਗਾ, ਪਰਸੋਂ ਸਿੱਖ ਲਵਾਂਗਾ। ਨਹੀਂ, ਚੰਗਿਆਈ ਤਾਂ ਹਮੇਸ਼ਾ ਹੀ ਸਿੱਖਦੇ ਰਹਿਣਾ ਚਾਹੀਦਾ, ਚੰਗਿਆਈ। ਬੁਰਿਆਈ ਸਿੱਖਣ ਦੀ ਲੋੜ ਨਹੀਂ ਪੈਂਦੀ, ਆਪਣੇ ਆਪ ਹੀ ਆ ਜਾਂਦੀ। ਕਦੀ ਤੁਸੀਂ ਕੋਈ ਯੂਨੀਵਰਸਿਟੀ ਵੇਖੀ ਜਿੱਥੇ ਬੰਦੇ ਨੂੰ ਭੈੜਿਆ ਮਨੁੱਖ ਬਣਨਾ ਸਿਖਾਉਂਦਾ ਹੋਵੇ? ਕੋਈ ਯੂਨੀਵਰਸਿਟੀ ਨਹੀਂ ਐਸੀ, ਆਪੇ ਹੀ ਦੁਨੀਆ ਵਿੱਚ ਲੋਕ ਸਿੱਖੀ ਜਾਂਦੇ ਨੇ। ਬਹੁਤ ਕੁਝ ਹੈ ਜਿਹੜਾ ਬੰਦੇ ਨੂੰ ਸਿੱਖਣ ਦੀ ਲੋੜ ਨਹੀਂ ਪਈ, ਕਿਸੇ ਇੰਸਟੀਟਿਊਸ਼ਨ ਵਿੱਚੋਂ ਜਾ ਕੇ ਆਲੇ ਦੁਆਲੇ ਚੋਂ ਹੀ ਬੰਦਾ ਸਿੱਖ ਜਾਂਦਾ, ਆਲੇ ਦੁਆਲੇ ਚੋਂ ਸਿੱਖ ਜਾਂਦਾ। ਪਰ ਚੰਗਿਆਈ ਹਮੇਸ਼ਾ ਸਿੱਖਣ ਦੀ ਲੋੜ ਪੈਂਦੀ। ਗੁਰਦੁਆਰੇ ਇਸੇ ਕੰਮ ਵਾਸਤੇ ਹੁੰਦੇ ਨੇ, ਇਹ ਸਾਡਾ ਮਤਲਬ ਇੱਕ ਇੰਸਟੀਟਿਊਸ਼ਨ ਹੈ ਜਿੱਥੇ ਆ ਕੇ ਆਪਾਂ ਐਜੂਕੇਸ਼ਨ ਲੈਂਦੇ ਹਾਂ, ਸਮਝ ਲੈਂਦੇ ਹਾਂ, ਵਿਵੇਕ ਲੈਂਦੇ, ਇਹਨੂੰ ਸਿੱਖਣ ਦੀ ਲੋੜ ਪੈਂਦੀ ਹੈ। ਅੱਛਾ, ਇੱਕ ਉਦਾਹਰਨ ਹੋਰ ਦੇਵਾਂ। ਅਨਪੜ੍ਹ ਰਹਿਣ ਲਈ ਜ਼ੋਰ ਲਾਉਣਾ ਪੈਂਦਾ? ਬੰਦਾ ਆਖੇ ਜੀ ਮੈਂ ਅਨਪੜ੍ਹ ਰਹਿਣਾ ਚਾਹੁੰਦਾ, ਕਦੀ ਜ਼ੋਰ ਲਾਉਣਾ ਪੈਂਦਾ ਉਹਦੇ ਲਈ? ਤੁਸੀਂ ਪੜ੍ਹੋ ਨਾ ਤੇ ਬੰਦਾ ਅਨਪੜ੍ਹ ਹੀ ਹੈ। ਭੁੱਖੇ ਰਹਿਣ ਲਈ ਕੋਈ ਉੱਦਮ ਕਰਨਾ ਪੈਂਦਾ? ਕੰਮ ਨਾ ਕਰੋ, ਭੁੱਖੇ ਮਰ ਜਾਓਗੇ। ਉੱਦਮ ਹਮੇਸ਼ਾ ਕਰਨਾ ਪਵੇਗਾ ਤੁਹਾਨੂੰ ਪੜ੍ਹਨ ਦੇ ਲਈ। ਜੌਬ ਤੇ ਨਾ ਜਾਣ ਲਈ ਕਦੀ ਉੱਦਮ ਕਰਨਾ ਪੈਂਦਾ? ਕੋਈ ਨਹੀਂ, ਬਸ ਲੰਮੇ ਪੈ ਰਹੋ, ਠੀਕ ਹੈ, ਠੀਕ ਹੈ। ਪਰ ਜੇ ਜਾਣਾ ਹੈ ਤੇ ਤੁਹਾਨੂੰ ਮਨ ਮਾਰ ਕੇ ਉੱਠਣਾ ਪੈਣਾ, ਇੱਦਾਂ ਹੀ ਹੈ ਨਾ। ਤੁਹਾਨੂੰ ਪਤਾ ਹੈ ਵੀ ਜੇ ਨਾ ਗਏ, ਅਜੇ ਇੰਡੀਆ 'ਤੇ ਹੁੰਦਾ ਸੀ ਵੀ ਸਰ ਜਾਂਦਾ ਇੱਥੇ ਤੇ ਅਗਲਿਆਂ ਨੇ ਆਖਣਾ ਕਿਰਾਇਆ ਲਿਆਓ, ਮੌਰਗੇਜ ਤੁਹਾਡੇ ਘਰ ਦੀ ਹੈ, ਫੋਨ ਦੇ ਬਿੱਲ, ਉਹਨਾਂ ਥੋੜ੍ਹਾ ਲਿਹਾਜ ਕਰਨਾ, ਉਹਨਾਂ ਕੱਟ ਲੈਣਾ, ਚੁੱਕ ਲੈਣਾ, ਨਾ ਹੋਇਆ ਤੇ ਉਹਨਾਂ ਮਾਈਨਸ 'ਚ ਲੈ ਜਾਣਾ ਬੈਲੈਂਸ, ਫਿਰ ਕਈ ਨੁਕਸਾਨ ਹੋਰ ਹੋਣੇ ਨੇ। ਕੰਮ ਕਰਨ ਲਈ ਜਿਹੜਾ ਹੈ ਉਹ ਜਾਣਾ ਪੈਂਦਾ, ਵਿਹਲੇ ਰਹਿਣ ਲਈ ਕੁਝ ਵੀ ਜਿਹੜਾ ਹੈ ਉੱਦਮ ਨਹੀਂ ਕਰਨਾ ਪੈਂਦਾ। ਬਿਲਕੁਲ ਇਸੇ ਤਰੀਕੇ ਨਾਲ ਚੰਗਿਆਈ ਤੇ ਸੱਚਾਈ ਲਈ ਉੱਦਮ ਕਰਨਾ ਪੈਂਦਾ, ਇਹ ਆਪਣੇ ਆਪ ਨਹੀਂ ਹੁੰਦਾ, ਇਹਦੇ ਲਈ ਉੱਦਮ ਕਰਨਾ ਪੈਣਾ, ਜਾਣਾ ਪੈਣਾ, ਤੁਹਾਨੂੰ ਸਿੱਖਣਾ ਪੈਣਾ। ਪਰ ਜੇ ਤੁਸੀਂ ਨਹੀਂ ਕੁਝ ਸਿੱਖਣਾ ਚਾਹੁੰਦੇ ਤੇ ਫਿਰ ਤਾਂ ਠੀਕ ਹੀ ਹੈ, ਚੱਲੀ ਜਾਂਦਾ, ਚੱਲੀ ਜਾ ਰਿਹਾ, ਦੁਨੀਆ ਅੱਗੇ ਵੀ ਚੱਲਦੀ ਹੈ, ਚੱਲੀ ਜਾਵੇਗੀ। ਸੋ ਬਾਬੇ ਕਬੀਰ ਨੇ ਆਖਿਆ, ਤੂੰ ਕਬੀਰ ਟਾਲਿਆ ਟੋਲਿਆ ਦਿਨ ਗਿਆ, ਆਖਿਆ ਟਾਲ ਮਟੋਲ ਕਰਦਿਆਂ ਜ਼ਿੰਦਗੀ ਦਾ ਦਿਨ ਨਿਕਲ ਗਿਆ ਤੇਰਾ। ਤੋ ਸਮਝਾਇਆ ਬਾਬੇ ਕਬੀਰ ਨੇ, ਕਬੀਰ ਕਾਲ ਕਰਨਤਾ ਅਬੈ ਕਰ, ਕਹਿੰਦੇ ਜੋ ਕੱਲ ਕਰਨੇ ਹੁਣੇ ਕਰ, ਅਬ ਕਰਤਾ ਸੋਏ ਤਾਲ। ਅਜੇ ਅਬੇ ਵੀ ਬੜਾ ਦੂਰ ਹੁੰਦਾ, ਜਿਵੇਂ ਬੰਦਾ ਨਾ ਕਹਿੰਦਾ ਮੈਂ ਹੁਣੇ ਕਰਦਾ, ਉਹ ਵੀ ਕਹਿ ਰਿਹਾ ਹੁਣੇ ਆਉਂਦਿਆਂ ਆਉਂਦਿਆਂ ਵੀ ਜਿਹੜਾ ਹੈ ਉਹ ਦੂਰ ਹੋ ਜਾਂਦਾ। ਆਪਾਂ ਨਾ ਇੰਡੀਆ ਇੰਡੀਆ ਦਾ ਤੇ ਇੱਥੋਂ ਦਾ ਇੱਕ ਫਰਕ ਹੈ, ਉੱਥੇ ਨਾ ਬੰਦਾ ਪਹਿਲਾਂ ਘੜੀ ਹੁੰਦੀ ਸੀ, ਸਮਝਦੇ ਘੜੀ, ਘੜੀ ਇੱਕ ਤੇ ਆਹ ਘੜੀ ਹੈ ਨਾ, ਉਦਾਂ ਜਿਵੇਂ 20 ਮਿੰਟ ਦੀ ਇੱਕ ਘੜੀ ਲਾ ਲਓ, ਤੇ ਬੰਦੇ ਨੇ ਆਖਣਾ, ਬੰਦਾ ਕਹਿੰਦਾ ਮੈਂ 5 ਮਿੰਟਾਂ 'ਚ ਆਇਆ, ਉਹ 5 ਮਿੰਟਾਂ 'ਚ ਨਹੀਂ ਸੀ ਆਉਂਦਾ ਹੁੰਦਾ, ਉਹਨੇ ਆਉਣਾ ਸਮਾਂ ਉਹਨੇ ਜ਼ਿਆਦਾ ਉਨਾ ਹੀ ਲਾਉਣਾ। ਆਪਣੇ ਜਿਹੜਾ ਜਿਹੜੀ ਕੈਲਕੂਲੇਸ਼ਨ ਹੋਰ ਤਰੀਕੇ ਨਾਲ ਕੀਤੀ ਜਾਂਦੀ ਇੰਡੀਆ ਦੇ ਵਿੱਚ, ਇੱਥੇ ਕੈਲਕੂਲੇਸ਼ਨ ਹੋਰ ਤਰੀਕੇ ਨਾਲ ਕੀਤੀ ਜਾਂਦੀ ਹੈ। ਇੱਥੇ ਆਪਾਂ ਨੂੰ ਪਤਾ ਹੈ ਵੀ 5 ਮਿੰਟਾਂ ਦੀ ਵੀ ਇੱਕ ਵੈਲਿਊ ਹੈ, ਵੀ ਜੇ ਸਾਡੇ ਘਰ ਦੇ ਵਿੱਚ ਕੋਈ ਬੰਦਾ ਆ ਗਿਆ ਹੈ ਨਾ, ਉਹਨੇ ਆਣ ਕੇ ਸਮਾਨ ਰੱਖ ਦਿੱਤਾ ਤਾਂ ਉਹਦਾ ਮੀਟਰ ਚੱਲ ਪਿਆ, ਇੱਥੇ ਹੋਰ ਚੀਜ਼ ਹੈ। ਹੁਣ ਕਈ ਵਾਰ ਕਹਿੰਦਾ ਬੰਦਾ ਕਹਿੰਦਾ ਮੈਂ ਹੁਣੇ ਕਰਦਾ ਕੰਮ, ਹੁਣੇ ਕਰਦਿਆਂ ਕਰਦਿਆਂ ਵੀ 15-20 ਮਿੰਟ ਅੱਧਾ ਘੰਟਾ ਲੱਗ ਜਾਊ, ਬਾਬਾ ਕਹਿੰਦਾ ਤੂੰ ਹੁਣੇ ਵੀ ਛੱਡ, ਆਰੰਭ ਕਰ ਹੁਣ ਤੋਂ ਹੀ, ਕੋਈ ਫਰਕ ਨਹੀਂ ਪੈਂਦਾ, ਅੱਜ ਹੂੰ ਕੁਛ ਵਿਗੜਿਓ ਨਹੀਂ। ਜੇ ਬੰਦਾ ਕੋਈ ਇਹ ਕਹਿੰਦਾ ਨਾ ਵੀ ਮੈਂ ਭੈੜਾ ਹਾਂ, ਮੈਂ ਮਾੜਾ ਹਾਂ, ਜੇ ਪਛਤਾਵਾ ਹੋ ਗਿਆ ਤੇ ਹੁਣ ਹੀ ਉਸ ਪਾਸੇ ਕਦਮ ਪੁੱਟਣੇ ਸ਼ੁਰੂ ਕਰ ਲਾ। ਜੇ ਸਾਨੂੰ ਇਹ ਲੱਗਦਾ ਵੀ ਸਾਡਾ ਜੀਵਨ ਗਰਕ ਚੁੱਕਾ ਹੈ, ਜੇ ਤੁਹਾਨੂੰ ਰਿਗਰੈਟ ਹੈ, ਪਛਚਾਤਾਪ ਹੈ, ਤੇ ਕੋਈ ਗੱਲ ਨਹੀਂ, ਤੁਸੀਂ ਹੁਣੇ ਹੀ ਤੁਰਨੇ ਸ਼ੁਰੂ ਕਰ ਦਿਓ। ਦੁਨੀਆ ਜ਼ਿੰਦਗੀ ਮੁੱਕ ਥੋੜਾ ਗਈ ਅਜੇ, ਪਰ ਮਾੜੀ ਗੱਲ ਇਹ ਹੈ ਵੀ ਬੰਦਾ ਤੁਰਨਾ ਸ਼ੁਰੂ ਜੇ ਨਾ ਕਰੇ ਤੇ। ਆਮ ਇੱਕ ਕਹਾਵਤ ਹੁੰਦੀ ਵੀ 100 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ, ਤੁਰ ਤੇ ਪਈ ਨਾ, ਉਹਨਾਂ ਬਿੱਲੀਆਂ ਦਾ ਕੀ ਕਰੀਏ ਜਿਹੜੀਆਂ ਨਹੀਂ ਤੁਰਦੀਆਂ। ਕੋਈ ਬੰਦਾ ਨੇਕੀ ਦੇ ਰਾਹ ਤੇ ਤੁਰ ਹੀ ਪਿਆ ਨਾ। ਹੁਣ ਬਾਬਾ ਬਿਧੀ ਚੰਦ ਦਾ ਢਾਡੀ ਸਿੰਘ ਤੁਹਾਨੂੰ ਇਤਿਹਾਸ ਸੁਣਾਉਣਗੇ, ਚੋਰੀਆਂ ਕਰਦਾ ਸੀ, ਤੁਰ ਪਿਆ ਨਾ ਰਾਹ ਦੇ ਉੱਤੇ। ਸੱਜਣ ਠੱਗ, ਆਪਾਂ ਉਹਨੂੰ ਕਹਿੰਦੇ ਸੱਜਣ ਭਾਈ, ਸ਼ਬਦ ਆਪਾਂ ਠੱਗ ਹੀ ਵਰਤੀ ਜਾਂਦੇ, ਤੁਰ ਪਿਆ ਨਾ, ਗੱਲ ਤੇ ਤੁਰਨ ਦੀ ਹੁੰਦੀ ਹੈ। ਜਿਹੜਾ ਤੁਰ ਪਿਆ ਉਹ ਮੰਜ਼ਿਲ ਉੱਤੇ ਪਹੁੰਚ ਜਾਵੇਗਾ, ਜਿਹੜਾ ਤੁਰਦਾ ਨਹੀਂ ਉਹ ਕਿਤੇ ਵੀ ਨਹੀਂ ਪਹੁੰਚ ਸਕਦਾ। ਇਸ ਕਰਕੇ ਜ਼ਿੰਦਗੀ ਦੇ ਕਿਸੇ ਵੀ ਖੇਤਰ ਵਿੱਚ ਕਾਮਯਾਬ ਹੋਣ ਲਈ ਬੰਦੇ ਨੂੰ ਐਕਸਕਿਊਜ਼ ਦੂਰ ਕਰਨੇ ਪੈਂਦੇ ਨੇ। ਜਿਹੜਾ ਬੰਦਾ ਬਹਾਨੇ ਮਾਰਦਾ ਏ ਉਹ ਧੋਖਾ ਦੂਜੇ ਨੂੰ ਨਹੀਂ ਦਿੰਦਾ, ਉਹ ਆਪਣੇ ਆਪ ਨੂੰ ਦਿੰਦਾ, ਆਪਣੇ ਆਪ ਨੂੰ। ਇਹ ਫੈਸਲਾ ਤੁਹਾਡੇ ਹੱਥ ਹੈ। ਗੁਰੂ ਨੇ ਆਖਿਆ ਅਬ ਕਰਤਾ ਸੋਏ ਤਾਲ ਪਾਛੈ ਕਛੂ ਨਾ ਹੋਏਗਾ, ਜੋ ਸਿਰ ਪਰ ਆਵੈ ਕਾਲ। ਅੱਛਾ, ਕਾਲ ਦਾ ਅਰਥ ਮੌਤ ਹੈ। ਇੱਕ ਤੇ ਮੌਤ ਹੈ ਜਿਹੜੀ ਸਾਨੂੰ ਸਾਰਿਆਂ ਨੂੰ ਆ ਜਾਣੀ ਇੱਕ ਦਿਨ। ਇੱਕ ਮੌਤ ਦੇ ਅਰਥ ਬਾਣੀ ਵਿੱਚ ਇਹ ਵੀ ਨੇ ਵੀ ਜਦੋਂ ਹੁਣ ਗੱਲ ਹੀ ਵੱਸੋਂ ਬਾਹਰ ਹੋ ਗਈ, ਹੁਣ ਤੁਸੀਂ ਉਸ ਚੀਜ਼ ਦਾ ਨਤੀਜਾ ਭੁਗਤਣਾ ਹੀ ਭੁਗਤਣਾ ਹੈ। ਆਖਿਆ ਫਿਰ ਉਦੋਂ ਰੋਣ ਨਾਲ ਮਸਲਾ ਹੱਲ ਨਹੀਂ ਹੋਣਾ, ਫਿਰ ਕੀ ਕਰੇਗਾ? ਜੇ ਘਰ ਨੂੰ ਅੱਗ ਹੀ ਲੱਗ ਗਈ ਤੇ ਹੁਣ ਖੂਹ ਪੁੱਟਣ ਦਾ ਕੋਈ ਫਾਇਦਾ ਨਹੀਂ ਹੈ। ਹੁਣ ਉਸ ਅੱਗ ਦੇ ਵਿੱਚੋਂ ਤੈਨੂੰ ਰੱਬ ਹੀ ਭਾਵੇਂ ਬਚਾਵੇ, ਹੁਣ ਤੂੰ ਬਚ ਨਹੀਂ ਸਕਦਾ। ਇਸ ਕਰਕੇ ਬਾਬਾ ਕਬੀਰ ਸਾਹਿਬ ਨੇ ਇਸ ਸ਼ਬਦ ਵਿੱਚ ਸਾਨੂੰ ਹਲੂਣਾ ਦਿੱਤਾ ਵੀ ਚੰਗਿਆਈ ਦੇ ਮਾਰਗ ਉੱਤੇ ਚੱਲਣ ਲਈ ਇੰਤਜ਼ਾਰ ਨਾ ਕਰ, ਬਲਕਿ ਉਸ ਰਾਹ ਉੱਤੇ ਆਪਣਾ ਪੈਰ ਧਰ ਕੇ ਤੇ ਤੁਰ ਪੋ। ਪਤਾ ਲੱਗ ਗਏ ਅੱਗੋਂ ਦੇ ਜੇ ਚੇਤੀਐ ਤਾਂ ਕਾਇਤ ਮਿਲੈ ਸਜਾਏ। ਗੁਰੂ ਨੇ ਸਾਨੂੰ ਸਮਝਾਇਆ ਐਸਾ ਕੰਮ ਮੂਲੇ ਨਾ ਕੀਚੈ, ਜਿੱਤ ਅੰਤ ਪਛੋਤਾ ਹੀ ਹੈ, ਪਛਤਾਵਾ ਪਵੇ। ਤੇ ਇਹ ਪਛਤਾਵਾ ਪੈਂਦਾ ਹੈ ਪਤਾ ਕਿਵੇਂ? ਕਈ ਵਾਰ ਤੁਹਾਡੇ ਬੱਚਿਆਂ ਦੇ ਰੂਪ 'ਚ ਤੁਹਾਨੂੰ ਪੈ ਸਕਦਾ। ਕਈ ਪਛਤਾਵੇ ਤੁਹਾਨੂੰ ਜਵਾਨੀ ਦੀ ਉਮਰ 'ਚ ਫੀਲ ਨਹੀਂ ਹੁੰਦੇ, ਮੁੜ ਕੇ ਬੁੱਢੇ ਵੇਲੇ ਜਾ ਕੇ ਉਹਨਾਂ ਗੱਲਾਂ ਦਾ ਅਹਿਸਾਸ ਹੁੰਦਾ। ਇਸ ਕਰਕੇ ਚਲੋ ਜਦੋਂ ਵੀ ਬੰਦਾ ਬਦਲ ਜਾਵੇ, ਕਾਲੀ ਧੌਲੀ ਸਾਹਿਬ ਸਦਾ ਹੈ, ਰੱਬ ਤੇ ਸਦਾ ਹੀ ਹੈ। ਸੋ ਗੁਰੂ ਕਿਰਪਾ ਕਰੇ ਜੀ, ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਇਹ ਸੀ ਇੱਕ ਸਲੋਕ ਦੀ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਤਿਕਾਰਯੋਗ ਸਤਿਸੰਗ ਜੀ, ਇਸ ਸਨ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ, ਜਿਨ੍ਹਾਂ ਨੇ ਸ਼ਬਦ ਦੀ ਵਿਚਾਰ ਕਥਾ ਰਾਹੀਂ ਸਾਡੇ ਨਾਲ ਸਾਂਝੀ ਕੀਤੀ ਹੈ। ਗੁਰੂ ਕਿਰਪਾ ਕਰੇ ਸਾਨੂੰ ਉਸ ਮਾਰਗ 'ਤੇ ਚੱਲਣਾ ਆ ਜਾਵੇ ਜਿਸ ਮਾਰਗ ਦੀ ਗੱਲ ਗੁਰੂ ਨੇ ਦੱਸੀ ਹੈ, ਕਿਉਂਕਿ ਮਾਰਗ ਹੈ ਹੀ ਚੱਲਣ ਲਈ ਆ। ਖਲੋਤੀ ਤਾਂ ਕੋਈ ਚੀਜ਼ ਆ ਜਿਹੜੀ ਗੁਰਮੁਖ ਪਿਆਰ, ਉਹ ਕਦੀ ਕਾਮਯਾਬ ਨਹੀਂ ਹੁੰਦੀ, ਹਮੇਸ਼ਾ ਚੱਲ ਕੇ ਹੀ ਕਾਮਯਾਬ ਹੁੰਦੀ ਹੈ। ਆਪਾਂ ਤੁਰੇ ਹਾਂ ਤਾਂ ਇੱਥੋਂ ਤੱਕ ਪਹੁੰਚੇ ਹਾਂ, ਜੇ ਤੁਰਦੇ ਨਾ ਤਾਂ ਪਹੁੰਚਣਾ ਕਿੱਦਾਂ ਸੀ? ਸੋ ਇਸ ਕਰਕੇ ਗੁਰਮੁਖ ਪਿਆਰ ਹਰ ਇੱਕ ਚੀਜ਼ ਦੇ ਵਾਸਤੇ ਜ਼ਰੂਰੀ ਹੈ ਕਿ ਆਪਣੇ ਨਿਸ਼ਾਨੇ ਨੂੰ ਦੇਖ ਕੇ ਅਤੇ ਉਹਦੇ ਵੱਲ ਨੂੰ ਚੱਲਣਾ ਸ਼ੁਰੂ ਕਰ ਦਈਏ, ਕਿਉਂਕਿ ਜੇ ਚੱਲਾਂਗੇ ਤਾਂ ਸਫ਼ਰ ਖਤਮ ਹੋਏਗਾ, ਜੇ ਚੱਲਾਂਗੇ ਨਹੀਂ ਤਾਂ ਸਫ਼ਰ ਉੱਥੇ ਹੀ ਰਹੇਗਾ। ਇਸ ਕਰਕੇ ਜੀਵਨ ਦੀ ਬਾਜ਼ੀ ਜਿੱਤਣ ਵਾਸਤੇ ਵੀ ਸਾਨੂੰ ਗੁਰੂ ਦੇ ਮਾਰਗ 'ਤੇ ਚੱਲਣਾ ਪਏਗਾ, ਨਹੀਂ ਤਾਂ ਬਾਜ਼ੀ 'ਤੇ ਹਾਰ ਕੇ ਜਾਵਾਂਗੇ। ਗੁਰਮੁਖ ਚਲੇ ਜਵਾਰੇ ਦੋਵੇਂ ਹੱਥ ਚਾਰ, ਫਿਰ ਇਹ ਗੁਰਮੁਖ ਪਿਆਰ ਜੀਵਨ ਦੀ ਬਾਜ਼ੀ ਜਿਹੜੀ ਹੈ ਸਾਡੀ ਹਾਰ ਕੇ ਅਸੀਂ ਜਾਵਾਂਗੇ। ਵੈਸੇ ਜੀਵਨ ਨੂੰ ਜਿੱਤ ਕੇ ਜਾਣ ਦੀ ਲੋੜ ਹੈ। ਮਾਧਵੇ ਕਿਆ ਕਹੀਏ, ਪਰ ਮੈਂ ਐਸਾ ਜੈਸਾ ਮਾਨੀਏ, ਹੋਏ ਨਾ ਤੈਸਾ, ਜੋ ਮੰਨਦਾ ਉਹ ਗੱਲ ਨਹੀਂ, ਆਪਣੇ ਆਪ ਨੂੰ ਸਮਝਣ ਦਾ ਯਤਨ ਕਰ, ਚੰਗੇ ਮਾਰਗ 'ਤੇ ਚੱਲ। ਗੁਰੂ ਕਿਰਪਾ ਕਰੇ, ਚੜ੍ਹਦੀਆਂ ਕਲਾ ਗਿਆਨੀ ਜੀ ਦਾ ਧੰਨਵਾਦ। ਆਓ ਹੁਣ ਭਾਈ ਸਾਹਿਬ ਭਾਈ ਬਲਬੀਰ ਸਿੰਘ ਜੀ ਬਿਹਾਰੀ ਪੁਰਵਾਲੇ ਜਾਥੀ ਜਥੇ ਪਾਸੋਂ ਢਾਡੀ ਵਾਰਾਂ ਅਤੇ ਆਸਰਮ ਕਰੀਏ, ਉਸ ਤੋਂ ਬਾਅਦ ਦੀਵਾਨ ਦੀ ਸਮਾਪਤੀ ਦੀ ਅਰਦਾਸ। ਇਸ ਕੌਮਸ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦੀ ਨੂੰ ਸਮਰਪਣ ਹੁੰਦਿਆਂ ਹੋਇਆਂ 20 ਜੂਨ ਨੂੰ ਸਵੇਰੇ 10 ਤੋਂ 12 ਵਜੇ ਤੱਕ ਨਗਰ ਕੀਰਤਨ ਹੈ। ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਨੇ ਉੱਥੇ ਹਾਜ਼ਰੀਆਂ ਭਰਨੀਆਂ। ਸੋ ਆਓ ਸਰਮ ਕਰੀਏ ਢਾਡੀ ਵਾਰਾਂ ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ। ਦੀਨ ਦੁਨੀ ਦੇ ਮਾਲਕ ਸਰਵਰੇ ਕਾਇਨਾਤ, ਸ਼ਬਦ ਗੁਰੂ, ਰੂਹਾਨੀਅਤ ਦੇ ਸਾਗਰ, ਮਨੁੱਖਤਾ ਦੇ ਰਹਿਬਰ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਗੁਰੂ ਪਿਆਰੀ ਗੁਰੂ ਸਵਾਰੀ ਸਾਧਸੰਗ ਜੀ, ਆਓ ਆਪਣੀਆਂ ਰਸਨਾਵਾਂ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ, ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚ ਦਾ ਸੂਰਜ ਜਦੋਂ ਛਿਪਿਆ ਸੀ ਹਿੰਦ ਵਿੱਚੋਂ, ਹੋ ਗਿਆ ਸੀ ਹਨੇਰਾ ਸਾਰੇ ਕੂੜ ਦੇ ਗੁਬਾਰ ਦਾ, ਦਇਆ ਦੱਬੀ ਗਈ ਸੀ ਦਰਿੰਦਿਆਂ ਦੇ ਦਲਾਂ ਥੱਲੇ, ਜ਼ਾਲਮਾਂ ਦਾ ਰਾਜ ਪਿਆ ਜ਼ੁਲਮ ਗੁਜ਼ਾਰਦਾ, ਰਾਜੇ ਬਣੇ ਸ਼ੀਂਹ ਤੇ ਮੁਕੱਦਮ ਸੀ, ਕੁੱਤੇ ਬਣੇ ਪੀਕੇ ਰੱਤ ਕਾਮਿਆਂ ਦੀ ਜ਼ਾਲਮ ਡਕਾਰਦਾ, ਰਾਮ ਨਾਮ ਵੱਲੋਂ ਸ਼ਾਮ ਪੈ ਗਈ ਸੀ ਹਿੰਦ ਵਿੱਚ, ਹਿੰਦੂਆਂ ਤੇ ਜ਼ੋਰ ਪਿਆ ਜ਼ੁਲਮੀ ਕਟਾਰਦਾ, ਸਤੀਆਂ ਦੇ ਸੱਤ ਤੇ ਇੱਜ਼ਤ ਲੁੱਟੀ ਹਿੰਦੂਆਂ ਦੀ, ਮਿਟ ਗਈ ਅਣਖ ਤਾਂ ਹਾਂ ਹਰ ਹਿੰਦੂ ਮਾਰਦਾ, ਮਨੁੱਖਤਾ ਨੂੰ ਮਾਲਕਾ ਬਚਾਲੇ ਆ ਕੇ ਮਾਤ ਲੋਕ, ਧਰਮ ਦਾ ਧੌਲ ਹੁਣ ਭਾਰ ਨਹੀਂ ਸਹਾਰਦਾ, ਜਿੰਮੀ ਦੀ ਪੁਕਾਰ ਸੁਣ ਆਪੇ ਹੀ ਨਰਾਇਣ ਆ ਕੇ ਦੁਨੀਆਂ ਬਚਾਵਣੇ ਲਈ ਕਲਾ ਕੈਸੀ ਧਾਰਦਾ, ਦੁਨੀਆਂ ਬਚਾਵਣੇ ਲਈ ਕਲਾ ਕੈਸੀ ਧਾਰਦਾ, ਮਨੁੱਖਤਾ ਨੂੰ ਮਾਲਕਾ ਬਚਾਲੇ ਆ ਕੇ ਮਾਤ ਲੋਕ, ਧਰਮ ਦਾ ਧੌਲ ਹੁਣ ਭਾਰ ਨਹੀਂ ਸਹਾਰਦਾ, ਜਿੰਮੀ ਦੀ ਪੁਕਾਰ ਸੁਣ ਆਪੇ ਹੀ ਨਰਾਇਣ ਆ ਕੇ ਦੁਨੀਆਂ ਬਚਾਵਣੇ ਲਈ ਕਲਾ ਕੈਸੀ ਧਾਰਦਾ, ਨੈਣਾ ਵਿੱਚ ਨੂਰ ਅਤੇ ਹਿਰਦੇ ਚ ਜੋਤ ਉਹਦੇ, ਰੁਲਦੀ ਮਨੁੱਖਤਾ ਲਈ ਖੇੜਾ ਸੀ ਬਹਾਰਦਾ, ਸ਼ੂਦਰਾਂ ਦਾ ਸੰਗੀ ਸੱਤ ਸੰਗੀ ਸਚਿਆਰਿਆਂ ਦਾ, ਕੂੜ ਤੇ ਕਸੱਤ ਲਈ ਸੀ ਰੂਪ ਤਲਵਾਰ ਦਾ, ਵੇਦਾਂ ਦੀ ਗਿਆਤ ਅਤੇ ਸੱਚੀ ਪ੍ਰਭਾਤ ਸੀ ਉਹ, ਕੱਲ ਚੋਂ ਹਨੇਰਾ ਚੱਕੂ ਨੂਰ।

ਨਿਰੰਕਾਰ ਦਾ ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜੱਗ ਚਾਨਣ ਹੋਇਆ। ਇਸ ਦੁਨੀਆਂ ਦੇ ਉੱਤੇ ਮਨੁੱਖਤਾ ਦੇ ਰਹਿਬਰ ਉਸ ਅਕਾਲ ਪੁਰਖ ਦੀ ਰੱਬੀ ਜੋਤ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਦੁਨੀਆਂ ਦੇ ਉੱਤੇ ਜਦੋਂ ਉਹਨਾਂ ਦਾ ਪ੍ਰਕਾਸ਼ ਹੁੰਦਾ ਹੈ, ਹਰ ਬੰਦਾ ਦਰਅਸਲ ਜਿਹੜਾ ਆਪਣਾ ਉਹਦਾ ਰੱਬ ਦੇ ਵੱਲੋਂ ਸੰਦੇਸ਼ ਮਿਲਿਆ ਸੀ, ਉਸ ਸੰਦੇਸ਼ ਨੂੰ ਭੁਲਾ ਚੁੱਕਾ ਸੀ। ਹਰ ਬੰਦਾ ਕਿਸੇ ਨਾ ਕਿਸੇ ਪਾਸੇ ਬੇਈਮਾਨੀ ਦੇ ਨਾਲ, ਧੱਕੇ ਜੋਰੀ ਦੇ ਨਾਲ, ਰਿਸ਼ਵਤਾਂ ਖੋਰੀਆਂ ਦੇ ਨਾਲ ਜੁੜਿਆ ਹੋਇਆ ਸੀ। ਤੇ ਜਦੋਂ ਦਾ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਨਾ, ਤੇ ਸਤਸੰਗ ਜੀ ਦੁਨੀਆਂ ਦੇ ਉੱਤੇ ਇੱਕ ਸਿੱਖ ਨਵੇਕਲੀ ਕੌਮ ਪੈਦਾ ਕਰ ਦਿੱਤੀ ਕਿ ਦੁਨੀਆਂ ਨੇ ਤੇ ਸਿੱਖ ਦੇ ਉੱਤੇ ਮਾਣ ਕਰਨਾ ਹੀ ਕਰਨਾ, ਸਿੱਖ ਵੀ ਆਪਣੇ ਉੱਤੇ ਮਾਣ ਕਰਦੇ ਸਨ ਕਿ ਸਾਡਾ ਰਹਿਬਰ, ਸਾਡਾ ਦੀਨ ਦੁਨੀ ਦਾ ਮਾਲਕ ਧੰਨ ਗੁਰੂ ਨਾਨਕ ਮਹਾਰਾਜ ਸੱਚ ਦਾ ਪੁਜਾਰੀ ਸੀ, ਸੱਚ ਦੀ ਉਪਦੇਸ਼ ਦੇਣ ਵਾਸਤੇ ਆਇਆ, ਔਰ ਮਿਹਨਤ ਕਰ ਮਿਹਨਤ ਕਸ਼ ਲੋਕਾਂ ਦਾ ਇੱਕ ਕਦਰਦਾਨ ਸੀ। ਹੁਣ ਗੁਰੂ ਪਿਆਰਿਓ, ਇੱਕ ਸਮਾਂ ਏਦਾਂ ਦਾ ਸੀ ਬਈ ਜਿਸ ਪਿੰਡ ਦੇ ਵਿੱਚ ਕੋਈ ਸਿੱਖ ਗੁਰੂ ਦਾ ਵੱਸਦਾ ਹੁੰਦਾ ਸੀ ਨਾ, ਉਸ ਪਿੰਡ ਦੇ ਵਿੱਚ ਕੋਈ ਗੱਲਬਾਤ ਹੋ ਜਾਂਦੀ, ਭਾਵੇਂ ਕੋਈ ਕਤਲ ਹੋ ਜਾਂਦਾ, ਤੇ ਉਸ ਵੇਲੇ ਦੀ ਫੋਰਸ ਜਿਹੜੀ ਸਰਕਾਰ ਜਾਂ ਪੁਲਿਸ ਆ ਕੇ ਪਿੰਡ ਦੇ ਵਿੱਚ ਪੁੱਛਿਆ ਕਰਦੀ ਸੀ, ਇੱਥੇ ਕੋਈ ਸਿੱਖ ਰਹਿੰਦਾ? ਉਹਦਾ ਕਾਰਨ ਵੀ ਕਿਸ ਤਰ੍ਹਾਂ ਇਹ ਲੜਾਈ ਹੋਈ, ਕਿੱਦਾਂ ਇਹ ਭਾਣਾ ਵਰਤਿਆ, ਜਿਹੜਾ ਕੋਈ ਸਿੱਖ ਹੋਇਆ ਉਹ ਝੂਠ ਨਹੀਂ ਬੋਲੇਗਾ, ਉਹ ਸੱਚ ਸੱਚ ਦੱਸ ਦੇਗਾ। ਇਹਨਾਂ ਮਾਣ ਸਿੱਖਾਂ ਦਾ ਹੁੰਦਾ ਸੀ ਗੁਰੂ ਪਿਆਰਿਓ, ਜਿਹਨਾਂ ਦੇਸ਼ਾਂ ਵਿੱਚ ਤੁਸੀਂ ਵੱਸਦੇ ਹੋ ਕਦੀ ਇੱਥੇ ਵੀ ਸਿੱਖਾਂ ਦਾ ਬੜਾ ਮਾਣ ਹੁੰਦਾ ਸੀ। ਸਿੱਖ ਸਮਝ ਕੇ ਵੀ ਇਹ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਨ ਵਾਲੇ ਨੇ ਔਰ ਇਹ ਬੇਈਮਾਨੀ ਨਹੀਂ ਕਰਦੇ ਔਰ ਇਹ ਆਪਣੇ ਟਾਈਮ ਦੇ ਪਾਬੰਦ ਨੇ, ਸੋ ਇਹ ਮਾਣ ਕੀਤਾ ਜਾਂਦਾ ਸੀ ਸਾਡੇ ਉੱਤੇ। ਲੇਕਿਨ ਅੱਜ ਜੇ ਦੇਖਿਆ ਜਾਵੇ ਤੇ ਅੱਜ ਏਦਾਂ ਨਹੀਂ ਹੈ। ਪੰਜਾਬ ਦੇ ਵਿੱਚ ਇੱਕ ਪਿੱਛੇ ਜਿਹੇ ਘਟਨਾ ਵਾਪਰੀ ਹੈ ਔਰ ਉਸ ਘਟਨਾ ਨੇ ਸਾਡਾ ਸਿੱਖ ਜਗਤ ਨੂੰ ਸ਼ਰਮਸਾਰ ਕੀਤਾ। ਇੱਕ ਡੀ ਆਈ ਜੀ ਰੈਂਕ ਦਾ ਸਰਦਾਰ ਸੀ, ਸਰਦਾਰ ਔਰ ਗੁਰੂ ਪਿਆਰੇ, ਉਹ ਚਿਹਰੇ ਦੇ ਉੱਤੇ ਦਾੜਾ ਪ੍ਰਕਾਸ਼, ਨੌਕਰੀ ਦੇ ਉੱਤੇ ਜਦੋਂ ਜਾਣਾ ਤੇ ਦਾੜੇ ਨੂੰ ਬੰਨ ਲਿਆ ਜਾਂਦਾ ਸੀ, ਅੱਜ ਇਹ ਰਿਵਾਜ ਹੈ ਔਰ ਇਹ ਨੌਕਰੀ ਤੇ ਨੌਕਰੀ ਪੇਚੇ ਵਾਲੇ ਬੰਦੇ ਇੱਦਾਂ ਕਰਦੇ ਨੇ। ਔਰ ਸਰਦਾਰ ਔਰ ਉਹਦਾ ਬਾਪ ਜਿਹੜਾ ਸੀ ਨਾ, ਉਹ ਡੀ ਜੀ ਪੀ ਰਿਟਾਇਰ ਸੀ, ਡੀ ਜੀ ਪੀ ਪੰਜਾਬ ਦੇ ਵਿੱਚ, ਔਰ ਡੀ ਜੀ ਪੀ ਤੇ ਡੀ ਆਈ ਜੀ ਏਡੇ ਏਡੇ ਅਹੁਦਿਆਂ ਦੇ ਉੱਤੇ, ਸਤਸੰਗ ਜੀ ਪਹਿਲਾਂ ਬਾਪ ਨੇ ਕਿੰਨੀ ਕਮਾਈ ਕੀਤੀ ਹੋਵੇਗੀ? ਬਾਪ ਡੀ ਜੀ ਪੀ ਪੰਜਾਬ ਪੁਲਿਸ ਦਾ ਸਭ ਤੋਂ ਵੱਡੇ ਰੁਤਬੇ ਦੇ ਉੱਤੇ ਸੀ, ਔਰ ਉਸ ਤੋਂ ਬਾਅਦ ਪੁੱਤ ਜਿਹੜਾ ਸੀ ਉਹ ਡੀ ਆਈ ਜੀ ਬਣ ਗਿਆ। ਔਰ ਸਾਡੇ ਲੋਕ ਕਹਿੰਦੇ ਨੇ ਕਿ ਪੁੱਤ ਦਰਅਸਲ ਹੌਲਦਾਰ ਜਾਂ ਥਾਣੇਦਾਰ ਬਣਨ ਦਾ ਵੀ ਉਹ ਗੁਰੂ ਪਿਆਰਿਓ ਇੰਨਾ ਉਹ ਨਹੀਂ ਸੀ ਵੀ ਉਹ ਥਾਣੇਦਾਰ ਜਾਂ ਇਸ ਹੌਲਦਾਰ ਵੀ ਬਣ ਸਕੇ। ਲੇਕਿਨ ਬਾਪ ਦੀ ਸਿਫਾਰਿਸ਼ ਦੇ ਨਾਲ, ਦੂਰ ਤੱਕ ਸਿਫਾਰਿਸ਼ਾਂ ਹੋਣ ਦਾ ਕਰਕੇ ਪੁੱਤ ਡੀ ਆਈ ਜੀ ਬਣ ਗਿਆ। ਹੁਣ ਸਤਸੰਗ ਜੀ, ਪਿਛਲੇ ਸਾਲ ਦੀ ਗੱਲ ਹੈ ਕਿ ਉਸ ਡੀ ਆਈ ਜੀ ਨੂੰ 8 ਲੱਖ ਰਿਸ਼ਵਤ ਲੈਂਦਿਆਂ, ਹੁਣ ਦੇਖਿਆ ਜਾਵੇ ਉਹਦੀ ਤਨਖਾਹ ਪਤਾ ਕਿੰਨੀ ਸੀ? 2,16,000 ਇੱਕ ਮਹੀਨੇ ਦੀ ਤਨਖਾਹ ਸੀ ਉਹਦੀ ਇੰਡੀਆ ਦੀ, ਔਰ 8 ਲੱਖ ਰੁਪਈਆ ਰਿਸ਼ਵਤ ਲੈਂਦਾ ਫੜਿਆ ਗਿਆ, ਜੇਲ੍ਹ ਦੇ ਵਿੱਚ ਹੈ, ਹਜੇ ਜਮਾਨਤ ਤੇ ਬਾਹਰ ਨਹੀਂ ਆਇਆ। ਤੇ ਗੁਰੂ ਪਿਆਰਿਆ, ਸਿਰ ਦੇ ਉੱਤੇ ਦਸਤਾਰ ਹੋਵੇ ਗੁਰੂ ਬਾਬੇ ਨਾਨਕ ਦੀ, ਕਲਗੀਆਂ ਵਾਲੇ ਪਾਤਸ਼ਾਹ ਦਾ ਇਹ ਬਖਸ਼ਿਆ ਹੋਇਆ ਸਰੂਪ ਹੋਵੇ, ਤੇ ਬੰਦਾ ਏਦਾਂ ਦੇ ਕੁਕਰਮ ਕਰੇ, ਤੇ ਸਤਸੰਗ ਜੀ ਸਾਡੇ ਉੱਤੋਂ ਜਿਹੜਾ ਲੋਕਾਂ ਦਾ ਵਿਸ਼ਵਾਸ ਬਣਿਆ ਸੀ ਨਾ, ਉਹ ਵਿਸ਼ਵਾਸ ਇਸ ਵੇਲੇ ਅਸੀਂ ਆਪੇ ਉਠਾ ਲਿਆ। ਤੇ ਗੁਰੂ ਬਾਬੇ ਨਾਨਕ ਨੇ ਕਿਤੇ ਏਦਾਂ ਦੇ ਸਿੱਖ ਦੀ ਥੋੜੋ ਸਥਾਪਨਾ ਕੀਤੀ ਸੀ? ਗੁਰੂ ਮਹਾਰਾਜ ਜੀ ਨੇ ਕਿੱਦਾਂ ਦਾ ਸਿੱਖ ਪਾਸੇ ਵੀ ਇਹ ਤੇ ਘਾਲ ਖਾਏ, ਕਿਸੇ ਹੱਥੋਂ ਦੇ ਹੱਥੋਂ ਵੀ ਕੁਛ ਦੇਵੇ। ਤੇ ਹੁਣ ਜੇ ਸਿੱਖ ਗਰੀਬਾਂ ਦੀਆਂ ਜੇਬਾਂ ਵੱਲ ਦੇਖੇ ਵੀ
ਮੇਰੇ ਨਿਆਣੇ ਖਰਿਆ ਇਹਤੋਂ ਪੜ੍ਹਨੇ ਨੇ ਗੁਰੂ ਪਿਆਰੇ, ਉਹ ਨਿਆਣੇ ਵੀ ਤਾਂ ਉੱਦਾਂ ਦੇ ਨਿਕਲਣੇ ਆ, ਬੇਈਮਾਨੀ ਦੇ ਪੈਸਿਆਂ ਖਾਣ ਵਾਲੇ ਬੱਚੇ ਵੀ ਉੱਦਾਂ ਦੇ ਨਿਕਲਣੇ। ਔਰ ਸਤਸੰਗ ਜੀ, ਇਹਨਾਂ ਲੋਕਾਂ ਦੇ ਧੀਆਂ ਪੁੱਤ, ਮੈਂ ਕਹਿੰਦਾ ਤੁਸੀਂ ਕਰਮਾਂ ਵਾਲੇ ਹੋਵੋਗੇ, ਹਲੇ ਤੁਹਾਡੇ ਧੀਆਂ ਪੁੱਤ ਤੇ ਆਖੇ ਲੱਗ ਸਕਦੇ ਆ, ਪਰ ਇਹ ਬੇਈਮਾਨ ਤੇ ਰਿਸ਼ਵਤ ਖੋਰਾਂ ਦੇ ਜਿਹੜੇ ਬੱਚੇ ਆ ਨਾ, ਇਹ ਆਪ ਉਧਰੇ ਹੁੰਦੇ ਨੇ, ਆਪ ਉਧਰੇ। ਔਰ ਹਰਾਮ ਦਾ ਪੈਸਾ ਘਰ ਦੇ ਵਿੱਚ ਆਇਆ ਹੋਵੇ, ਹੁਣ ਬਾਪ ਜੇ ਝਿੜਕੇ, ਜੇ ਬਾਪ ਇਹੋ ਜਿਹਾ ਬਾਪ, ਜੇ ਬੇਈਮਾਨੀ, ਇਹ ਤੁਸੀਂ ਆਪ ਹੀ ਹਿਸਾਬ ਲਾ ਲਈਏ, ਜੇ ਕੋਈ ਨਸ਼ੇ ਕਰਨ ਵਾਲਾ ਬਾਪ, ਸ਼ਰਾਬ ਪੀਣ ਵਾਲਾ ਬਾਪ ਆਪਣੇ ਪੁੱਤ ਨੂੰ ਆਖੇ ਵੀ ਪੁੱਤ ਸ਼ਰਾਬ ਨਹੀਂ ਪੀ ਦਿਓ, ਕਾਕੇ ਤੂੰ ਕਾਹਦੇ ਵਾਸਤੇ ਪੀਂਦਾ ਜੇ ਇੰਨੀ ਮਾੜੀ ਆ ਤੇ। ਔਰ ਬੇਈਮਾਨ ਲੋਕਾਂ ਦੇ ਗੁਰੂ ਪਿਆਰੇ, ਉਹ ਬੱਚੇ ਆਪ ਹੁਦਰੇ ਹੋ ਜਾਂਦੇ ਨੇ, ਵਿਗੜ ਜਾਂਦੇ ਨੇ, ਜਾਇਦਾਦ ਤੇ ਰੋਲਣੀ ਰੋਲਣੀ ਆ ਗੁਰੂ ਪਿਆਰਿਓ, ਇੱਜਤਾਂ ਵੀ ਰੋਲ ਦਿੰਦੇ ਨੇ ਵੱਡੇ ਘਰਾਂ ਦੇ ਲੋਕ, ਜੇ ਵੱਡੇ ਘਰਾਂ ਦੇ ਬੱਚੇ ਜਿਹੜੇ ਆ ਨਾ, ਇਹ ਇੱਜਤਾਂ ਵੀ ਰੋਲ ਕੇ ਰੱਖ ਦਿੰਦੇ ਨੇ ਮਾਪਿਆਂ ਦੀ। ਗੁਰੂ ਬਾਬੇ ਨਾਨਕ ਦੇ ਸਿੱਖ ਹੋਣ ਦੇ ਨਾਤੇ ਸਾਨੂੰ ਫਖਰ ਹੋਣਾ ਚਾਹੀਦਾ ਹੈ ਕਿ ਬਾਬਾ ਤੂੰ ਦੁਨੀਆਂ ਦੇ ਉੱਤੇ ਇੱਕੋ ਇੱਕ ਨਵੇਕਲਾ ਤੇਰਾ ਧਰਮ ਸੀ ਜਿਹੜਾ ਸੱਚ ਦਾ ਉਪਦੇਸ਼ ਦਿੰਦਾ ਸੀ, ਇਮਾਨਦਾਰੀ ਦ੍ਰਿੜ ਕਰਵਾਉਂਦਾ ਸੀ, ਦਸਾਂ ਨੋਹਾਂ ਦੀ ਕਿਰਤ ਕਮਾਈ ਕਰਨ ਦਾ ਤੇਰਾ ਧਰਮ ਸੰਦੇਸ਼ ਦਿੱਤਾ ਹੈ। ਤੇ ਕੁਛ ਦਿਨਾਂ ਤੋਂ ਇਸੇ ਗੁਰੂ ਬਾਬਾ ਨਾਨਕ ਜੀ ਦਾ ਇਤਿਹਾਸ ਤੁਹਾਡੇ ਨਾਲ ਆਪਾਂ ਸਾਂਝਾ ਕਰਨ ਦਾ ਯਤਨ ਕਰਦੇ ਆ ਰਹੇ ਹਾਂ। ਤੇ ਗੁਰੂ ਮਹਾਰਾਜ ਜੀ ਦੇ ਇਤਿਹਾਸ ਨੂੰ ਕੋਈ ਵੀ ਇਤਿਹਾਸ ਪੜ੍ਹ ਲਈਏ, ਬਹੁਤ ਵੱਡੀ ਸਿੱਖਿਆ ਹੁੰਦੀ ਹੈ। ਅੱਜ ਗੁਰੂ ਬਾਬਾ ਨਾਨਕ ਜੀ ਦੇ ਆਪਾਂ ਕੁਛ ਦਿਨਾਂ ਤੋਂ ਇੱਕ ਮਲਕ ਭਾਗੋ ਦੀ ਗੱਲ ਕੀਤੀ ਸੀ ਵੀ ਉਸ ਮਲਕ ਭਾਗੋ ਨੇ ਬ੍ਰਹਮ ਭੋਜ ਰੱਖਿਆ, ਪਖੰਡ ਕੀਤੇ, ਮਰੇ ਹੋਏ ਪਿੱਤਰਾਂ ਤੱਕ ਰੋਟੀਆਂ ਜਾਣੀਆਂ ਸੀ, ਪਰ ਸੱਚੇ ਸਤਿਗੁਰੂ ਉਹਦੇ ਗ੍ਰਹਿ ਵਿੱਚ ਜਾ ਕੇ ਉਹਨੂੰ ਸੱਚ ਦੀ ਕਿਰਤ ਕਰਨ ਦਾ ਉਪਦੇਸ਼ ਦਿੰਦੇ। ਮੈਂ ਕਹਿੰਦਾ ਚੰਗਾ, ਉਹ ਸੁਧਰ ਗਿਆ, ਉਹ ਮੰਨ ਗਿਆ, ਕਹਿੰਦਾ ਠੀਕ ਹੈ ਬਾਬਾ, ਅੱਗੇ ਤੋਂ ਮੈਂ ਇਹ ਕੰਮ ਨਹੀਂ ਕਰਾਂਗਾ। ਇਹ ਸੰਦੇਸ਼ ਹੁੰਦੇ ਆ ਸਾਡੇ ਵਾਸਤੇ, ਜੇ ਅੱਜ ਤੋਂ 550 ਸਾਲ ਪਹਿਲਾਂ ਮਲਕ ਭਾਗੋ ਸੁਧਰ ਗਿਆ ਸੀ, ਸੱਜਣ ਠੱਗ ਬੰਦਾ ਬਣ ਗਿਆ ਸੀ, ਤੇ ਆਪਾਂ ਇੰਨੇ ਖੰਡ ਪਾਠ ਕਰਾ ਕੇ ਹਜੇ ਤੱਕ ਨਹੀਂ ਬਣੇ, ਇੰਨੇ ਸੁਖਮਨੀ ਸਾਹਿਬ ਕਰਾ ਕੇ ਹਜੇ ਸਤਿਗੁਰਾਂ ਦੇ ਸਿਧਾਂਤਾਂ ਨੂੰ ਨਹੀਂ ਮੰਨਿਆ। ਜਿੱਥੋਂ ਕੁ ਤੱਕ ਕਿਸੇ ਦਾ ਸੂਤ ਆਉਂਦਾ, ਬੇਈਮਾਨੀ ਕਰਦਾ ਹੀ ਕਰਦਾ, ਨਸ਼ੇ ਵੇਚਦਾ ਹੀ ਵੇਚਦਾ, ਹੇਰਾ ਫੇਰੀ ਕਰ। ਹਾਂ, ਕਿਸੇ ਦਾ ਮੇਰੇ ਵਰਗੇ ਦਾ ਦਾ ਨਾ ਲੱਗੇ ਤੇ ਉਹ ਕਵੇ ਨਹੀਂ ਜੀ ਅਸੀਂ ਇਮਾਨਦਾਰ ਹਾਂ, ਇਹ ਗੱਲ ਵੱਖਰੀ ਹੈ। ਜਿੱਥੋਂ ਤੱਕ ਕਿਸੇ ਦਾ ਦਾ ਲੱਗਦਾ, ਬੇਈਮਾਨੀਆਂ ਕਰਨ ਤੱਕ ਉਹ ਕੋਈ ਵਾਹ ਨਹੀਂ ਛੱਡਦਾ। ਗੁਰੂ ਪਿਆਰੇ, ਉਹ ਗੁਰੂ ਦੀਆਂ ਗੋਲਕਾਂ ਨਹੀਂ ਛੱਡੀਆਂ ਅਸੀਂ ਤੇ, ਹੁਣ ਕੈਮਰੇ ਕਾਹਦੇ ਵਾਸਤੇ ਲੱਗੇ ਭਲਾ, ਇਹ ਕੈਮਰੇ ਕਾਹਦੇ ਵਾਸਤੇ ਲੱਗੇ ਆ, ਇੱਥੇ ਸਰਕਾਰ ਨੇ ਥੋੜੋ ਕਿਤੇ ਚੋਰੀਆਂ ਆ ਕੇ ਕੱਢ ਜਾਣੀਆਂ, ਇਹ ਸਾਡੇ ਤੁਹਾਡੇ ਵਾਸਤੇ ਲੱਗੇ ਹੋਏ ਆ। ਇਹਦਾ ਮਤਲਬ ਗੁਰੂ ਕਾ ਸਿੱਖ ਜਿਹੜਾ ਨਾ, ਇਹ ਜ਼ਰੂਰੀ ਨਹੀਂ ਗੁਰੂ ਨੂੰ ਮੱਥਾ ਟੇਕ ਨਹੀਂ ਆਉਂਦਾ, ਇਹ ਗੁਰੂ ਦੇ ਸਾਹਮਣੇ ਉਹ ਪੈਸੇ ਵੀ ਚੱਕ ਲੈਂਦਾ ਸੀ, ਇਹ ਗੋਲਕਾਂ ਵੀ ਚੋਰੀ ਕਰ ਲੈਂਦਾ, ਇਹ ਬੇਈਮਾਨੀਆਂ ਵੀ ਕਰ ਲੈਂਦਾ, ਤਾਲੇ ਲੱਗੇ, ਦੋਹੀਂ ਪਾਸੇ ਤਾਲੇ ਲਾਏ ਹੁੰਦੇ ਆ। ਹੁਣ ਤੁਹਾਡੇ ਤੇ ਸਾਡੇ ਤੋਂ ਬਗੈਰ ਹੋਰ ਇੱਥੇ ਕੌਣ ਆਉਂਦਾ, ਸਿੱਖ ਹੀ ਆਉਂਦੇ ਆ ਨਾ, ਤੇ ਸਿੱਖਾ ਅੱਜ ਤੇਰੇ ਗੁਰਦੁਆਰਿਆਂ ਦੇ ਵਿੱਚ ਤੇ ਤੋਂ ਹੀ ਖਤਰਾ ਬਣ ਗਿਆ। ਗੁਰੂ ਮਹਾਰਾਜ ਰਹਿਮਤ ਕਰੇ, ਗੁਰੂ ਪਿਆਰਿਓ, ਗੁਰੂ ਦੇ ਸਿੱਖ ਹੋ ਕੇ ਇਹ ਗੱਲਾਂ ਸਾਡੇ ਵਿਚਾਰਨ ਯੋਗ ਨੇ। ਤੇ ਮੈਂ ਗੁਰੂ ਬਾਬਾ ਨਾਨਕ ਜੀ ਦੇ ਇਤਿਹਾਸ ਦੇ ਵਿੱਚੋਂ ਕੋਈ ਨਾ ਕੋਈ ਏਦਾਂ ਦੀ ਘਟਨਾ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰਾਂ। ਗੁਰੂ ਬਾਬਾ ਨਾਨਕ ਜੀ ਪਹਿਲੀ ਆਪਣੀ ਯਾਤਰਾ ਦੇ ਉੱਤੇ, ਜਿਹਨੂੰ ਉਦਾਸੀਆਂ ਆਖਿਆ ਜਾਂਦਾ ਹੈ, ਗੁਰੂ ਮਹਾਰਾਜ ਹਰਿਆਣੇ ਦੇ ਵਿੱਚ ਕੁਰਕਸ਼ੇਤਰ ਹੈ। ਹੁਣ ਵਹਿਮ ਤੇ ਭਰਮ ਸੱਚੇ ਸਤਿਗੁਰੂ ਕਿੱਦਾਂ ਕੱਢਦੇ ਨੇ। ਕੁਰਕਸ਼ੇਤਰ ਦੇ ਵਿੱਚ ਸਤਸੰਗ ਜੀ ਮੇਲਾ ਸੀ, ਔਰ ਇਹਨਾਂ ਮੇਲਿਆਂ ਦੇ ਉੱਤੇ ਬੜੇ ਬੜੇ ਸਾਧੂ ਲੋਕ, ਇਹ ਗ੍ਰਹਿਣ ਲੱਗਣਾ ਸੀ ਉਦੋਂ ਸੂਰਜ ਨੂੰ ਗ੍ਰਹਿਣ। ਹੁਣ ਗੁਰੂ ਪਿਆਰੇ, ਉਹ ਸਾਇੰਸ ਕਹਿੰਦੀ ਆ ਵੀ ਸੂਰਜ, ਧਰਤੀ ਤੇ ਚੰਦਰਮਾ ਜਦੋਂ ਇੱਕ ਸੇਧ ਦੇ ਵਿੱਚ ਆਉਂਦੇ ਆ, ਉਦੋਂ ਜਾਂ ਧਰਤੀ ਇਹ ਸੂਰਜ ਨੂੰ ਗ੍ਰਹਿਣ ਲੱਗਦਾ, ਚਾਹੇ ਚੰਦ ਨੂੰ ਗ੍ਰਹਿਣ ਲੱਗਦਾ। ਪਰ ਇਸ ਵੇਲੇ ਜਿਹੜੇ ਹਿੰਦੂ ਭਰਾ ਨੇ ਸਾਡੇ, ਇਹਨਾਂ ਦੇ ਵੇਦ ਸ਼ਾਸਤਰ ਕਹਿੰਦੇ ਆ ਕਿ ਇਹ ਜਿਹੜਾ ਗ੍ਰਹਿਣ ਹੁੰਦੇ ਆ ਨਾ, ਇਹ ਗ੍ਰਹਿਣ ਲੱਗਦੇ ਆ, ਇਹਦੇ ਇਹ ਜਿਹੜੀ ਆ ਨਾ, ਇਹ ਇੱਕ ਆਪਣੇ ਜੋ ਪਰਮਾਤਮਾ ਦੀ ਬਣਾਈ ਹੋਈ ਖੇਡ, ਇਹ ਪਰਮਾਤਮਾ ਦੇ ਕੁਛ ਕੁ ਏਦਾਂ ਦੇ ਵਸੀਲੇ ਬਣਾਏ ਹੋਏ ਨੇ ਵੀ ਇਹ ਕਰਾਮਾਤੀ ਖੇਡ ਵਰਤਦੀ ਹੈ। ਇਹ ਕਰਾਮਾਤੀ, ਦਰਅਸਲ ਕਰਾਮਾਤੀ ਨਹੀਂ ਸੀ, ਇਹ ਸੂਰਜ, ਧਰਤੀ ਤੇ ਚੰਦਰਮਾ ਇੱਕ ਦੂਜੇ ਦੇ ਦੁਆਲੇ ਘੁੰਮਦੇ ਆ, ਔਰ ਜਦੋਂ ਇੱਕੋ ਸੇਧ ਦੇ ਵਿੱਚ ਆਉਂਦੇ ਆ ਤੇ ਇੱਕ ਦੇ ਉੱਤੇ ਦੂਜੇ ਦਾ ਪਰਛਾਵਾਂ ਪੈਂਦਾ ਤੇ ਉਹਨੂੰ ਗ੍ਰਹਿਣ ਲੱਗਦਾ। ਹੁਣ ਗੁਰੂ ਪਿਆਰੇ, ਉਹ ਗ੍ਰਹਿਣਾਂ ਦੇ ਦਿਨਾਂ ਦੇ ਵਿੱਚ, ਔਰ ਇਹ ਹਿੰਦੂ ਭਰਾ ਲੋਕ ਜਿਹੜੇ ਸਨ, ਇਹ ਅੱਗ ਨਹੀਂ ਸੀ ਬਾਲਦੇ,
जे अग नहीं बालनी तो मतलब खाना भी कुछ नहीं, कुदरती गल है, अग दे उत्ते पका के खाना हुंदा सी ना, जो अग नहीं बालनी तो मतलब वर्त हो गया। हुण गुरु महाराज कुरुक्षेत्र जांदे ने ते सतसंग जी जिदा अज दे समय दे विच जिदा लीडर ने कोई धार्मिक लोगों ने ते जां राजनीतिक लोगों ने अपना दुनिया तक कोई सुनेहा देना कोई कानफ्रांसा करते ना लीडर अज भावे किसी भी देश दे विच होवे जिथे वड्डा इकट्ठ होवे और इत्थे इन्हां नूं खर्चा करन दी लोड़ नहीं पैंदी और उत्थे लोक अपने आप आए हुंदे आ ते जिहड़ी इन्हां ने अपनी गल करनी हुंदी आ उत्थे इन्हां दा मुक्त वही सर जांदा, नहीं ते पंजाब विच हजार हजार रुपया दिहाड़ी दे के इन्हां रैलियां कानफ्रांसां करनियां उहनां एक एक बंदे नूं हजार हजार रुपया दिहाड़ी दे के फिर वड्डा कट करना पैंदा ते इत्थे इन्हां लोकां दा सूत आ जांदा उदां ही राजनीतिक लोकां। ते गुरु बाबा नानक जी जदों अपने धर्म की कोई गल वड्डे पद्धर ते दसनी हुंदी सी, हुण कल्ले कल्ले नूं इह गल्लां नहीं सी दसियां जा सकदियां और गुरु महाराज भी चाहया करते भी कितने वड्डा इकट्ठ होवे बहुत सारे लोग इकट्ठे हुए होण ते उत्थे असी अपनी गल रख सकीए। हुण कुरुक्षेत्र दे विच सूरज नूं जदों ग्रहण लगना सी ना उदों भारी इकट्ठ हुंदा सी और इस इकट्ठ दे विच वेदां शास्त्रां नूं जिथे लोकां दे विच उहदा प्रचार कीता जांदा सी ते नाल गुरु प्यारे अग नहीं सी बाली जांदी, इह इक बहुत वड्डी हां पिंडां दे विच कोई दूर नेड़े कोई अग बाल ले तो गल वक्री है पर धन गुरु महाराज जदों उत्थे गए ते सतगुरां ने पहला ही मरदाने नूं कहता मरदानिया जा अग लैके आ के दिओ आपां प्रशादा पाणी पकाईए। हुण किदां दा उह बब्बर शेर होवेगा धन गुरु नानक। और उस वेले दे इन्हां धार्मिक लोकां दे वड्डे केंद्रां दे उत्ते जाके ते इन्हां नूं वंगारना ये कोई आम बंदा नहीं सी कर सकता, पता सी उत्थे कुछ भी हो सकता है, ये लोकां दा लखां दी गिणती विच इकट्ठा गल पै सकदे आ पर गुरु बाबा नानक ऐसा दा बब्बर शेर सी उह डरदा नहीं सी किसी दे कोलों। कहिंदे मरदानिया अग लैके आ ते मरदाना जी ने अग दा बंदोबस्त कीता अग बाल के ते गुरु प्यारे उत्थे प्रशादा पाणी पकाउणा शुरू कर दिता। कल्ले इत्थे ही बस नहीं और एक कहिंदे राजा आया उन्हें हरण दा शिकार कीता इत्थे अग बलदी देख के गुरु महाराज जी दे डेरे पहला ते ब्राह्मण जिहड़े सी इत्थे भड़क उठे हैं सूरज ग्रहण दे दिनां दे विच तुसी अग बालियो ते उदू भी वड्डा गुरु प्यारियो इन्हां वास्ते ना झलण वाली गल इह हो गई कि एक राजा आया उन्हें हरण दा शिकार कीता अग बलदी देख के गुरदेव दे डेरे दे विच ओह हरण सिट गया। हुण गुरु महाराज जी ने भाई मरदाना जी नूं हुक्म करके हरन जिहड़ा सी ना ओरिजिनल रख दिता और एदू भी वड्डा इन्हां वास्ते विपता बन गई, अग नहीं बाल सकता कोई प्रशादा पानी नहीं पा सकता ते हुण मास इन्हां रख दिता इह कित्थों बर्दाश्त कर सकदे सी। सच्चे सतगुरां दे दुआले इकट्ठे हो गए नौजवाना इह की हो गया, सतगुरां दी उम्र उस वेले तकरीबन 35-36 साल दी सी, जवानी दे विच काला दाड़ा सी हले सतगुरां दा। महाराज कहिंदे महाराज नूं कहिंदे भाई इह की कर रहे नौजवाना तैनू पता नहीं हिंदू धर्म के रौ रीतां दा, कहिंदा नहीं मैनू पता नहीं सतगुरु, कहिंदे मैनू पता नहीं तुसीं दस दो। कहिंदे ग्रहण दे दिनां दे विच कोई अग नहीं बाल सकदा ते गुरु महाराज इह सच्चे सतगुरां इह कहिंदे ने कहिंदे भाई इह जिहड़े कुकर्म तुसीं करदे इन्हां कुकर्मां तों बचो, अग बालण नाल की होवेगा, अपने हिरदिआं नूं साफ करो, जिहड़े चौंके चुल्हे लिपण की लोड़ नहीं अपने हिरदिआं नूं साफ करो ते तां ही इहदे विच वाहिगुरु का नाम टिक सकदा। सो गुरु प्यारिओ ये हंकारी लोग सतगुरां की शरण दे विच आ जांदे ने ते गुरु महाराज जी दे धर्म नूं ग्रहण करदे ने, सतगुरां दे उपदेशां नूं ग्रहण करदे ने, सच्चे सतगुरु इत्थों चलदे ने। गुरु महाराज राजस्थान दे विच दी है ना, राजस्थान दे विच दी हुंदे होए मध्य प्रदेश ते मध्य प्रदेश दे विच इलाका है जबलपुर दा, बहुत पहाड़ी एरिया ते जंगली एरिया, हजारां हजारां मीलां तक जंगल हुंदे सन ते इस जबलपुर दे आले दुआले गुरु प्यारिओ एक प्रजाति दे लोक रहिंदे सन, उहनां नूं भील आख्या जांदा सी, भील द्रावड़ द्रावड़ लोग रहिंदे सन और इस समाज दे आरिया लोकां दे समाज सताए हुए सी
और इना आरिया लोकां ने इना नू आबादी वाली जगह तो भजा दिता सी, कढ दिता सी, पर इत्थे दे असली वसनीक ओ सन। और आरिया लोग बाहरों आए सी ईरान वगैरह दे देशां दे विचों। जिहड़े द्रावड़ लोग सी ओ इत्थे दे असली वसनीक सी पर गरीब सी, और इना नू आपो अपने एरिया दे विचों भजा दिता, ते ए गुरु प्यारिओ जंगलां दे विच रहण लग पए। और इन्हां जंगलों के विच एक हुण ये एक काम पता, इन्हां दा गुस्सा सी, इन्हां नू आरिया लोकां ते गुस्सा बड़ा सी। किते ना किते जदों दा लगदा सी ते बाहरों कोई होर स्टेट का नवा बंदा आरिया लोकां दे नाल संबंधित कोई नवा बंदा इन्हां दे इड़के आ जांदा ते ये मार के उहदा मास खाण तों वी गुरेज नहीं सी करदे, ये मासाहारी सन, मार के बंदे नू खा जांदे सी। हुण सतसंग जी इस एरिए दे विच जब्बलपुर दे नेड़े तेड़े एक कौडा भील रहिंदा सी, कौडा। हुण ज्यादा तौर ते असीं उहनूं कौडा राकश कहिंदे आ, राकश। राकश सतसंग जी दरअसल किसी प्रजाति राक्षसां दी कोई प्रजाति नहीं है, राकश एक बिरती दा नां है, बिरती दा। कहना जा राक्षस वर्गा तूं है। हुण राकश ਇਹ ਕੋਈ ਨਵੀਂ ਸ਼ਕਲ ਦੇ ਜਿੱਦਾਂ ਕਿਸੇ ਦੇ ਦੰਦ ਅੱਗੇ ਜਿਹਨੂੰ ਹੁਣ ਜਿੱਦਾਂ ਆਪਾਂ ਕੌਡੇ ਦੇ ਫੋਟੋਆਂ ਦੇ ਉੱਤੇ ਦਿਖਾਲਣ ਦਾ ਯਤਨ ਕੀਤਾ, ਦੋ ਸਿੰਗ ਲੱਗੇ, ਦਰਅਸਲ ਇੱਦਾਂ ਦੀ ਕੋਈ ਪ੍ਰਜਾਤੀ ਨਹੀਂ, ਇੱਦਾਂ ਦੇ ਵੱਡੇ ਵੱਡੇ ਦੰਦਾਂ ਵਾਲੀ ਜਾਂ ਜਿਹਦੇ ਉੱਤੇ ਸਿਰ ਦੇ ਉੱਤੇ ਸਿੰਗ ਲੱਗੇ ਹੋਣ, ਇੱਦਾਂ ਦਾ ਹੁੰਦਾ ਨਹੀਂ ਹੈ ਕੋਈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਜਗ੍ਹਾ ਦੇ ਉੱਤੇ ਜਾਂਦੇ ਤੇ ਸਤਸੰਗਤ ਜੀ ਇੱਥੇ ਗੁਰਦੇਵ ਪਾਤਸ਼ਾਹ ਦੇ ਨਾਲ ਭਾਈ ਮਰਦਾਨਾ ਜੀ, ਹੁਣ ਭਾਈ ਮਰਦਾਨਾ ਜੀ ਆਪਣੇ ਸੁਭਾਅ ਮੁਤਾਬਕ ਕਹਿੰਦੇ ਸਤਿਗੁਰੂ ਭੁੱਖ ਲੱਗੀ ਆ, ਤੇ ਗੁਰਦੇਵ ਪਾਤਸ਼ਾਹ ਕਹਿੰਦੇ ਸੱਜਣਾ ਇੱਥੇ ਖਾਣ ਖੂਣ ਲਈ ਹੈ ਨਹੀਂ ਗਾ ਕੁਛ ਵੀ, ਥੋੜਾ ਜਿਹਾ ਟਾਈਮ ਪਾਸ ਕਰ, ਆਹ ਜਦੋਂ ਆਪਾਂ ਪਿੰਡਾਂ ਦੀਆਂ ਬਸਤੀਆਂ ਵਿੱਚ ਜਾਵਾਂਗੇ ਉੱਥੇ ਆਪਾਂ ਨੂੰ ਕੁਝ ਨਾ ਕੁਝ ਮਿਲ ਸਕਦਾ, ਤੇ ਸੱਜਣਾ ਓਪਰਾ ਇਲਾਕਾ ਹੈ, ਇੱਥੇ ਐਵੇਂ ਖਾਣ ਖੂਣ ਦੀ ਵਾਲੀ ਮੰਗ ਨਾ ਕਰੀ ਕਿਤੇ ਕਸੂਤੇ ਨਾ ਫਸ ਜਾਈਏ। ਪਰ ਨਹੀਂ ਪਿਆਰਿਓ, ਭਾਈ ਮਰਦਾਨਾ ਜੀ ਆਪਣੇ ਸੁਭਾਅ ਮੁਤਾਬਕ ਕੁਝ ਖਾਣ ਲਈ ਕਹਿੰਦਾ ਹੈ, ਤੇ ਸੱਚੇ ਸਤਿਗੁਰਾਂ ਦੇ ਚਰਨਾਂ ਵਿੱਚ ਕਿਵੇਂ ਬੇਨਤੀ ਕਰਦਾ ਕਿ ਮਹਾਰਾਜ ਕੁਝ ਖਾਣ ਲਈ ਚਾਹੀਦਾ, ਤੇ ਕਿਵੇਂ ਕਹਿੰਦਾ ਸੱਚੇ ਸਤਿਗੁਰਾਂ ਨੂੰ, ਸੁਣੋ ਪਿਆਰ ਦਾ ਟਾਟਾ।

दिन भाई मरदाना जी धन गुरु नानक दे नाल भुख नपाणा तुरिया फिरदा रहिंदा सी। पर गुरु प्यारिओ असी भाई मरदाने नू मजाक दा पात्र जिहा बना के आखण दा यतन कीता बे मरू मरू जी बहुत करदा सी, इहनू भुख बड़ी लगदी सी। नहीं गुरु प्यारिओ इदां दी गल नहीं, मरदाने नू भुख नहीं सी लगदी। मरदाने नू भुख उदों लगदी सी जदों किसे पापी दा डुबदा बेड़ा तारना हुंदा ना, ते सतगुरु उहनू भुख ला दिंदे सी। किन्ना सत संगी सी गुरु प्यारिओ, धन गुरु महाराज जी दा। जिंदगी दे 49 साल एक घट 50 साल गुरु बाबे नानक दे चरणा च उहने कीर्तन कीता, रबाब वजाई। गुरु प्यारिओ साडे कई सज्जन कहिंदे ने कि जदों गुरु बाबे नानक दे अलाही गले चो बाणी उतरनी हुंदी सी ना, ते सतगुरां ने मरदाने नूं कहणा मरदानिया रबाब वजा, बाणी आई आ, रब दे नाल जुड़न दा यतन करिए। ते सा संगत जी जदों गुरु बाबे नानक ने बाणी गाउणी ते शब्द सब तो पहला भाई मरदाने दीआं रबाब दीआं तारां दे नाल शो के जांदा हुंदा सी। कहिंदे जिन्हां दरख्तां दे हेठां बैठ के बाणी गाउंदे सी ना, दरख्तां दे पत्तियां चों रस चोण लग पैंदा सी, इन्नी मिठी ते सुरीली उहदी सरंगी उहदा साज सी। उह मरदाना गुरु बाबा नानक दा संगी, इको पिंड दे जंपल, ते सतगुरां दा जुगां जुगां दा यार बन गया, ते सतगुरां ने उहनूं कह ही भाई दित्ता, भरा कह दित्ता, भरा मरदानिया तूं मेरा भरा है। होसा संगत जी जिन्हां बिखड़िया पेंडिया दे विच दी गुरु बाबा नानक ते भाई मरदाना जी जांदे सन ना, उत्थे कोई उहनां वास्ते विशेष नहीं सी उहनां दे कोल कोई उपराला भी आपदा प्रशादा पानी बना के खाना। सतसंग जी अज पंजाब दे डेरिया दे विच बहुता रौला पता की पै रहा कि गरीबां दे भांडे अलग कर दिते आ डेरेदारां ने, कुछ लोगों के नीवी जात, वैसे गुरु बाबे नानक दे घर दे विच जात पात का कोई है ही नहीं, मतलब जात जन्म ने पूछिए सच कर ले बताए सा, जात सा पात है जे कर्म कमाए, जिदा दे तू कर्म करदा उदा दी तेरी जात है। बाबे नानक ने जात नूं नहीं मन्या। और गुरु प्यारे फिर भी हंकारी लोगों ने अमृत दे बाटे वख कर दिते ने, और लंगर छकन वाले बर्तन वक वक कर दिते, ते ये लोग पाउंदे ने रौली कहिंदे साडे ना वितकरा हुंदा है, भावें इन्हां दा हक बनता है गल कहण दा, पर इहदा जे आपां दूजा पक्ष लईए ते भाई तुसीं उहनां डेरियां ते करन की जांदे हो, जिहड़े खुद डेरेदार सिक्खी नाल नहीं जुड़े, जिन्हां ने खुद सिक्खी दी गल अपने डेरे दे विच नहीं कीती, ते गुरु प्यारिओ उहनां डेरियां दे विचों इह माण करना भी इत्थे साडा माण होवेगा, नहीं उहनां डेरियां ते जाणा ही छड्ड दो। आपां गुरु घर दे विच आईए जिथे रहत मर्यादा दीआं गल्लां आउंदियां। सतसंगत जी आपां जे गल करिए ते धन गुरु बाबा नानक जी मरदाने दे नाल उन्होंने भांडे अलग नहीं कीते होने, किते इदां दा भी समां बन जांदा होना मरदानिया आपां इक्को ही थाली च खा लैने आ, यार सी भरा सी ना। हुण गुरु भाई भरा थोड़ो एक दूजे दीआं जूठां तों नफरत करदे आ, जे गुरु प्यारिओ सच्ची मानदे हो ना भाई मरदाना जी गुरु नानक दे भाई सन, भरा सी, ते ए गल भी मन्नो कि गुरु बाबा नानक ते भाई मरदाना इको थाली च जरूर खांदे रहे होणगे, उन्हां वितकरा नहीं कीता होना, उन्हें गुरु बाबे ने नफरत नहीं कीती होनी। पर अज साडे हंकारी समाज ने नफरतां पा दित्तियां। भाई मरदाना जी ने कहना बाबा भुख लगी है कुछ ना कुछ बंदोबस्त कर, ते सच्चे सतगुरां ने टाल के कई दिन कढ़ा देने। हुण जिहड़ा रस्तियां दे विच दी लंघदे होणगे ना गुरु प्यारिओ सच्ची उत्ते खाण लई नहीं कुछ होना, आबादी इन्नी नहीं सी हुंदी, पिंड इदां नहीं सी हुंदे जिन्ने संघणे अज है, और कोई इदां दा साधन नहीं सी हुंदे भी अपने कोल आटा दाणा ते पतीलियां गैस दे सिलंडर चक्के फिरदे होण, भी जिथे मर्जी दो प्रशादे ला लांगे, इदां दा बंदोबस्त कुछ नहीं सी हुंदा। ते एक कुदरती गल है भी हो सकदा है रस्ते विच कोई फल फ्रूट मिल गया ते उह किते खा लैणा, नहीं तो कई कई दिन भुखन भाणे दोवां साथियां ने तुरे फिरना।
ਤੇ ਪਾਪੀ ਜੀਵਾਂ ਦਾ ਉਧਾਰ ਕਰਨਾ, ਜਿਹੜੇ ਨਾਮ ਤੋਂ ਟੁੱਟੇ ਹੋਏ, ਬੇਈਮਾਨੀਆਂ ਨਾਲ ਜੁੜੇ ਹੋਏ, ਲੋਕਾਂ ਨਾਲ ਨਫ਼ਰਤ ਕਰਨ ਵਾਲੇ ਲੋਕਾਂ ਦਾ ਸੱਚੇ ਸਤਿਗੁਰਾਂ ਨੇ ਉਧਾਰ ਕਰਨਾ। ਹੁਣ ਗੁਰੂ ਬਾਬਾ ਨਾਨਕ ਤੇ ਭਾਈ ਮਰਦਾਨਾ ਜੀ ਇਸ ਜਗ੍ਹਾ ਦੇ ਉੱਤੇ ਜਾਂਦੇ ਨੇ ਨਾ, ਅੰਤਰਜਾਮੀ ਧੰਨ ਗੁਰੂ ਨਾਨਕ ਨੂੰ ਤੇ ਸਾਰਾ ਪਤਾ ਹੈ, ਲੇਕਿਨ ਮਰਦਾਨਾ ਜੀ ਇਹਨਾਂ ਆਤਮਕ ਗਿਆਨ ਤੋਂ ਹੋ ਸਕਦਾ ਇੰਨੀ ਸੋਝੀ ਨਾ ਹੋਵੇ। ਆਖ ਦੇਣਾ ਬਾਬਾ ਮੈਨੂੰ ਭੁੱਖ ਲੱਗੀ ਹੈ, ਤੇ ਇੱਦਾਂ ਹੀ ਜਿੱਦਾਂ ਆਪਣੇ ਰਿਵਾਜ਼ ਮੁਤਾਬਕ, ਆਪਣੇ ਸੁਭਾਅ ਮੁਤਾਬਕ। ਹੁਣ ਇੱਥੇ ਗੁਰੂ ਪਿਆਰਿਓ, ਜਿਹਨਾਂ ਭੀਲਾਂ ਦੇ ਇਲਾਕੇ ਵਿੱਚ ਗੁਰੂ ਮਹਾਰਾਜ ਫਿਰਦੇ ਆ, ਉੱਥੇ ਮਰਦਾਨਾ ਆਖਦਾ ਬਾਬਾ ਭੁੱਖ ਲੱਗੀ ਹੈ, ਤੇ ਗੁਰੂ ਬਾਬੇ ਨੇ ਆਖਿਆ ਮਰਦਾਨਿਆ ਇੱਥੇ ਖਾਣ ਲਈ ਕੁਛ ਨਹੀਂ ਲੱਭਣਾ, ਦੋ ਚਾਰ ਦਿਨ ਸਬਰ ਕਰ। ਗੁਰੂ ਪਿਆਰਿਓ, ਇੱਕ ਮਿੰਟ ਜਿਹਦੇ ਵਾਸਤੇ ਕੱਢਣਾ ਔਖਾ ਹੋ ਜਾਵੇ, ਤੇ ਜੇ ਉਹਨੂੰ ਕਹਦੇ ਦੋ ਚਾਰ ਦਿਨ ਸਬਰ ਕਰ ਤੇ ਜਾਨ ਨਹੀਂ ਨਿਕਲ ਜਾਂਦੀ। ਮਰਦਾਨਾ ਤੜਪ ਉੱਠਿਆ, ਬਾਬਾ ਆ ਪਿਆਜ ਤੇਰਾ ਸਾਜ, ਆ ਪਈ ਉਹ ਤੇਰੀ ਸੁਰੰਗੀ, ਆ ਪਿਆਜ ਤੇਰਾ ਸੁਰੰਦਾ, ਮੈਂ ਚੱਲਿਆ ਹੀ ਹੂੰ। ਬਾਬਾ ਜੇ ਮੈਂ ਭੁੱਖਣ ਭੁੱਖਣ ਇੱਥੇ ਮਰ ਗਿਆ ਨਾ, ਮੈਨੂੰ ਕੁਛ ਹੋ ਗਿਆ, ਲੋਕਾਂ ਨੇ ਇਹ ਨਹੀਂ ਕਹਿਣਾ ਕਿ ਇੱਕ ਮਰਾਸੀ ਮਰ ਗਿਆ, ਲੋਕਾਂ ਨੇ ਕਹਿਣਾ ਉਹ ਖੱਤਰੀਆਂ ਦਾ ਮੁੰਡਾ ਨਾਨਕ ਗੁਰੂ ਜਗਤ ਗੁਰੂ ਆਪਣੇ ਸਾਥੀ ਨੂੰ ਭਾਈ ਭਾਈ ਬਣਾ ਕੇ ਲੈ ਗਿਆ, ਪਰ ਰਸਤੇ ਵਿੱਚ ਉਹਨੂੰ ਭੁੱਖਾ ਮਾਰ ਦਿੱਤਾ, ਬਾਬਾ ਲੋਕਾਂ ਨੇ ਤੈਨੂੰ ਐਦਾਂ ਮਿਹਣੇ ਦੇਣੇ ਆ। ਤੇ ਸਤਿਗੁਰਾਂ ਨੇ ਮੁਸਕਰਾ ਛੱਡਣਾ, ਹੱਸ ਛੱਡਣਾ, ਮਰਦਾਨਿਆ ਚਿੰਤਾ ਨਾ ਕਰ, ਜਿੱਥੇ ਦੋ ਪ੍ਰਸ਼ਾਦੇ ਲਿਖੇ ਹੋਏ ਉੱਥੇ ਵਾਹਿਗੁਰੂ ਨੇ ਆਪੇ ਸਬੱਬ ਬਣਾ ਦੇਣਾ। ਤੇ ਭਾਈ ਮਰਦਾਨਾ ਇੱਥੇ ਗੁੱਸੇ ਹੋ ਕੇ ਤੁਰ ਪੈਂਦਾ, ਬਾਬਾ ਜੇ ਬਾਹਲੀਆਂ ਗੱਲਾਂ ਨਾ ਕਰ, ਜੇ ਪ੍ਰਸ਼ਾਦਾ ਇੱਥੇ ਬੰਦੋਬਸਤ ਕਰ ਸਕਦਾ ਠੀਕ, ਨਹੀਂ ਤੇ ਮੈਂ ਚੱਲਿਆ ਹੀ ਹੋ, ਜੇ ਕਿਤੇ ਮੈਨੂੰ ਮਿਲ ਗਿਆ ਤੇ ਮੈਂ ਆ ਜਾਊਂਗਾ ਛੱਕ ਕੇ, ਨਹੀਂ ਤੇ ਫਿਰ ਠੀਕ ਆ ਤੂੰ ਆਪਣੇ ਰਾਹੇ ਪਈ, ਮੈਂ ਆਪਣੇ ਰਾਹੇ ਪਊਂਗਾ। ਏਦਾਂ ਕਈ ਵਾਰ ਮਰਦਾਨਾ ਗੁੱਸੇ ਹੋ ਜਾਂਦਾ ਹੋਣਾ ਗੁਰੂ ਬਾਬੇ ਨਾਨਕ ਦੇ ਨਾਲ, ਤੇ ਬਾਬਾ ਨਾਨਕ ਵੀ ਫਿਰ ਰੋਕਿਆ ਨਹੀਂ ਸੀ ਕਰਦੇ ਬਹੁਤਾ, ਜੇ ਕਿਤੇ ਉਦਾਂ ਦੇ ਕਸੂਤੇ ਥਾਂ ਚ ਪਾ ਜਾਣਾ ਤੇ ਫਿਰ ਗੁਰੂ ਬਾਬਾ ਨਾਨਕ ਛਡਾਉਣ ਵਾਸਤੇ ਚਲੇ ਜਾਂਦੇ ਹੁੰਦੇ ਸੀ। ਭਾਈ ਮਰਦਾਨਾ ਜੀ ਗੁਰਦੇਵ ਪਾਤਸ਼ਾਹ ਨੂੰ ਫਤਿਹ ਬੁਲਾ ਕੇ ਕਹਿੰਦੇ ਮੈਂ ਚੱਲਿਆ, ਜੇ ਤੁਸੀਂ ਪ੍ਰਸ਼ਾਦੇ ਦਾ ਇੰਤਜ਼ਾਮ ਨਹੀਂ ਕਰ ਸਕਦੇ, ਮੈਥੋਂ ਭੁੱਖਿਆ ਨਹੀਂ ਮਰਿਆ ਜਾਂਦਾ, ਮੈਂ ਚੱਲਿਆ ਹੀ ਹੋ। ਤੇ ਸੱਚੇ ਸਤਿਗੁਰ ਕਹਿੰਦੇ ਠੀਕ ਹੈ ਮਰਦਾਨਿਆ, ਤੇਰੀ ਮਰਜ਼ੀ ਭਾਈ, ਅਸੀਂ ਤੇ ਡੱਕਦੇ ਹਾਂ ਵੀ ਇਹ ਰਾਹ ਬੜਾ ਵਿਖੜਾ ਹੀ ਹੋ, ਆਪਾਂ ਇੱਥੇ ਨਵੇਂ ਆਏ ਹਾਂ, ਨਾ ਕੋਈ ਤੇਰਾ ਵਾਕਫ ਹੈ ਨਾ ਕੋਈ ਮੇਰਾ ਵਾਕਫ ਹੈ, ਕੋਈ ਗੱਲ ਉਦਾਂ ਦੀ ਹੋ ਗਈ ਤੇ ਆਪਾਂ ਕਸੂਤੇ ਫਸ ਜਾਵਾਂਗੇ। ਨਹੀਂ ਕਹਿੰਦੇ ਮੈਂ ਚੱਲਿਆ, ਰਬਾਬ ਆਪਣੇ ਨਾਲ ਲਈ ਬਗਲ ਚ ਪਾਈ ਤੇ ਭਾਈ ਮਰਦਾਨਾ ਜੀ ਉਥੋਂ ਨਿਕਲ ਤੁਰਦੇ ਨੇ। ਕੁਝ ਏਦਾਂ ਦੀ ਪੱਗ ਡੰਡੀ ਦੇ ਵਿੱਚ ਪੈ ਗਏ ਕਿ ਤੁਰਦੇ ਤੁਰਦੇ ਉਸ ਜਗ੍ਹਾ ਦੇ ਉੱਤੇ ਚਲੇ ਗਏ ਜਿੱਥੇ ਮਰਦਾਨੇ ਨੂੰ ਕੋਈ ਜਾਪਿਆ ਵੀ ਇੱਥੇ ਕੁਝ ਬੰਦੇ ਰਹਿੰਦੇ ਹੋਣਗੇ, ਵੀ ਇਹ ਕੋਈ ਡੇਰਾ, ਇੱਥੇ ਕੋਈ ਵਸਨੀਕ ਹੋਣਗੇ। ਤੇ ਜਦੋਂ ਹੋਰ ਅੱਗੇ ਵੱਧਦਾ ਇਹਦੀ ਪੈਂਖੜ ਦੇਖ ਕੇ ਤੇ ਇੱਕ ਵੱਡੇ ਸਾਰੇ ਸਰੀਰ ਦਾ ਆਕਾਰ ਬੜਾ ਨੌਜਵਾਨ ਹੱਟਾ ਕੱਟਾ ਆਦਮੀ ਇਹਦੇ ਵੱਲ ਦੇਖ ਕੇ ਭੱਜਾ ਆਇਆ। ਇਹਨੂੰ ਹੀ ਰਾਕਸ਼ ਕਹਿੰਦੇ ਸੀ ਗੁਰੂ ਪਿਆਰਿਓ, ਦਰਅਸਲ ਇਹ ਰਾਕਸ਼ ਨਹੀਂ ਸੀ, ਹੈ ਇਹ ਆਦਮੀ ਪਰ ਸੁਭਾਅ ਰਾਕਸ਼ਾਂ ਵਾਲਾ ਗਾ ਬਣ ਗਿਆ। ਸਾਧ ਸੰਗਤ ਜੀ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ, ਇਹ ਲੋਕ ਵੱਡੀਆਂ ਜਾਤਾਂ ਦੇ ਸਤਾਏ ਹੋਏ ਸਨ, ਤੇ ਜਿਹੜਾ ਕੋਈ ਗਾਏ ਬਗਾਏ ਬੰਦਾ ਇਹਨਾਂ ਦੇ ਅੜਕੇ ਆ ਜਾਂਦਾ ਤੇ ਉਹਨੂੰ ਮਾਰ ਕੇ ਖਾ ਜਾਂਦੇ, ਤਲ ਕੇ ਖਾ ਜਾਂਦੇ ਸੀ। ਇਹ ਕੌਡਾ ਇਹਦਾ ਨਾਂ ਸੀ, ਭੀਲ ਸੀ। ਤੇ ਹੁਣ ਇਹ ਕੌਡਾ ਭੀਲ ਇਸ ਇਲਾਕੇ ਦਾ ਚੌਧਰੀ ਸੀ, ਔਰ ਗੁਰੂ ਪਿਆਰਿਓ ਬਹੁਤ ਸਾਰੇ ਬੰਦੇ ਇਹਦਾ ਇਹਦੇ ਹੇਠਾਂ ਕੰਮ ਕਰਦੇ ਸੀ, ਔਰ ਇਹ ਗੈਂਗ ਸੀ, ਇੱਕ ਗੈਂਗ, ਔਰ ਇਹ ਗੈਂਗਸਟਰ ਸੀ ਉਹਨਾਂ ਦਾ ਵੱਡਾ। ਤੇ ਸਤ ਸੰਗਤ ਜੀ ਹੁਣ ਭਾਈ ਮਰਦਾਨਾ ਜੀ ਨੂੰ ਇਹਨੇ ਤੱਕਿਆ ਦੇਖੇ, ਨਹੀਂ ਤੇ ਅੱਗੇ ਫੜ ਫੜ ਕੇ ਪਿੰਡਾਂ ਦੇ ਵਿੱਚੋਂ ਸ਼ਿਕਾਰ ਲੱਭ ਕੇ ਲਿਆਉਣੇ ਪੈਂਦੇ ਸੀ, ਅੱਜ ਸ਼ਿਕਾਰ ਇਹਦੇ ਡੇਰੇ ਦੇ ਵਿੱਚ ਆਪ ਚਲਾ ਗਿਆ। ਸੋ ਸਤ ਸੰਗਤ ਜੀ ਇਹਨੂੰ ਗਿੱਚਿਓਂ ਫੜਿਆ ਤੇ ਆਪਣੇ ਕਾਰ ਵਿਹਾਰ ਮੁਤਾਬਕ ਇਹਨੂੰ ਮਾਰ ਕੇ ਤੇ ਤਲ ਕੇ ਖਾ ਜਾਣਾ ਸੀ। ਹੁਣ ਇਸ ਵੇਲੇ ਭਾਈ ਮਰਦਾਨੇ ਦੇ ਦਿਲ ਵਿੱਚ ਆ ਗਈ, ਮਨ ਵਿੱਚ ਆ ਗਈ ਵੀ ਸੱਚਾ ਸਤਿਗੁਰ ਸੱਚ ਕਹਿੰਦਾ ਸੀ ਮਰਦਾਨਿਆ, ਇੱਥੇ ਕਿਤੇ ਕਸੂਤੇ ਥਾਂ ਤੇ ਨਾ ਪਾ ਜਾਈ, ਨਾ ਤੂੰ ਇਹਨਾਂ ਰਸਤਿਆਂ ਦਾ ਜਾਣੂ ਹੈ ਨਾ ਮੈਂ ਜਾਣੂ ਆ, ਕਿਤੇ ਕਸੂਤੇ ਨਾ ਪਾ ਜਾਈਏ। ਹੁਣ ਕਸੂਤਾ ਫਸਿਆ ਹੋਇਆ ਇਹ ਰਾਕ ਇਹ ਕਸੂਤਾ ਫਸਿਆ ਭਾਈ ਮਰਦਾਨਾ ਗੁਰੂ ਬਾਬੇ ਨੂੰ ਨਾ ਯਾਦ ਇਉਂ ਕਰਦਾ।

ਖੜੀਏ ਤੈਨੂੰ ਕੌਣ ਛੁਡਾਵੇ। ਧੰਨ ਗੁਰੂ ਨਾਨਕ ਦੇਵ ਜੀ ਦੇ ਨਾਲੋਂ ਵਿਛੜ ਕੇ ਮਰਦਾਨਾ ਦੁੱਖ ਪਾਉਂਦਾ ਹੈ। ਸਤਸੰਗ ਜੀ, ਇਹ ਸਾਡੇ ਵਾਸਤੇ ਵੀ ਬੜੀ ਗਿਆਨ ਦੀ ਗੱਲ ਹੈ। ਇਕੱਲਾ ਮਰਦਾਨਾ ਹੀ ਨਹੀਂ ਦੁੱਖ ਪਾਉਂਦਾ, ਜਿਹੜਾ ਵੀ ਗੁਰੂ ਤੋਂ ਇੱਕ ਵਜੇ ਵਿਛੜ ਗਿਆ ਉਹਦੇ ਕਰਮਾਂ 'ਚ ਫਿਰ ਦੁੱਖ ਆ ਜਾਣਗੇ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸੱਭੈ ਰੋਗ, ਗੁਰੂ ਦਾ ਪੱਲਾ ਛੱਡਦੀ। ਹੁਣ ਕਲਗੀਆਂ ਵਾਲੇ ਪਾਤਸ਼ਾਹ, ਇੱਕ ਵਾਰ ਕਹਿੰਦੇ ਇੱਕ ਨਦੀ ਦੇ ਕਿਨਾਰੇ ਦੇ ਉੱਤੇ ਜਾ ਰਹੇ ਆ, ਇੱਕ ਪੱਥਰ ਦਿਸਿਆ। ਭਾਵੇਂ ਤੁਸੀਂ ਉਹ ਸਾਖੀ ਹਜ਼ਾਰਾਂ ਵਾਰ ਸੁਣੀ ਹੋਵੇਗੀ, ਮੈਂ ਇੱਕ ਵਾਰ ਰਿਪੀਟ ਕਰ ਦੇਵਾਂ ਕਿਉਂਕਿ ਅਧਿਆਸ ਨਾਲ ਇੱਥੇ ਢੁੱਕਦੀ ਜਾਈ ਹੈ। ਕਲਗੀਆਂ ਵਾਲੇ ਪਾਤਸ਼ਾਹ ਇੱਕ ਦਰਿਆ ਦੇ ਕਿਨਾਰੇ ਦੇ ਉੱਤੇ ਜਾ ਰਹੇ ਨੇ, ਹੋਰ ਵੀ ਸਿੱਖ ਨਾਲ ਨੇ। ਇੱਕ ਪੱਥਰ ਚੱਕਿਆ, ਉਹ ਦਰਿਆ ਦੇ ਵਿੱਚ ਸਿੱਟ ਦਿੱਤਾ। ਨਾਲ ਜਾਂਦੇ ਸਿੱਖਾਂ ਤੋਂ ਪੁੱਛਿਆ ਕਿ ਭਾਈ, ਅਸੀਂ ਪੱਥਰ ਪਾਣੀ ਦੇ ਵਿੱਚ ਸਿੱਟਿਆ ਸੀ, ਡੁੱਬ ਕਾਹਤੋਂ ਗਿਆ? ਤੇ ਸਿੱਖਾਂ ਨੇ ਆਖਿਆ, ਮਹਾਰਾਜ ਇਹ ਤੇ ਕੁਦਰਤੀ ਗੱਲ ਹੈ, ਪੱਥਰ ਭਾਰਾ ਹੁੰਦਾ, ਇਹ ਪਾਣੀ ਦੇ ਉੱਤੇ ਤੈਰ ਨਹੀਂ ਸਕਦਾ, ਇਹਨੇ ਡੁੱਬਣਾ ਹੀ ਆ। ਤੇ ਸਤਿਗੁਰ ਕਹਿੰਦੇ ਨਹੀਂ, ਇਹ ਗੱਲ ਨਹੀਂ ਹੈ। ਭਾਈ ਦਇਆ ਸਿੰਘ ਜੀ, ਤੁਹਾਨੂੰ ਪਤਾ ਵੀ ਇਹ ਕਾਹਤੋਂ ਡੁੱਬ ਗਿਆ? ਪੱਥਰ ਸੀ ਸਾਡੇ ਕੋਲ, ਗੀਟੀ ਸੀ, ਛੋਟਾ ਪੱਥਰ ਸੀ, ਇਹ ਅਸੀਂ ਪਾਣੀ 'ਚ ਸਿੱਟ ਦਿੱਤਾ, ਉਹ ਡੁੱਬ ਗਿਆ। ਤੇ ਭਾਈ ਦਇਆ ਸਿੰਘ ਨੇ ਵੀ ਇਹੀ ਗੱਲ ਆਖਤੀ, ਮਹਾਰਾਜ ਇਹ ਕੁਦਰਤੀ ਪੱਥਰ ਦਾ ਸੁਭਾਅ ਹੈ, ਉਹਨੇ ਡੁੱਬਣਾ ਸੀ ਪਾਣੀ ਦੇ ਵਿੱਚ। ਕਹਿੰਦੇ ਅੱਛਾ। ਫਿਰ ਨੰਦ ਲਾਲ ਜੀ ਨੂੰ ਪੁੱਛਿਆ, ਨੰਦ ਲਾਲ ਜੀ ਤੁਸੀਂ ਦੱਸੋ, ਇਹ ਪੱਥਰ ਡੁੱਬ ਕਾਹਤੋਂ ਗਿਆ? ਪਾਣੀ ਵਿੱਚ ਸਿੱਟਿਆ, ਡੁੱਬ ਗਿਆ। ਤੇ ਭਾਈ ਨੰਦ ਲਾਲ ਜੀ, ਗੁਰੂ ਪਿਆਰੇ, ਉਹ ਬੜੇ ਪ੍ਰੇਮ ਵਿੱਚ ਭਿੱਜ ਗਏ। ਕਹਿੰਦੇ ਸਤਿਗੁਰੂ, ਮੈਨੂੰ ਨਹੀਂ ਪਤਾ ਇਹ ਪੱਥਰ ਕਾਹਤੋਂ ਡੁੱਬ ਗਿਆ, ਮੈਂ ਤੇ ਸਿਰਫ ਇਹੀ ਜਾਣਦਾ ਗੁਰਦੇਵ ਪਾਤਸ਼ਾਹ, ਜਿਹੜਾ ਤੇਰੇ ਹੱਥੋਂ ਇੱਕ ਵਾਰ ਛੁੱਟ ਗਿਆ, ਜਿਹੜਾ ਤੇਰੇ ਹੱਥੋਂ ਇੱਕ ਵਾਰ ਨਿਕਲ ਗਿਆ, ਉਹ ਅੱਜ ਵੀ ਡੁੱਬਿਆ ਤੋਂ ਕੱਲ ਵੀ ਡੁੱਬਿਆ। ਜਿੰਨਾ ਚਿਰ ਤੇਰੀ ਰਹਿਮਤ ਦੀ ਨਜ਼ਰ ਉਸ ਬੰਦੇ ਦੇ ਉੱਤੇ ਰਹੇਗੀ, ਕਦੇ ਉਹ ਡੁੱਬੇਗਾ ਨਹੀਂ। ਗੁਰੂ ਪਿਆਰੇ, ਉਹ ਸੱਚ ਹੈ। ਜਿੰਨਾ ਚਿਰ ਗੁਰੂ ਤੇ ਸਾਨੂੰ ਭਰੋਸਾ ਹੈ, ਉਹਨਾਂ ਚਿਰ ਸਾਡੀ ਕੋਈ ਵਾਹ ਵੱਲ ਨਹੀਂ ਦੇਖ ਸਕਦਾ। ਜਦੋਂ ਸਾਡਾ ਗੁਰੂ ਤੋਂ ਭਰੋਸਾ ਉੱਠ ਜਾਵੇ ਨਾ, ਤੇ ਫਿਰ ਉਹ ਬੰਦਾ ਅੱਜ ਵੀ ਡੁੱਬਿਆ ਤੇ ਕੱਲ ਵੀ ਡੁੱਬਿਆ। ਭਾਈ ਮਰਦਾਨਾ ਜੀ, ਭਾਵੇਂ ਹਰ ਵਕਤ ਗੁਰਦੇਵ ਪਾਤਸ਼ਾਹ ਦੇ ਭਰੋਸਾ ਰੱਖਣ ਵਾਲੇ ਸੀ, ਪਰ ਹੁਣ ਭਰੋਸਾ ਤੋੜ ਕੇ ਤੁਰ ਪਿਆ। ਮਹਾਰਾਜ ਮੇਰੇ ਤੋਂ ਨਹੀਂ ਇੰਨੇ ਦਿਨ ਭੁੱਖੇ ਰਿਹਾ ਜਾਣਾ ਹੀ। ਤੇ ਗੁਰੂ ਪਿਆਰੇ, ਉਹ ਉਸ ਜਗ੍ਹਾ ਦੇ ਉੱਤੇ ਚਲਾ ਗਿਆ ਜਿੱਥੇ ਇੱਕ ਡੇਰਾ ਔਰ ਉਹ ਮਾਨਸ ਖਾਣੇ ਲੋਕ ਇੱਥੇ ਰਹਿੰਦੇ ਸਨ। ਹੁਣ ਸਤਸੰਗ ਜੀ, ਬਹੁਤ ਪ੍ਰਜਾਤੀਆਂ ਭਾਰਤ ਦੇ ਵਿੱਚ, ਕਿਤੇ ਇੱਧਰ ਆਪਣੇ ਮਿਜ਼ੋਰਮ ਏਰੀਆ ਹੈ, ਨਾਗਾਲੈਂਡ ਭਾਰਤ ਦੀਆਂ ਸਟੇਟਾਂ ਹੈ, ਹੁਣ ਥੋੜ੍ਹਾ ਜਿਹਾ ਉੱਥੇ ਫਰਕ ਪੈ ਗਿਆ। ਉੱਥੇ ਵੀ ਲੋਕ ਬੰਦਿਆਂ ਨੂੰ ਮਾਰ ਕੇ ਖਾ ਜਾਂਦੇ ਹੁੰਦੇ ਸੀ। ਨਾਗਾਲੈਂਡ ਨਾਗੇ ਜਿਹੇ ਲੋਕ ਉੱਥੇ ਰਹਿੰਦੇ ਸੀ, ਡਰਾਉਣੇ ਜਿਹੇ ਲੋਕ ਉੱਥੇ ਰਿਹਾ ਕਰਦੇ ਸੀ, ਔਰ ਜੀ ਬੰਦਿਆਂ ਨੂੰ ਮਾਰ ਕੇ ਤੇ ਖਾ ਜਾਇਆ ਕਰਦੇ ਸੀ। ਤੇ ਸਤਸੰਗ ਜੀ, ਇੱਥੇ ਵੀ ਇਸ ਪ੍ਰਜਾਤੀ ਦਾ ਦਰਾਵੜ ਸ਼੍ਰੇਣੀ ਦੇ ਵਿੱਚੋਂ ਇੱਕ ਕੌਡਾ ਭੀਲ ਰਹਿੰਦਾ ਹੈ, ਔਰ ਉਹਦੇ ਸਾਥੀ ਸਨ, ਇਹ ਅਤੇ ਗਰੋਹ ਇਕੱਠਾ ਰਹਿੰਦਾ ਸੀ, ਔਰ ਜਿਹੜਾ ਕੋਈ ਇਹਨਾਂ ਦੇ ਗਾਏ ਬਗਾਏ ਆ ਜਾਂਦਾ ਅੜੇਕੇ ਦੇ ਵਿੱਚ ਤੇ ਮਾਰ ਕੇ ਖਾ ਜਾਂਦੇ ਸੀ, ਤੇ ਸ਼ਿਕਾਰ ਆਪ ਚੱਲ ਕੇ ਚਲੇ ਗਏ। ਭਾਈ ਮਰਦਾਨਾ ਜੀ ਆਪ ਚੱਲ ਕੇ ਚਲੇ ਗਏ। ਤੇ ਸਤਸੰਗ ਜੀ ਦਵਾ ਦਵ ਉਹਦੇ ਵੱਲ ਦੇਖ ਕੇ ਗਿੱਚਿਓਂ ਫੜਿਆ ਭਾਈ ਮਰਦਾਨੇ ਨੂੰ ਤੇ ਦਬੋਚ ਲਿਆ, ਬਗਲ ਦੇ ਵਿੱਚ ਲੈ ਲਿਆ, ਜਿੱਦਾਂ ਇੱਕ ਵੱਡਾ ਪਹਿਲਵਾਨ ਛੋਟੇ ਪਹਿਲਵਾਨ ਨੂੰ ਬਗਲ ਦੇ ਵਿੱਚ ਲੈ ਕੇ ਤੇ ਥੱਲੇ ਸਿੱਟਦਾ ਨਾ, ਇੱਦਾਂ ਭਾਈ ਮਰਦਾਨੇ ਨੂੰ ਸਿੱਟ ਕੇ ਤੇ ਰੱਸੀਆਂ ਦੇ ਨਾਲ ਜਕੜ ਕੇ ਤੇ ਇੱਕ ਰੁੱਖ ਦੇ ਨਾਲ ਬੰਨ ਲਿਆ, ਤੇ ਹੁਣ ਅੱਗਿਓਂ ਤਿਆਰੀ ਕਰਨ ਲੱਗਾ। ਔਰ ਕਹਿੰਦੇ ਨੇ ਕਿ ਕਈ ਵਾਰ ਇਹ ਬੰਦਿਆਂ ਨੂੰ ਤਲ ਕੇ ਖਾ ਜਾਂਦਾ ਸੀ, ਕਈ ਵਾਰ ਭੁੰਨ ਕੇ ਖਾਂਦੇ ਸਨ। ਹੁਣ ਤਲਣ ਦਾ ਵੀ ਬੰਦੋਬਸਤ ਕੀਤਾ ਹੋਇਆ ਸੀ, ਤੇਲ ਦਾ ਕੜਾਹਾ ਕਹਿੰਦੇ ਰੱਖਿਆ ਹੋਇਆ ਸੀ, ਉਹਦੇ ਵਿੱਚ ਤਲ ਕੇ ਵੀ ਕਈ ਵਾਰ ਪਕੌੜਿਆਂ ਵਾਂਗ ਵੀ ਇਹ ਬੰਦਿਆਂ ਨੂੰ ਖਾ ਜਾਇਆ ਕਰਦੇ ਸੀ। ਤੇ ਗੁਰੂ ਪਿਆਰੇ, ਹੁਣ ਸਾਹਮਣੇ ਮੌਤ ਹੈ, ਤੇ ਭਾਈ ਮਰਦਾਨੇ ਨੂੰ, ਗੁਰੂ ਪਿਆਰੇ ਵੈਸੇ ਹੀ ਮਰਦਾਨੇ ਜੀ ਨੂੰ ਕੀ, ਵੈਸੇ ਵੀ ਬੰਦਾ ਜਦੋਂ ਕਸੂਤਾ ਪਾ ਜਾਵੇ, ਹੁਣ ਅੱਗਰੇ ਪਾਸੇ ਮੌਤ ਦਿਸਦੀ ਹੋਵੇ ਤੇ ਰੱਬ ਉੱਥੋਂ ਜ਼ਿਆਦਾ ਹੀ ਉਦੋਂ ਚੇਤੇ ਆਉਂਦਾ। ਤੇ ਭਾਈ ਮਰਦਾਨਾ ਜੀ ਹੁਣ ਲੱਗਾ, ਧੰਨ ਗੁਰੂ ਨਾਨਕ ਮਹਾਰਾਜ ਜੀ ਨੂੰ ਯਾਦ ਕਰ, ਸਤਿਗੁਰੂ ਤੁਸੀਂ ਸੱਚ ਆਖਦੇ ਸੀ। ਹੁਣ ਗੱਲਾਂ ਬਾਤਾਂ, ਇਹ ਕੌਡਾ ਪੁੱਛਦਾ ਤੂੰ ਕੌਣ ਹੈ, ਇੱਥੇ ਕਿਵੇਂ ਆ ਗਿਆ ਸੀ? ਕਹਿੰਦਾ ਸੱਜਣਾ ਮੈਂ ਗੁਰੂ ਨਾਨਕ ਦਾ ਸਿੱਖ ਹਾਂ। ਇਹਨੇ ਹੁਣ ਆਪਣੇ ਬਾਰੇ ਐਂਟੋਡਿਕਸ਼ਨ ਕਰਾਉਣੀ ਯਾਰ ਕੀਤੀ ਹੈ ਵੀ ਇਹਦੇ ਉੱਤੇ ਮੇਰਾ ਅਸਰ ਪੈ ਜਾਵੇਗਾ ਤੇ ਮੈਨੂੰ ਛੱਡ ਜਾਵੇਗਾ। ਤੇ
ਭਾਈ ਮਰਦਾਨਾ ਜੀ ਆਖਦਾ, ਸੱਜਣਾ ਤੂੰ ਮੈਨੂੰ ਜਾਣਦਾ ਨਹੀਂ, ਤੂੰ ਮੇਰੇ ਗੁਰੂ ਨੂੰ ਨਹੀਂ ਜਾਣਦਾ, ਡਰਾਉਣ ਦਾ ਯਤਨ ਕਰਦਾ ਹੈ। ਕਹਿੰਦਾ ਤੂੰ ਮੇਰੇ ਗੁਰੂ ਨੂੰ ਨਹੀਂ ਜਾਣਦਾ, ਉਹ ਸਰਬ ਕਲਾ ਸਮਰੱਥ ਹੈ, ਇੱਕ ਮਿੰਟ ਵਿੱਚ ਆ ਗਿਆ ਤੇ ਉਹਨੇ ਤੇਰਾ ਸਾਰਾ ਕੁਛ ਫਰਨਾ ਕਰ ਦੇਣਾ, ਆਪਣੇ ਗੁਰੂ ਦੀ ਵਡਿਆਈ ਕਰਨ ਲੱਗਾ। ਕਹਿੰਦਾ ਸੱਜਣਾ ਜਦੋਂ ਤੇਰਾ ਗੁਰੂ ਆਵੇਗਾ ਉਦੋਂ ਦੇਖਾਂਗੇ, ਪਹਿਲਾਂ ਹਾਲੇ ਤੇਰੇ ਨਾਲ ਤਾਂ ਗੱਲਬਾਤ ਕਰ ਲਈਏ, ਤੂੰ ਦੱਸ ਕੌਣ ਹੈ। ਕਹਿੰਦਾ ਮੈਨੂੰ ਮਰਦਾਨਾ ਕਹਿੰਦਾ, ਮੇਰਾ ਗੁਰਦੇਵ ਪਾਤਸ਼ਾਹ ਮੈਨੂੰ ਭਾਈ ਮਰਦਾਨਾ ਕਿਹਾ ਕਰਦਾ ਹੈ, ਔਰ ਉਹ ਰੱਬੀ ਜੋਤ ਹੈ, ਔਰ ਅਸਮਾਨ ਤਾਰੇ ਧਰਤੀਆਂ ਇਹ ਸਾਰੇ ਉਹਦੇ ਹੁਕਮ ਦੇ ਵਿੱਚ ਬੱਧੇ ਖੜੇ ਨੇ। ਕਹਿੰਦੇ ਕਿਵੇਂ ਆਇਆ ਸੀ ਇੱਧਰ? ਕਹਿੰਦੇ ਅਸੀਂ ਅੱਗੇ ਨੂੰ ਜਾ ਰਹੇ ਸਾਂ, ਤੇ ਹੁਣ ਉਹ ਕਹਿੰਦਾ ਵੀ ਆਹ ਜਿਹੜਾ ਤੇਰੇ ਬਗਲ ਦੇ ਵਿੱਚ ਪਾਇਆ ਇਹ ਕੀ ਹੈ? ਆ ਜਿਹੜਾ ਤੂੰ ਮਗਰ ਲਈ ਫਿਰਦਾ ਇਹ ਕੀ ਹੈ? ਕਹਿੰਦਾ ਇਹ ਰਬਾਬ ਹੈ, ਸਾਜ ਹੈ। ਕਹਿੰਦਾ ਇਹ ਕਾਹਦੇ ਵਾਸਤੇ ਹੁੰਦਾ? ਹੁਣ ਕੌਡਾ ਭੀਲ ਪੁੱਛਦਾ, ਕਹਿੰਦਾ ਇਹ ਕਾਹਦੇ ਵਾਸਤੇ ਹੁੰਦਾ? ਕਹਿੰਦਾ ਮੇਰਾ ਗੁਰੂ ਧੰਨ ਗੁਰੂ ਨਾਨਕ ਜਦੋਂ ਰੱਬ ਦੇ ਗੀਤ ਗਾਉਂਦਾ ਤੇ ਮੈਂ ਇਹ ਰਬਾਬ ਵਜਾਇਆ ਕਰਦਾ, ਉਹ ਮੈਨੂੰ ਆਖਦਾ ਹੁੰਦਾ ਹੈ ਕਿ ਮਰਦਾਨਿਆ ਰਬਾਬ ਛੇੜ, ਰੱਬੀ ਬਾਣੀ ਆਈ ਹੈ, ਮੈਂ ਰਬਾਬ ਛੇੜਿਆ ਕਰਦਾ ਤੇ ਰੱਬੀ ਗੀਤ ਮੇਰਾ ਗੁਰਦੇਵ ਪਾਤਸ਼ਾਹ ਇਹਨਾਂ ਗਾਉਂਦੇ ਨੇ। ਅੱਛਾ, ਕਹਿੰਦਾ ਤੂੰ ਰਬਾਬ ਵਜਾਉਂਦਾ, ਤੂੰ ਸਾਜੀ ਆ? ਕਹਿੰਦਾ ਹਾਂ ਮੈਂ ਸਾਜੀ ਆ। ਕਹਿੰਦਾ ਵਜਾ ਕੇ ਦਿਖਾ ਲਕਾਂ? ਕਹਿੰਦਾ ਜਰਾ, ਤੈਨੂੰ ਬਾਅਦ ਚ ਤਲ ਕੇ ਖਾਂਦੇ ਆ, ਗੱਲ ਤੇਰੇ ਨਾਲ ਬਾਅਦ ਚ ਕਰਦੇ, ਪਹਿਲਾਂ ਵਜਾ ਕੇ ਦਿਖਾ ਲਕਾਂ ਵੀ ਤੂੰ ਕਿੱਦਾਂ ਦੀ ਵਜਾਉਣਾ। ਕਹਿੰਦੇ ਭਾਈ ਮਰਦਾਨੇ ਦੀਆਂ ਰਬਾਬ ਦੀਆਂ ਤਾਰਾਂ ਨੂੰ ਛੇੜਿਆ ਤੇ ਸੱਚੀ ਕੌਡੇ ਨੂੰ ਵੀ ਆਨੰਦ ਆ ਗਿਆ। ਕੌਡਾ ਅੱਛ ਅੱਛ ਕਰ ਉੱਠਿਆ, ਕਹਿੰਦਾ ਸੱਜਣਾ ਤੇਰੇ ਪੋਟਿਆਂ ਦੇ ਵਿੱਚ ਇੰਨਾ ਰਸ, ਤੂੰ ਇੰਨੇ ਪਿਆਰ ਨਾਲ ਸਾਜ ਵਜਾਉਣਾ, ਤੇਰੇ ਪੋਟਿਆਂ ਵਿੱਚ ਇੰਨਾ ਰਸ ਤੇ ਤੈਨੂੰ ਖਾਣ ਦੇ ਵਿੱਚ ਕਿੰਨਾ ਆਨੰਦ ਆਵੇਗਾ। ਜਦੋਂ ਮੈਂ ਤੈਨੂੰ ਖਾਣਾ ਉਦੋਂ ਤੂੰ ਅਰਬਾਬ ਵਜਾਈ ਮੈਨੂੰ ਆਨੰਦ ਆਇਆ, ਤੇ ਜਦੋਂ ਮੈਂ ਤੈਨੂੰ ਖਾਣਾ ਉਦੋਂ ਕਿੰਨਾ ਆਨੰਦ ਆਵੇਗਾ। ਗੁਰੂ ਪਿਆਰਿਓ, ਹੁਣ ਭਾਈ ਮਰਦਾਨਾ ਜੀ ਪਸੀਨਿਓ ਪਸੀਨੀ ਹੋਇਆ, ਡਰਿਆ ਹੋਇਆ, ਮੌਤ ਦਰਵਾਜ਼ੇ ਤੇ ਆ, ਤੇ ਡਰੇ ਹੋਏ ਮਰਦਾਨੇ ਨੂੰ ਫਿਰ ਸਤਿਗੁਰੂ ਦੇ ਬਚਨ ਯਾਦ ਆਉਂਦੇ ਤੇ ਗੁਰੂ ਮਹਾਰਾਜ ਜੀ ਨੂੰ ਪੁਕਾਰਦਾ, ਸਤਿਗੁਰੂ ਇਸ ਜਗ੍ਹਾ ਦੇ ਉੱਤੋਂ ਆ ਕੇ ਆਪਣੇ ਯਾਰ ਨੂੰ ਇੱਕ ਵਾਰ ਬਚਾ ਲਾ, ਮੈਂ ਕਦੀ ਰੁੱਸਾਂਗਾ ਨਹੀਂ, ਮੈਂ ਤੇਰੇ ਸ਼ਬਦਾਂ ਦੀ ਕਦੀ ਅਦੂਲੀ ਨਹੀਂ ਕਰਾਂਗਾ। ਸੋ ਗੁਰੂ ਪਿਆਰਿਓ, ਪਿਆਰ ਵਿੱਚ ਭੇਜਾ ਭਾਈ ਮਰਦਾਨਾ ਜੀ ਸੱਚੇ ਸਤਿਗੁਰਾਂ ਨੂੰ ਯਾਦ ਕਿਉਂ ਕਰ।

0: ਲਿਆ ਛੱਡ ਜਹਾਨ ਨੂੰ ਮਰਦਾ ਬਿਨ ਕੱਫਣ ਤੋਂ ਚੱਲਿਆ ਛੱਡ ਜਹਾਨ ਨੂੰ
1: ਕਿਤਨਾ ਅਦਬ ਹੋਣਾ ਹੈ ਅੱਜ ਤੇਰੇ ਇਸ ਯਾਰ ਦਾ ਉਹ ਕਿਤਨਾ ਅਦਬ ਹੋਣਾ

0: ਭਾਈ ਮਰਦਾਨਾ ਜੀ ਨੇ ਦਿਲੋਂ ਅਰਦਾਸ ਕੀਤੀ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਮਹਾਰਾਜ ਉਹ ਜਗ੍ਹਾ ਦੇ ਉੱਤੇ ਪਹੁੰਚ ਜਾਂਦੇ ਨੇ। ਸੱਚੀ ਪਿਆਰਿਓ, ਇੱਕ ਰਵਾਇਤ ਮੁਤਾਬਕ ਆਖਿਆ ਜਾਂਦਾ ਹੈ ਕਿ ਕੌਡਾ ਭਾਈ ਮਰਦਾਨਾ ਜੀ ਨੂੰ ਤਲਣ ਦੀਆਂ ਤਿਆਰੀਆਂ ਕਰਦਾ ਸੀ, ਇਹ ਇੱਕ ਰਵਾਇਤ ਮੁਤਾਬਕ ਕਿਹਾ ਜਾਂਦਾ ਹੈ। ਪਰ ਗੁਰੂ ਮਹਾਰਾਜ ਉੱਥੇ ਪਹੁੰਚਦੇ ਨੇ ਤੇ ਕਹਿੰਦੇ ਉਹ ਜਿਹੜਾ ਤੇਲ ਦਾ ਕੜਾਹਾ ਤਪਿਆ ਸੀ ਨਾ ਉਹਨੂੰ ਠਾਰ ਦਿੰਦੇ ਨੇ, ਪਤਾ ਨਹੀਂ ਤੇਲ ਦਾ ਕੜਾਹਾ ਹੋਵੇਗਾ ਕਿ ਨਹੀਂ ਹੋਵੇਗਾ। ਪਰ ਜਿਹੜੀ ਕੌਡੇ ਦੇ ਅੰਦਰ ਨਫ਼ਰਤ ਦੀ ਅੱਗ ਲੱਗੀ ਹੋਈ ਸੀ ਨਾ ਉਹਨੂੰ ਗੁਰਦੇਵ ਪਾਤਸ਼ਾਹ ਜ਼ਰੂਰ ਠਾਰ ਦਿੰਦੇ ਨੇ, ਸ਼ਾਂਤ ਕਰ ਦਿੰਦੇ ਨੇ। ਤੇ ਨਾਲ ਕਹਿੰਦੇ ਸੱਜਣਾ ਇਹ ਕੀ ਕਰ ਰਿਹਾ, ਇਹਦਾ ਲੇਖਾ ਦੇਣਾ ਪੈਣਾ। ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਈ। ਤੇ ਗੁਰੂ ਪਿਆਰਿਓ, ਫਿਰ ਇਹ ਸਾਰੇ ਨਫ਼ਰਤ ਦੇ ਜਿਹੜਾ ਬੀਜ ਇਹਦੇ ਅੰਦਰ ਸੀ ਉਹਨੂੰ ਮਿਟਾ ਕੇ ਗੁਰੂ ਮਹਾਰਾਜ ਜੀ ਦਾ ਸਿੱਖ ਬਣਦਾ। ਇਕੱਲਾ ਸਿੱਖ ਹੀ ਨਹੀਂ ਬਣਦਾ, ਪ੍ਰਚਾਰਕ ਬਣਦਾ। ਇਹਨੇ ਸਿੱਖੀ ਦਾ ਪ੍ਰਚਾਰ ਕੀਤਾ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਰਦਾਸ ਬੇਨਤੀ ਹੋ ਗਈ, ਭਾਈ ਸਾਹਿਬ ਆ ਗਏ, ਹੋਈਆਂ ਭੁੱਲਾਂ ਦੀ ਖਿਮਾ। ਬਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕਰ ਤੁਮ ਜੀਆ ਪਿੰਡ ਸਭ, ਤੂੰ ਮਾਤ ਪਿਤਾ ਹਮ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ, ਉੱਚੇ ਤੇ ਉੱਚਾ ਸਗਲ ਸਮਗਰੀ ਤੁਮਰੇ, ਤੁਮ ਤੇ ਹੋਏ ਸੂ ਤੁਮਰੀ ਗਤ ਮਿਤ, ਨਾਨਕ ਦਾਸ ਤੁਮਰੀ ਗਤ ਮਿਤ, ਤੁਮ ਹੀ ਨਾਨਕ ਦਾਸ। ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਇੱਕੇ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਬਹੁਤ ਜੀ ਸਹਾਇਕ ਵਾਰ, ਸ੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬੈਨੋ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕਿਸ਼ਨ ਧਿਆਈ ਹੈ ਜਿਸ ਡਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਾਰਨ ਆਉਣ ਦੇ ਆਵੇ ਤਾਏ, ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਹ ਸਭ ਥਾਈ ਹੋਈ ਸਹਾਇ, ਦਸੋਂ ਪਾਤਸ਼ਾਹੀਓ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰਖਾਲ ਸਹੀ ਸਭ ਬੋਲੋ ਜੀ ਵਾਹ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਅਠੀਆਂ ਜਪੀਆਂ ਤਪੀਆਂ, ਸ਼ਹੀਦ ਸਿੰਘਾਂ ਸਿੰਘਣੀਆਂ, ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਦੇ ਕੇ ਅੰਡਿਟ ਕੀਤਾ, ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਖਾਲ ਸਹੀ ਸਭ ਬੋਲੋ ਜੀ ਵਾਹ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀ ਦਿੱਤੇ, ਬਾਂਦ ਬਾਂਦ ਕਟਵਾਏ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਤਨ ਚਰਵਾਏ, ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਅਸਹਿ ਤੇ ਕਹਿ ਸਹਾਰ ਦੇ ਸ਼ਹੀਦ ਹੋਏ, ਸਿੱਕਿਤ ਕੇ ਸਾਸਵਾਸ ਸਤਸੰਗ ਨਿਭਾਈ, ਧਰਮ ਨਹੀਂ ਹਾਰਿਆ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰਖਾਲ ਸਹੀ ਸਭ ਬੋਲੋ ਜੀ ਵਾਹ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਖਾਲ ਸਹੀ ਸਭ ਬੋਲੋ ਜੀ ਵਾਹ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾ ਵਿੱਚ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਿਚਰਿਆ ਦੇ ਤੇ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਮੁੰਗੇ, ਜੁਗੋ ਜੁਗਾ ਟਲ, ਧਰਮ ਗਾ ਜਾ ਕਰ, ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵ ਮਾਤ ਉੱਚੀ, ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ, ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਤਨ ਪੰਥ ਦੇ ਦਤਾਰ ਪਿਤਾ ਜੀ ਹੋ, ਸ੍ਰੀ ਨਨਕਾਣਾ ਸਾਹਿਬ ਔਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ, ਨਿਮਾਣਿਆਂ ਦੇ ਮਾਣ ਦਤਾਣਿਆਂ ਦੇ ਤਾਣਨੇ ਉੱਟਿਆਂ ਦੀ ਉਹਨੇ ਆਸਰਿਆਂ ਦੇ ਆਸਰੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੀ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਿੱਕਾ ਆਪ ਦੇ ਹਜ਼ੂਰ ਸਾਮਾ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪ ਦੀ ਲਾਹੀ ਬਣਦੇ ਅੱਜ ਅਸ ਕੀਰਤਨ ਸ਼ਬਦ ਦੀ ਕਥਾ ਢਾਡੀ ਵਾਰਾਂ ਅਤੇ ਆਦਿ ਸੇਵਾ ਕਰਦਿਆਂ ਹੋਈਆਂ ਪੁੱਲਾਂ ਬਖਸ਼ਣੀਆਂ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਸਰਬੱਤ ਸੰਗਤਾਂ ਦੀ ਹਾਜ਼ਰੀ ਤੇਲ ਫੁੱਲ ਭੇਟਾਵਾਂ ਰਸਤਾ ਆਦਿ ਕਾਪੜੇ ਦਰ ਤੇ ਪ੍ਰਵਾਨਗੀਆਂ ਸਿਰ ਤੇ ਮਿਹਰ ਪ੍ਰਿਆਤ ਕਰਾ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ 'ਚ ਬਗਤਾਂ ਬਖਸ਼ਣੀਆਂ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਬਣੀ ਪੰਨ ਦੇ ਸਿਰ ਤੇ ਮਿਹਰ ਪ੍ਰਿਆਤ ਕਰਾ ਬੱਚੀ ਸਿਮਰਦੀਪ ਕੌਰ ਤੰਦਰੁਸਤੀ ਲਈ ਅਰਦਾਸ ਬੇਨਤੀ ਹੈ ਇਸੇ ਤਰ੍ਹਾਂ ਵਾਈਸ ਰਣਵੀਰ ਸਿੰਘ ਸ਼ੋਕਰ ਉਹਨਾਂ ਦੀ ਤੰਦਰੁਸਤੀ ਤੇ ਦਾਤਾ ਜੀਓ ਸਰਜਰੀ ਦੀ ਸਫਲਤਾ ਦੀ ਯਾਚਨਾ ਕਰਦੇ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਮਿਹਰ ਕਰਨੀ ਦਾਤਾ ਜੀਓ ਸੰਤ ਸਿਮਰਦੀਪ ਕੌਰ ਅਤੇ ਸੰਵੀਰ ਸਿੰਘ ਦੇ ਸਿਰ ਤੇ ਮਿਹਰ ਪ੍ਰਿਆਤ ਕਰਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਅਤੇ ਦਾਤਾ ਜੀ ਸਰਜਰੀ ਵਿੱਚ ਕਾਮਯਾਬੀ ਬਖਸ਼ ਕੇ ਨਿਹਾਲ ਕਰਨਾ ਦੀਵਾਨ ਦੀ ਸਮਾਪਤੀ ਹੈ ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸੇ ਗੁਰਮੋ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਬੋਲੀ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ ਸਾਹਿਬ ਜੀ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਹੁੰਦੇ ਸ਼ਾਹ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾਂ ਦਾ ਵੇਸਾ ਸੋ ਕਹੋ ਟਲ ਗੁਰਸੇਵੀ ਹੈ ਐਨੇ ਸਹਿ ਸੁਭਾਏ ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁਹ ਜਾਏ ਵਾਹਿਗੁਰੂ ਸਾਹਿਬ ਜੀ ਸਲੋਕ ਦਇਆ ਕਰਨ ਦੁੱਖ ਹਰਨ ਉਚਰ ਨਾਮ ਕੀਰਤਨ ਦਿਆਲ ਪੁਰ ਭਗਵਾਨ ਨਾਨਕ ਲਿਵਤ ਨ ਮਾਇਆ ਦਇਆ ਕਰਨ ਦੁੱਖ ਹਰਨ ਉਚਰ ਨਾਮ ਕੀਰਤਨ ਹੈ ਦਿਆਲ ਪੁਰਖ ਭਗਵਾਨ ਨਾਨਕ ਲਿਪਤ ਨੰਬਾਇਆ ਪਾਹੇ ਬਲੰਦੜੀ ਬੁੱਝ ਗਈ ਰਖੰਦੜੋ ਪ੍ਰਵਿਆ ਜਿਨ ਅਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਪੌੜੀ ਜਾਂ ਪ੍ਰਭੈ ਦਿਆਲ ਨ ਵਿਆਪੇ ਮਾਇਆ ਕੋਟ ਗਾ ਗੈ ਨਾਸ ਹਰ ਇੱਕ ਧਿਆਇਆ ਨਿਰਮਲ ਪੈ ਸਰੀਰ ਜਨ ਸੂਰੀ ਨਾਇਆ ਮਨ ਤਨ ਪੈ ਸੰਤੋਖ ਪੂਰਨ ਪ੍ਰਪਾਇਆ ਤਰੇ ਕਟੰਬ ਸੰਗ ਲੋਗ ਕੁੱਲ ਸਬਾਇਆ ਮਨ ਤਨ ਪੈ ਸੰਤੋਖ ਪੂਰਨ ਪ੍ਰਪਾਇਆ ਤਰੇ ਕਟੰਬ ਸੰਗ ਲੋਗ ਕੁੱਲ ਸਬਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਸਤਿਗੁਰ ਰਹਿਮਤ ਬਖਸ਼ੀ ਹੈ ਸ਼ਾਮਾਂ ਦੇ ਦੀਵਾਨ ਦੀਆਂ ਹਾਸੀਆਂ ਭਰੀਆਂ ਦਰੋਂ ਗੁਰੂ ਸਾਹਿਬ ਗੁਰਮੁਖ ਪਿਆਰਿਆਂ ਪਾਸੋਂ ਆਪਣੇ ਕੀਰਤਨ ਕਥਾ ਅਤੇ ਭਾਈ ਸਾਹਿਬ ਦੇ ਜਥੇ ਪਾਸੋਂ ਢਾਡੀ ਵਾਰਾਂ ਤੇ ਆਸਰਮਣ ਕੀਤਾ ਜਥੇ ਦਾ ਧੰਨਵਾਦ ਆਪ ਸਭ ਦਾ ਵੀ ਧੰਨਵਾਦ ਜਿਨ੍ਹਾਂ ਨੇ ਬੈਠ ਕੇ ਬੜੇ ਪਿਆਰ ਨਾਲ ਪੰਜਾਬੀ ਦੀ ਇੱਕ ਕਹਾਵਤ ਆ ਕਹਿੰਦੇ ਜਿਹੜਾ ਗੁਰੂ ਘਰ ਦੀ ਰੌਣਕ ਵਧਾਉਂਦਾ ਨਾ ਅਤੇ ਰੱਬ ਉਹਦੇ ਘਰ ਦੀ ਰੌਣਕ ਵਧਾ ਦਿੰਦਾ ਇਸ ਕਰਕੇ ਗੁਰਮੁਖ ਪਿਆਰਿਓ ਤੁਹਾਡੇ 'ਤੇ ਕਿਰਪਾ ਹੈ ਤੁਹਾਡਾ ਧੰਨਵਾਦ ਕੋਸ਼ਿਸ਼ ਕਰਿਆ ਕਰੋ ਕਿ ਜਿੰਨਾ ਕੁ ਸਮਾਂ ਤੁਹਾਨੂੰ ਸਤਿਗੁਰ ਬਖਸ਼ਿਸ਼ ਕਰਦਾ ਨਾ ਦਰਬਾਰ ਵਿੱਚ ਚਰਨਾਂ ਵਿੱਚ ਆਉਣ ਦਾ ਕੋਸ਼ਿਸ਼ ਕਰਿਓ ਕੁਛ ਸਮਾਂ ਗੁਰੂ ਦੇ ਲੇਖੇ ਲਾ ਦਈਏ ਕਿਉਂਕਿ ਮਾਲਕ ਨੇ ਸਾਡੇ 'ਤੇ ਬੜੀ ਕਿਰਪਾ ਕੀਤੀ ਗੁਰਮੁਖ ਪਿਆਰਿਓ ਜਿੰਨੇ ਸੁੱਖ ਸਾਨੂੰ ਸਤਿਗੁਰ ਨੇ ਬਖਸ਼ਿਸ਼ ਕੀਤੇ ਹੈ ਨਾ ਅਸੀਂ ਤਾਂ ਉਹਦਾ ਵਾਹਿਗੁਰੂ ਪਰਮੇਸ਼ਵਰ ਅਕਾਲਪੁਰ ਦਾ ਕਦੀ ਦੇਣ ਦੇ ਹੀ ਨਹੀਂ ਸਕਦੇ ਸਭ ਤੋਂ ਪਹਿਲਾਂ ਉਹਨੇ ਮਹਾਰਾਜ ਨੇ ਸਾਨੂੰ ਸੋਹਣਾ ਸਰੀਰ ਦਿੱਤਾ ਸੋਹਣੀ ਬਖਸ਼ਿਸ਼ ਕੀਤੀ ਹੈ ਇਹਦਾ ਹੀ ਸ਼ੁਕਰਾਨਾ ਕਿਉਂਕਿ ਜੇ ਵਾ ਇੱਕ ਕਮਨ ਗੁਣ ਕਹੀਏ ਬੇਸ਼ੁਮਾਰ ਬੇਅੰਤ ਸਵਾਮੀ ਤੇਰੋ ਅੰਤ ਨਾ ਕਿਨੋਂ ਲਈ ਤੇਰਾ ਅੰਤ ਨਹੀਂ ਕੋਈ ਪਾ ਸਕਦਾ ਤਾਂ ਤੂੰ ਬੜੀ ਕਿਰਪਾ ਸਾਡੇ 'ਤੇ ਕੀਤੀ ਹੈ ਬਸ ਇੱਕੋ ਗੱਲ ਆ ਸੌਣ ਲੱਗੇ ਅਤੇ ਉੱਠਣ ਲੱਗੇ ਇੱਕ ਤਰ੍ਹਾਂ ਕਹਿ ਰਹੇ ਸੱਚੇ ਪਾਤਸ਼ਾਹ ਤੇਰਾ ਸ਼ੁਕਰ ਹੈ ਰਾਤ ਦਿਨ ਦਿਨ ਜਿਹੜਾ ਸੌਖਾ ਤੇਰੇ ਭਾਣ 'ਚ ਬਤੀਤ ਹੋਇਆ ਤਾਂ ਰਾਤ ਤੇਰੇ ਭਾਣ 'ਚ ਬਤੀਤ ਹੋਈ ਦੋਵੇਂ ਗੱਲਾਂ ਸੌਣ ਲੱਗਿਆਂ ਕਰੋ ਦਿਨ ਬਤੀਤ ਹੋਇਆ ਤੇਰੇ ਭਾਣੇ 'ਚ ਗੁਰਕਿਰਪਾ ਕੀਤੀ ਹੈ ਉੱਠਦਿਆਂ ਕਹੋ ਸੱਚੇ ਪਾਤਸ਼ਾਹ ਕਿਰਪਾ ਹੋਈ ਰਾਤ ਤੇਰੇ ਭਾਣੇ ਸੁੱਖ ਦੀ ਬਤੀਤ ਹੋਈ ਹੈ ਕਦੀ ਉਹਨਾਂ ਦੀਆਂ ਗੱਲਾਂ ਵੀ ਸੁਣਿਆ ਕਰੋ ਜਿਨ੍ਹਾਂ ਨੇ ਇੱਕ ਖੰਨੀ ਰੋਟੀ 'ਤੇ ਚੱਕੀਆਂ ਪੀ ਪੀ ਕੇ ਅਤੇ ਬੱਚਿਆਂ ਦੇ ਗਾਲ ਵਿੱਚ ਹਾਰ ਪਵਾ ਕੇ ਅਤੇ ਕਿਵਾਂ ਕਰਨਾ ਸ਼ਾਮ ਨੂੰ ਅਰਦਾਸ ਕਰਦੇ ਆ ਦਾਤਾ ਤੇਰੇ ਭਾਣੇ 'ਚ ਦਿਨ ਸੁੱਖ ਦਾ ਬਤੀਤ ਹੋਇਆ ਸੀ ਆਖੋ ਸਤਨਾਮ ਸੇ ਆਪਾਂ ਤਾਂ ਗੁਰਮੁਖ ਪਿਆਰੇ ਸੱਚ ਜਾਣਿਓ ਸੀ ਤਾਂ ਸੋਨੇ ਦਾ ਚਮਚਾ ਲੈ ਕੇ ਜੰਮੇ ਹਾਂ ਕਦੀ ਬਜ਼ੁਰਗਾਂ ਦੀਆਂ ਉਹ ਗੱਲਾਂ ਨੂੰ ਚੇਤੇ ਕਰੋ ਜਦੋਂ ਵਿਚਾਰਾ ਸਾਰਾ ਸਾਰਾ ਦਿਨ ਹਾਲ ਪਾਉਂਦਾ ਸੀ ਨੰਗੇ ਪੈਰੀਂ ਜਾਂਦਾ ਸੀ ਸਿਰ 'ਤੇ ਪੰਡਾਂ ਚੁੱਕ ਕੇ ਲਿਆਉਂਦਾ ਸੀ ਕਿਵਾਂ ਕਰਨਾ ਸਾਨੂੰ ਉਹਨੇ ਬੋਟੀਆਂ ਨਾਲ ਪਾ ਲਿਆ ਅਤੇ ਜੇ ਅੱਜ ਅਸੀਂ ਮਹਾਰਾਜ ਜੀ ਸੁੱਖ ਹੋ ਗਿਆ ਤਾਂ ਉਹ ਬੜੇ ਦੁਨੀਆਂ ਦੇ ਹੁਣ ਬੜੇ ਲਾਗੇ ਸੀ ਅੱਜ ਅਸੀਂ ਕਿਵਾਂ ਕਰਨਾ ਸੁੱਖਾਂ ਨੇ ਸਾਨੂੰ ਦੂਰ ਕਰ ਦਿੱਤਾ ਅਸੀਂ ਰੱਬ ਤੋਂ ਦੂਰ ਹੋ ਗਏ ਔਰ ਕੋਸ਼ਿਸ਼ ਕਰਿਓ ਮਾਲਕ ਨੇ ਬੜੀ ਕਿਰਪਾ ਕੀਤੀ ਆ ਧੰਨਵਾਦ ਸਾਡਾ ਤੁਹਾਡਾ ਅਰਦਾਸ ਹੋਈ ਪਵਿੱਤਰ ਹੁਕਮਨਾਮੇ ਸਤਿਗੁਰ ਨੇ ਬਖਸ਼ ਕੀਤੇ ਆ ਅਤੇ ਬਾਣੀ ਕੋਈ ਔਖੀ ਨਹੀਂ ਗੁਰਮੁਖ ਪਿਆਰਿਓ ਕਿਵਾਂ ਕਰਨਾ ਤੁਸੀਂ ਇੱਥੇ ਆਲੇ ਅੰਗਰੇਜ਼ੀ ਆ ਮੇਰੀਆਂ ਬੀਬੀਆਂ ਨਾ ਕਈ ਅਨਪੜ੍ਹ ਦੇ ਉਹ ਵੀ ਸਟੋਰ 'ਚ ਜਾ ਕੇ ਅੰਗਰੇਜ਼ੀ 'ਚ ਗੱਲ ਕਰਕੇ ਚੀਜ਼ਾਂ ਲੈ ਆਉਂਦੀਆਂ ਕਾਰਨ ਕੀ ਜਿਹੜੀ ਚੀਜ਼ ਨੂੰ ਤੁਸੀਂ ਕਰਨਾ ਚਾਹੋ ਹੋ ਜਾਂਦੀ ਕੋਈ ਕੰਮ ਔਖਾ ਨਹੀਂ ਬਾਣੀ ਇੰਨੀ ਸੌਖੀ ਆ ਕਿ ਇੱਕੋ ਗ੍ਰੰਥ ਹੈ ਗੁਰਮੁਖ ਪਿਆਰਿਓ ਤੁਸੀਂ ਕੋਈ ਵੀ ਧਾਰਮਿਕ ਗ੍ਰੰਥ ਪੜ੍ਹ ਲਓ ਜਿਸ ਇਨਸਾਨ ਜਿਹੜੇ ਬੋਲੀ 'ਚ ਬੋਲਦਾ ਉਹਦੇ 'ਚ ਨਹੀਂ ਹੈਗਾ ਅਸੀਂ ਤਾਂ ਭਾਗਾਂ ਵਾਲੇ ਹਾਂ ਜੇ ਅਸੀਂ ਪੰਜਾਬੀ ਬੋਲਦੇ ਤਾਂ ਸਤਿਗੁਰੂ ਨੇ ਸਾਨੂੰ ਪੰਜਾਬੀ 'ਚ ਬਖਸ਼ਿਸ਼ ਕੀਤੀ ਆ ਇੱਕ ਇੱਕ ਸ਼ਬਦ
ਹੁਣ ਆ ਜਾਂਦਾ ਸ਼ਬਦ ਹੀ ਆ ਦਇਆ ਕਰਨ ਦੋਖੜ ਰੁਚਰ ਨਾਮ ਕੇ ਪਾਈ, ਉਸ ਪਰਮਾਤਮਾ ਦੀ ਕੀਰਤੀ ਕਰਨ ਵਾਲੇ ਮਨੁੱਖ ਦੇ ਉੱਤੇ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦਇਆ ਕਰਦਾ। ਪਾਤਸ਼ਾਹ ਕਹਿੰਦੇ ਜੇ ਤੂੰ ਮੇਰਾ ਹੋਏ ਤੇ ਸਭ ਜੱਗ ਤੇਰਾ ਹੋਏ, ਆਪ ਸਵਾਰੇ ਮੈਂ ਮਿਲੇ। ਹੁਣ ਕੌਡੇ ਰਾਖ ਦੀ ਗੱਲ ਕਰ ਰਹੇ ਸੀ, ਕੌਡੇ ਰਾਖ ਦੇ ਕੋ ਤਪੇ ਨਹੀਂ ਕੜਾਏ ਨਹੀਂ ਗੁਰਮੁਖ ਪਿਆਰਿਓ, ਗੱਲ ਕੀ ਹੈ ਕਿ ਮਨ ਜਿਹੜਾ ਤਪਦਾ ਸੀ ਨਾ ਕੜਾਏ ਵਾਂਗੂ ਜਿਹਦੇ 'ਚ ਭੁੰਨ ਬੁਣ ਕੇ ਮਾੜੀ ਗੱਲ ਕਰਦਾ ਸੀ ਉਹ ਠੀਕ ਹੋ ਗਏ। ਅਤੇ ਕੱਲ੍ਹ ਵੀ ਇਹਨਾਂ ਨੇ ਗੱਲ ਕੀਤੀ, ਉਹ ਦਰਸ਼ਨ ਤਾਂ ਉਹਨੇ ਇੱਕੇ ਵਾਰਾਂ ਕੀਤੇ ਤਾਂ ਮਾਰੇ ਦੀ ਵਰਕ ਹੋ ਗਈ। ਅਤੇ ਮੈਂ ਅੱਗੇ ਇੱਕ ਦਿਨ ਗੱਲ ਕੀਤੀ ਸੀ ਨਾ ਰੀਠੇ ਦੇ, ਤਾਂ ਇੱਕੇ ਵਾਰਾਂ ਗੁਰੂ ਨਾਨਕ ਦੇ ਦਰਸ਼ਨ ਕੀਤੇ ਨਾ ਯੂਪੀ 'ਚ ਰੀਠਾ ਮਿੱਠਾ ਰੀਠਾ, ਇੱਕ ਵਾਰ ਗੁਰੂ ਨਾਨਕ ਉਹਦੇ ਚਰਨਾਂ 'ਚ ਆਇਆ ਗਿਆ ਉੱਥਲੇ ਬੈਠਾ, ਅੱਜ ਤੱਕ ਉਹਨੇ ਮਿਠਾਸ ਨਹੀਂ ਛੱਡੀ ਗੁਰਮੁਖ ਪਿਆਰੇ। ਆਪਾਂ ਰੋਜ਼ ਮੱਥੇ ਟੇਕਦੇ ਹਾਂ, ਰੋਜ਼ ਰਗੜਦੇ ਹਾਂ, ਪਰ ਗੇਮਾ ਕਰਨਾ ਆ ਗਿਆ। ਅਤੇ ਗੁਰੂ ਦੇ ਵਾਸ਼ ਨੇ ਤਾਂ ਹੀ ਆ ਜੇ ਮਿੱਠ ਬੋਰੜਾ ਜੀ ਹਰ ਸੱਜਣ ਸਵਾਮੀ ਮੇਰਾ ਜੀ ਉਹ ਮਿੱਠ ਬੋਰੜਾ ਤਾਂ ਅਸੀਂ ਮਿੱਠ ਬੋਰੜੇ ਹੋਈਏ। ਬੰਦੇ ਦੀ ਜ਼ਬਾਨ ਗੁਰਮੁਖ ਪਿਆਰੇ ਬੰਦੇ ਨੂੰ ਬਹੁਤ ਦੂਰ ਲੈ ਜਾਂਦੀ, ਅਤੇ ਬੰਦੇ ਦੀ ਜ਼ਬਾਨ ਹੀ ਬੰਦੇ ਨੂੰ ਟੇਕ ਦਿੰਦੀ ਹੈ। ਇਹ ਐਸੀ ਚੀਜ਼ ਆ। ਤੋ ਹਾਸ ਕਹਿੰਦੇ ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੀ ਕੀਰਤੀ ਕਰਦਾ ਉਹਦੇ 'ਤੇ ਸਤਿਗੁਰੂ ਕਹਿੰਦਾ ਦਇਆ ਕਰਦਾ। ਕੀ ਦਇਆ ਕਰਦਾ? ਦਿਆਲ ਪੁਰਖ ਭਗਵਾਨ ਨੇ ਨਾਨਕ ਲਿਪਦਾ ਮਾਇਆ। ਫਿਰ ਪਾਤਸ਼ਾਹ ਕਹਿੰਦੇ ਨੇ ਉਹ ਦਰਿਆਵੀ ਮਾਇਆ ਦੇ ਮੋਹ ਵਿੱਚ ਨਹੀਂ ਜਾਂਦਾ ਗੁਰਮੁਖ, ਉਹਨੂੰ ਮਾਇਆ ਦਰਿਆਵੀ, ਦਰਿਆਵੀ ਮੋਹ ਕੀ ਆ? ਜਿਹਨੂੰ ਭੁੱਲ ਵੇਚ ਕੇ ਤੂੰ ਪਰਮਾਤਮਾ ਨਾਲ ਬੋਲਾਂ ਮਾਤ, ਕਹਿੰਦੇ ਮਤ ਦੇਖ ਭੁੱਲਾਂ ਵਿਸਰੇ ਤੇਰਾ ਚਿੱਤ ਨਾ ਆਵੇ। ਇਕੱਲੀ ਕਰੰਸੀ ਮਾਇਆ ਨਹੀਂ, ਕਰੰਸੀ ਤੋਂ ਬਗੈਰ ਤਾਂ ਸਰਦਾ ਨਹੀਂ, ਜਹਾਜ਼ 'ਤੇ ਚੜੋਗੇ ਮਾਇਆ ਨਾ ਹੋਵੇ ਤਾਂ ਕਿਵੇਂ ਕਰਨਾ ਕੋਈ ਕੰਮ ਕਰ ਸਕਦੇ? ਮਾਇਆ ਤਾਂ ਮਾਰੇ ਨੇ ਆਪ ਕਿਹਾ ਵੀ ਭਾਈ ਤੁਹਾਡੇ ਗੁਜਰਾਨ ਵਾਸਤੇ ਆ, ਪਰ ਮਾਇਆ ਉਹ ਮਾੜੀ ਆ ਗੁਰਮੁਖ ਪਿਆਰੋ ਜਿਸ ਨਾਲ ਤੂੰ ਉਸ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੇ ਨੂੰ ਭੁੱਲਦਾ, ਚਾਹੇ ਉਹ ਧੀਆਂ ਪੁੱਤਰ ਹੋਣ, ਰਿਸ਼ਤੇਦਾਰ ਹੋਣ, ਦੋਸਤ ਮਿੱਤਰ ਧੰਨ ਤਰੋੜ ਪ੍ਰੋਪਰਟੀ ਜੋਬਨ ਜਵਾਨੀ ਹੈ ਸਾਰੀ ਕੁਛ। ਪਾਤਸ਼ਾਹ ਕਹਿੰਦੇ ਜਿਹਦੇ 'ਤੇ ਕਿਰਪਾ ਹੋ ਜਾਂਦੀ ਆ ਉਹ ਮਨੁੱਖ ਮਾਇਆ ਦੇ ਮੋਹ ਵਿੱਚ ਨਹੀਂ ਫਸਦਾ, ਕਹਿਣ ਤੋਂ ਬਾਅਦ ਦੁਨਿਆਵੀ ਮਾਇਆ, ਉਹ ਫਿਰ ਹਮੇਸ਼ਾ ਗੁਰੂ ਦੇ ਚਰਨਾਂ ਨਾਲ ਜੁੜਦਾ। ਅੱਗੇ ਸਤਿਗੁਰੂ ਕਹਿੰਦੇ ਨੇ ਗੁਰਮੁਖ ਪਾਏ ਪਾਏ ਬੁਲੰਦੀ ਬੁੱਝ, ਪਾਏ ਬੁਲੰਦੀ ਬੁੱਝ ਗਈ ਰਖਮ ਤੋੜੋ ਪਰਾਵਾ, ਗੁਰੂ ਕਿਰਪਾ ਕਰਕੇ ਰੱਖ ਲੈਂਦਾ ਅਤੇ ਜਿਹੜੀ ਤ੍ਰਿਸ਼ਨਾ ਦੀ ਅੱਗ ਆ ਨਾ ਉਹ ਖਤਮ ਹੋ ਜਾਂਦੀ ਹੈ। ਤ੍ਰਿਸ਼ਨਾ ਮੈਂ ਕੱਲ੍ਹ ਵੀ ਗੱਲ ਕੀਤੀ ਸੀ, ਤ੍ਰਿਸ਼ਨਾ ਕਿਸੇ ਦੀ ਖਤਮ ਨਹੀਂ ਹੁੰਦੀ ਗੁਰਮੁਖ ਪਿਆਰਿਓ, ਲੇਕਿਨ ਬੰਦਾ ਸੰਤੋਖੀ ਹੋ ਜਾਂਦਾ, ਤ੍ਰਿਸ਼ਨਾ ਤੋਂ ਬਗੈਰ ਸਰਦਾ ਵੀ ਨਹੀਂ। ਨਾ ਤ੍ਰਿਸ਼ਨਾ ਕਰਾਂਗੇ ਤਾਂ ਕਮਾਈ ਕਿੱਥੋਂ ਕਰਾਂਗੇ? ਲੇਕਿਨ ਐਵਰੀਥਿੰਗ ਜਿਹੜੀ ਕੰਟਰੋਲ 'ਚ ਆ ਨਾ, ਐਕਸੈਸ ਆਫ ਐਵਰੀਥਿੰਗ ਇਜ਼ ਬੈਡ, ਕੋਈ ਚੀਜ਼ ਦਾ ਐਕਸੈਸ ਬੈਡ ਵਾ। ਆਪਣੇ ਅੱਗ ਵਾ ਵੇਖੋ ਸਾਰਿਆਂ ਦੇ ਅੰਦਰ ਵੀ ਆ, ਸਾਰੀ ਲੱਕੜ 'ਚ ਸਾਰਿਆਂ ਘਰਾਂ 'ਚ ਅੱਗ ਬਣ ਰਹੀ ਆ, ਪਰ ਜੇ ਉਹ ਅੱਗ ਕੰਟਰੋਲ 'ਚ ਆ ਤਾਂ ਸਾਨੂੰ ਸੁੱਖ ਦੇ ਰਹੀ ਆ, ਆਪੇ ਤੋਂ ਬਾਹਰ ਹੋ ਜੇ ਤਾਂ ਉਹ ਸਵਾਹ ਕਰ ਸਾੜ ਕੇ ਸਵਾਹ ਕਰ ਦਿੰਦੀ ਆ। ਕਹਿਣ ਤੋਂ ਭਾਵੇਂ ਕੋਈ ਚੀਜ਼ ਆ ਜਿਹੜੀ ਆ ਬਣਾਈਆਂ ਮਹਾਰਾਜ ਨੇ, ਆਪੇ ਪੰਜ ਤੱਤ ਵਿਸਤਾਰਾਂ ਵਿੱਚ ਤੱਤ ਪੰਜ ਆਪ ਪਾਵੇ, ਪੰਜਾਂ ਤੱਤਾਂ ਦਾ ਸੰਸਾਰ ਆ, ਪੰਜ ਵਿਸ਼ੇ ਉਹਨੇ ਪਾਏ ਨੇ ਸੰਸਾਰ ਨੂੰ ਤੋਰਨ ਵਾਸਤੇ, ਇਸ ਕਰਕੇ ਇਹਨਾਂ ਦੀ ਜ਼ਰੂਰਤ ਹੈ ਪਰ ਕੰਟਰੋਲ ਦੇ ਵਿੱਚ। ਸੋ ਸਤਿਗੁਰ ਕਹਿੰਦੇ ਨੇ ਅੱਗੇ ਦੇ ਜਿਹਨੂੰ ਪਾਈ ਮੇਦਣੀ ਨਾਨਕ, ਭਾਈ ਜਿਹਨੇ ਪੈਦਾ ਕੀਤਾ ਇਸ ਸੰਸਾਰ ਨੂੰ ਸਦਾ ਉਹਨੂੰ ਚੇਤੇ ਕਰਿਆ ਕਰ, ਉਹਦੇ ਚਰਨਾਂ ਵਿੱਚ ਜੁੜਿਆ ਕਰ। ਅੱਗੇ ਸਤਿਗੁਰੂ ਕਹਿੰਦੇ ਜਾ ਕੋ ਪ੍ਰਾਪੈ, ਜਾ ਕੋ ਜਾ ਪ੍ਰਾਪੈ ਦਿਆਲ ਨਾ ਵਿਆਪੇ ਮਾ, ਜਿੱਥੇ ਗੁਰੂ ਦੀ ਕਿਰਪਾ ਹੋ ਜੇ ਉਹਨੂੰ ਦਿਨਿਆ ਵੀ ਮਾਇਆ ਨਹੀਂ ਬਹੁਤ ਹੀ ਕਰੋ, ਪਰ ਉਹਦੇ ਅੰਦਰ ਮਾਇਆ ਦਾ ਮੋਹ ਹੀ ਨਹੀਂ ਜਾਗਦਾ। ਕੋਟ ਹੈਗਾ ਕਹਿੰਦਾ ਨਾ ਸਰ, ਇੱਕ ਉਹਨੂੰ ਪਰਮਾਤਮਾ ਨੂੰ ਧਿਆਉਣ ਦੇ ਨਾਲ ਕਰੋੜਾਂ ਪਾਪ ਜਿਹੜੇ ਨੇ ਗੁਰਮੁਖ ਪਿਆਰੇ ਉਹ ਖਤਮ ਹੋ ਜਾਂਦੇ, ਕਰੋੜਾਂ ਪਾਪ। ਅਤੇ ਨਿਰਮਲ ਪਏ ਸਰੀਰ ਜਾਂ ਧੂੜੀ, ਨਿਰਮਲ ਪਏ ਸਰੀਰ ਜਾਂ ਧੂੜੀ, ਗੁਰੂ ਪਿਆਰਿਆਂ ਦੇ ਚਰਨਾਂ ਦੀ ਧੂੜ ਵਿੱਚ, ਕਹਿਣ ਤੋਂ ਭਾਵ ਹੈ ਕਿ ਜੋ ਉਹਨਾਂ ਦੇ ਗੁਣ ਨੇ ਉਹ ਸਾਡੇ ਚਰਨਾਂ ਦੀ ਧੂੜ ਉਹ ਨਹੀਂ ਆ ਗੁਰਮੁਖ ਪਿਆਰੇ। ਚਰਨਾਂ ਦੀ ਧੂੜ ਦਾ ਮਤਲਬ ਹੈ ਨਿਮਰਤਾ, ਸ਼ਾਂਤੀ, ਪ੍ਰੇਮ, ਪਿਆਰ, ਜੋ ਤੇਰੇ ਜਨਾਂ ਦੇ ਵਿੱਚ ਪਿਆਰਿਆਂ ਦੇ ਵਿੱਚ ਜਿਹੜੇ ਤੇਰੇ ਗੁਣ ਨੇ ਨਾ ਉਹ ਦਾਤਾ ਮੇਰੇ 'ਚ ਆ ਜਾਣ, ਅਤੇ ਜਦੋਂ ਉਹਨਾਂ ਗੁਣਾਂ ਦੇ ਨਾਲ ਤੇਰਾ ਮਨ ਧੋਤਾ ਗਿਆ ਅਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਤੇਰਾ ਜੀਵਨ ਪਵਿੱਤਰ ਹੋ ਜਾਏਗਾ। ਮਨ ਤਨ ਪੈ ਸੰਤੋਖ ਪੂਰਨ, ਫਿਰ ਸੰਤੋਖ ਆ ਜਾਂਦਾ। ਮੈਂ ਕੱਲ੍ਹ ਵੀ ਗੱਲ ਕੀਤੀ ਨਾ, ਸਭ ਤੋਂ ਵੱਡੀ ਚੀਜ਼ ਹੈ ਸੰਤੋਖ। ਜਿਹੜਾ ਬੰਦਾ ਸੰਤੋਖੀ ਹੋ ਜਾਵੇ ਨਾ ਉਹ ਦੁਨੀਆਂ 'ਚ ਗੁਰਮੁਖ ਪਿਆਰੇ ਸਭ ਤੋਂ ਅਮੀਰ ਹੈ, ਸਭ ਤੋਂ ਅਮੀਰ ਹੈ। ਤੁਮਾਰੇ ਕਹਿੰਦੇ ਤਰੇ ਕਟਾਮ ਸਭ ਲੋਕ ਕੋਲ ਸਵਾਇਆ, ਕਹਿੰਦੇ ਉਹਦਾ ਪਰਿਵਾਰ ਵੀ ਅਤੇ ਸਾਰੀ ਸੰਸਾਰ ਵੀ ਗੁਰਮੁਖ ਪਿਆਰੇ ਗੁਰੂ ਦੀ ਬਖਸ਼ਿਸ਼ ਨਾਲ ਤਰ ਜਾਂਦਾ, ਜੇ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣ ਜਾਵੇ। ਗੁਰੂ ਕਿਰਪਾ ਕਰੇ, ਰਹਿਮਤ ਕਰੇ ਗੁਰਮੁਖ ਪਿਆਰੇ, ਨਿਤਨੇਮੀ ਬਣੋ, ਬਾਣੀ ਪੜ੍ਹੋ, ਨਾਮ ਜਪੋ, ਸਿਮਰਨ ਅਤੇ ਬੰਦਗੀ ਅਤੇ ਭਗਤੀ, ਅਤੇ ਕੋਸ਼ਿਸ਼ ਕਰੋ ਆਪਣੇ ਆਪ ਨੂੰ ਹੀ ਪਛਾਣਨ ਦਾ ਯਤਨ ਕਰੀਏ ਕਿ ਮੈਂ ਕੌਣ ਹਾਂ, ਮੈਂ ਕਿੱਥੋਂ ਆਇਆ ਅਤੇ ਮੈਂ ਕਿੱਥੇ ਜਾ, ਉਸਦਾ ਮੀਨਿੰਗ ਆਫ ਲਾਈਫ, ਮੇਰੀ ਲਾਈਫ ਦਾ ਮਨੋਰਥ ਕੀ ਹੈ, ਇਹਨੂੰ ਜ਼ਰੂਰ ਅਸੀਂ ਸਮਝਣ ਦਾ ਯਤਨ ਕਰੀਏ। ਇਹ ਨਹੀਂ ਆ ਕਿ ਪ੍ਰਾਣੀ ਤੋਂ ਆਇਆ ਲਾਹਾ ਲੈਣ ਆਇਆ ਅਤੇ ਕੋਈ ਲੈਣ ਲਈ ਸੀ,
ਪਰ ਕਿਤੇ ਇਹ ਨਾ ਹੋਵੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਤੇ ਰਹਿਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮੈ ਕੌਡੀ ਬਦਲੇ ਜਾਏ ਰਾਤ ਦਿਨ ਗੁਰੂ ਦੇ ਚਰਨਾਂ 'ਚ ਜੁੜ ਤੇ ਬਖਸ਼ੇ ਜੀਵਨ ਨੂੰ ਸਫਲ ਕਰਕੇ ਪਰਮਾਤਮਾ ਵੱਲੋਂ ਇਹ ਜਨਮ ਦੀ ਬਾਜ਼ੀ ਨੂੰ ਜਿੱਤ ਕੇ ਪਰਮਾਤਮਾ ਦੇ ਘਰ ਵਿੱਚ ਜਾ ਗੁਰੂ ਕਿਰਪਾ ਕਰੇ ਚੜ੍ਹਦੀਆਂ ਕਲਾ ਬਖਸ਼ਣ ਬਹੁਤ ਬਹੁਤ ਧੰਨਵਾਦ 20 ਤਰੀਕ ਨੂੰ ਸਖੋਮਛ ਦੇ ਵਿੱਚ ਨਗਰ ਕੀਰਤਨ ਹੈ ਉੱਥੇ ਹਾਜ਼ਰੀਆਂ ਭਰ ਲਈ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਸਭ ਦਾ ਧੰਨਵਾਦ ਬੜੇ ਪਿਆਰ ਨਾਲ ਸੁਖ ਆਸਣ ਦੀਆਂ ਹਾਜ਼ਰੀਆਂ ਭਰੀਏ ਸਭ ਨੇ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਹਿਲਾ ਰਾਗੁੜੀ ਦੀ ਕੀ ਮੱਲਾ ਪਹਿਲਾਂ ਸਾਰੇ ਪੜ੍ਹੋ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਿ ਆਖੀਐ ਕਰਤੇ ਕਾ ਹੋਏ ਬਚਾਰੋ ਹਿਤਗਰ ਗਾਵੋ ਸੋਹਿਲਾ ਸਿਮਰਿਓ ਸਿਜਣਹਾਰੋ ਤੁਮ ਗਾਵੋ ਮੈਂ ਨਿਰਭਉ ਕਾ ਸੋਹਿਲਾ ਓਂ ਵਾਰੀ ਜੇ ਸੋਹਿਲੇ ਸਦਾ ਸੁਖ ਹੋਏ ਰਹਾਓ ਨੇਤਨੇ ਜੀੜੇ ਸੰਭਾਲੀਅਨ ਦੇ ਤੇਗਾ ਦੇ ਮਨਹਾਰ ਤੇਰੇ ਦਾਨੇ ਕੀਮਤ ਨਾ ਪਵਾਏ ਤੇ ਦਾਤੇ ਕਮ ਸਮਾਰ ਸੰਭ ਸਾਹ ਲਿਖਿਆ ਮਿਲਕਰ ਪਾਵੋ ਤੇਲ ਦੇਹੋ ਸਜਣ ਅਸੀਂ ਸੜੀਆਂ ਜੋ ਹੋਏ ਸਾਹਿਬ ਸਿਉ ਮੇਲ ਕਰ ਕਰ ਇਹੋ ਪਹੁੰਚਾ ਸਦੜੇ ਨੇ ਤਪਵਨ ਸਦਣ ਹਾਰਾ ਸਿਮਰੀ ਆਏ ਨਾਨ ਸਹਿਦੇਵ ਆਸਾ ਮੱਲਾ ਪਹਿਲਾ ਛੇ ਗਰ ਛੇ ਗੁਰ ਛੇ ਉਪਦੇਸ਼ ਗੁਰਗੁਰੇ ਕੋਵੇ ਸਾਨੇ ਬਾਬਾ ਜੈਗਰ ਕਰਤੇ ਕੀਰਤ ਹੋਏ ਸੋ ਕਾ ਰਾਹ ਵਡਾਈ ਤੋਇ ਰਹਾਓ ਵਿਸਵੇ ਸੈਂਕੜੀਆ ਪੈਰਾ ਤਿੱਥੀ ਵਾਰੀ ਮਾਓ ਹੋਆ ਸੂਰਜ ਕੋਰੋ ਤਨੇਕ ਨਾਨਕ ਕਰਤੇ ਕੇ ਤੇਵੇ ਰਾਤ ਰਾਸੀ ਮੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰ ਕਾ ਮੰਡਲ ਜਨਕ ਮੋਤੀ ਤੂੰ ਮਲਿਆਨੋ ਪਹੁੰਚਵਰੂ ਕਰੈ ਸਰਬਣ ਰਾਏ ਫਰਨ ਜੋਤੀ ਕੈਸੀ ਆਰਤੀ ਹੋਏ ਪਖਣਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜਨ ਪੇਰੀ ਰਹਾਓ ਸਹਿਸਤਾਵ ਨੈਨੈ ਤੋਹੇ ਕੋ ਸਹਿਸ ਮੂਤ ਨਨ ਏਕ ਤੋਹੀ ਸਹਿਸ ਪਦ ਵਿਲਨਨ ਏਕ ਪਾਤ ਗਾਂਧ ਬੇਨ ਸਹਿਸਤਾ ਗਾਂਧੇ ਚਲਤ ਮੋਈ ਸਾਮੈ ਜੋ ਜੋ ਤੈ ਸੋਏ ਤੇਦੇ ਚਾਨਣ ਸਾਮੈ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਮ ਮਗਰਾਂ ਲੋਤ ਮਨੰਦ ਨੂੰ ਮੋਇਆ ਈ ਪਿਆਸਾ ਕਿਰਪਾ ਜਲ ਦੇ ਨਾਨ ਸਾਰੰਗ ਜਾਤੇ ਤੇਰੇ ਨਾਂ ਵਾ ਸਾਰਾ ਗੌੜੀ ਪੂਰਵੀ ਮੱਲਾ ਚੌਥਾ ਕਾਮ ਗ੍ਰੋਹ ਨਗਰ ਬਹੁ ਪਰਿਆ ਮਿਲ ਸਾਧੂ ਫਿਰ ਲਿਖੰਡਾਹੇ ਪੂਰਵ ਲਿਤਲੇ ਗੁਰ ਪਾਇਆ ਮਨ ਹਾਲੇ ਮੰਡਲ ਮੰਡਾਹੇ ਕਰ ਸਾਧੂ ਲਈ ਪਨ ਵੱਡਾ ਹੈ ਕਾ ਡੰਡੋਤ ਪਨ ਵੱਡਾ ਹੈ ਰਹਾਓ ਸਾਗ ਤਾਰਾ ਸਾਧ ਨਾ ਜਾਣੇ ਆ ਤੇਰੇ ਅੰਤਰ ਹੋਮੈ ਕੰਡਾਹੇ ਜਿਉ ਜਿਉ ਚਲਾ ਚੁਬੇ ਦੋ ਪਾਵੈ ਜਮਗਾਲ ਸਹੇ ਸਿਰ ਡੰਡਾਹੇ ਹਰ ਜਨਾਰਾ ਨਾਮ ਸਮਾਣੇ ਦੋ ਜਨ ਮਨ ਪਖੰਡਾਹੇ ਅਮਨਾਸੀ ਪੁਰ ਪਾਇਆ ਪਰਮੇਸਰ ਬਹੁ ਸੋਖਣ ਬ੍ਰਹਮੰਡਾਹੇ ਹਮ ਗਰੀਬ ਮਸਕੀਨ ਪ੍ਰਭ ਤੀਰੇ ਹਰ ਆਹ ਰਾਹ ਵੜ ਵੱਡਾ ਹੈ ਜਨ ਨਾਨਕ ਨਾਮ ਅਧਾਰ ਟੇਕ ਹੈ ਹਰ ਨਾਮੇ ਸੋ ਮੰਡਾਰਾ ਗੋੜੀ ਪੂਰਵੀ ਮੱਲਾ ਪੰਜਾਂ ਕਰੋ ਬੇਨੰਤੀ ਸੁਨੋ ਮੇਰੇ ਮੀਤਾ ਸੰਦ ਟਹਿਲ ਕੀ ਬੇਲਾ ਈਆਂ ਖਾੜ ਚਲੋ ਹਰ ਲਾਹਾਇਆ ਗੇ ਵਨ ਸੁਹੇਲਾ ਔਦ ਖੜੇ ਦਿਨ ਸਰਣਾਰੇ ਮਨ ਗੁਰਮਿਲ ਕਾ ਸਵਾਰੇ ਰਹਾਓ ਏ ਸੰਸਾਰ ਬੇਕਾਰ ਸੰਸੈ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆਵੇ ਰਸ ਅਕਾਦ ਕਦਾ ਤੈ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮੈਲ ਪਾਓ ਸੁ ਸਹਿਜੇ ਬੋਰ ਨੋ ਗੋ ਫੇਰਾ ਅੰਤਰ ਜਾਮੀ

ਸ੍ਰੀ ਵਾਹਿਗੁਰੂ ਸਾਹਿਬ ਜੀ ਡੰਡੋਤ ਬੰਦਨ ਅਨਕਬਾਰ ਸਰਬ ਕਲਾ ਸਮਰਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਜਾਣ ਧਿਆਨ ਕੇਸ਼ ਕਰਮ ਨ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਾਲ ਰਾਖੀ ਮੇਰੀ ਆਸ ਪਿਆਸੀ ਫਿਰ ਕਹਿ ਤਾਈ ਜਿਉਂ ਚਾਤਰਕ ਬੂੰਦੇ ਰੇ ਕਹੁ ਨਾਨਕ ਜੀ ਅੜਾ ਬਲਿਹਾਰੀ ਦੇਹੁ ਦਰਸ ਪ੍ਰਭ ਮੇਰੇ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾ ਸ਼ੰਤ ਮੰਗਲ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ

ਸਰਬ ਸੁਖਾਨ੍ਰਿਤ ਪੀਓ, ਸੁਖ ਸਾਗਰ ਪ੍ਰਭ ਭੇਟਿਐ, ਨਾਨਕ ਸੁਖੀ ਹੇਤ ਹੋਤ ਇਹ ਜੀਓ। ਸੁੰਦਰ ਸਾਂਤ ਦਇਆਲ ਪ੍ਰਭ, ਸਰਬ ਸੁਖਾਨ੍ਰਿਤ ਪੀਓ, ਸੁਖ ਸਾਗਰ ਪ੍ਰਭ ਭੇਟਿਐ, ਨਾਨਕ ਸੁਖੀ ਹੋਤ ਇਹ ਜੀਓ। ਸ਼ੰਤ ਸੁਖ ਸਾਗਰ ਪ੍ਰਭ ਪਾਈਐ, ਜਬ ਹੋਵੈ ਪਾਗੋ ਰਾਮ। ਮਾਨਣ ਮਾਨ ਮੰਜਾਈਐ, ਹਰ ਚਰਨੀ ਲਾਗੋ ਰਾਮ। ਛੋੜ ਸਿਆਣਪ ਚਾਤੁਰੀ, ਦੁਰਮਤ ਬੁੱਧ ਤਿਆਗੋ ਰਾਮ। ਨਾਨਕ ਪਉ ਸਰਨਾਈ ਰਾਮ ਰਾਏ, ਥਿਰ ਹੋਏ ਸੁਹਾਗੋ ਰਾਮ। ਸੋ ਪ੍ਰਾਪ ਤਾਜ ਕਤ ਲਾਗੀਐ, ਜਿਸ ਬਿਨ ਮਰ ਜਾਈਐ ਰਾਮ। ਲਾਜ ਨ ਆਵੈ ਅਗਿਆਨ ਮਤੀ, ਦੁਰਜਨ ਬਿਰਮਾਈਐ ਰਾਮ। ਪਤਤ ਪਾਵਣ ਪ੍ਰਭ ਤਿਆਗ ਕਰੇ, ਕਹੋ ਕਤ ਠਹਿਰਾਈਐ ਰਾਮ। ਨਾਨਕ ਭਗਤ ਭਾਉ ਕਰ ਦਇਆਲ ਕੀ, ਜੀਵਨ ਪਦ ਪਾਈਐ ਰਾਮ। ਸ੍ਰੀ ਗੋਪਾਲ ਨ ਉਚਰਹਿ, ਬਲ ਗਈਐ ਦੁਚਾਰਨ ਰਸਨਾ ਰਾਮ। ਪ੍ਰਭ ਭਗਤ ਵਸ਼ਲ ਨਹਿ ਸਿਵਹੀ, ਕਾਇਆ ਕਾਕ ਗ੍ਰਸਨਾ ਰਾਮ। ਪ੍ਰਾਮ ਮੋਹੀ ਦੁਖ ਨ ਜਾਣਹੀ, ਕੋਟ ਜੋਨੀ ਬਸਨਾ ਰਾਮ। ਨਾਨਕ ਬਿਨ ਹਰ ਅਵਰ ਜੇ ਚਹਨਾ, ਬਿਸ਼ਟਾ ਕ੍ਰਿਮ ਭਸਮਾ ਰਾਮ। ਲਾਏ ਬਿਰਹ ਭਗਵੰਤ ਸੰਗੇ, ਹੋਏ ਮਿਲ ਬੈ ਰਾਗਣ ਰਾਮ। ਚੰਦਨ ਚੀਰ ਸੁਗੰਧ ਰਸਾ, ਹਉਮੈ ਬਿਖ ਤਿਆਗਣ ਰਾਮ। ਈਤ ਊਤ ਨਹਿ ਡੋਲੀਐ, ਹਰ ਸੇਵਾ ਜਾਗਣ ਰਾਮ। ਨਾਨਕ ਜਿਨ ਪ੍ਰਭ ਪਾਇਆ ਆਪਣਾ, ਸਾ ਅਟਲ ਸੁਹਾਗਣ ਰਾਮ। ਈਤ ਊਤ ਨਹਿ ਡੋਲੀਐ, ਹਰ ਸੇਵਾ ਜਾਗਣ ਰਾਮ। ਨਾਨਕ ਜਿਨ ਪ੍ਰਭ ਪਾਇਆ ਆਪਣਾ, ਸਾ ਅਟਲ ਸੁਹਾਗਣ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਪੰਜਵਾਂ, ਸ਼ੰਤ ਮੰਗਲ ਏਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ। ਸੁੰਦਰ ਸਾਂਤ ਦਇਆਲ ਪ੍ਰਭ, ਸਰਬ ਸੁਖਾਂ ਨਿਧ ਪੀਓ, ਸੁਖ ਸਾਗਰ ਪ੍ਰਭ ਭੇਟਿਐ, ਨਾਨਕ ਸੁਖੀ ਹੋਤ ਇਹ ਜੀਓ। ਅੰਗ 847 ਅਤੇ 48 ਤੇ ਸੁਸ਼ੋਭਿਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਇਓ ਸੁਣਨ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ, ਬਿਰਥਾ ਜਨਮ ਪੁਰਾਣੀ। ਸੂਹੀ ਮਹੱਲਾ ਚੌਥਾ ਘਰ ਪੰਜਵਾਂ, ਏਕ ਓਅੰਕਾਰ ਸਤਿਗੁਰ ਪ੍ਰਸਾਦ। ਗੁਰ ਸੰਤ ਜਨੋ ਪਿਆਰਾ ਮੈਂ ਮਿਲਿਆ, ਮੇਰੀ ਤ੍ਰਿਸ਼ਨਾ ਬੁਝ ਗਈ ਆਸੇ। ਹੋ ਮਾਨ ਤਨ ਦੇਵਾਂ ਸਤਿਗੁਰਾ, ਮੈਂ ਮੇਲੇ ਪ੍ਰਭ ਗੁਣ ਤਾਸੇ।
ਧੰਨ ਧੰਨ ਗੁਰੂ ਵੱਡ ਪੁਰਖ ਹੈ, ਮੈਂ ਦੱਸੇ ਹਰ ਸਾਬਾਸੇ, ਵਡਭਾਗੀ ਹਰ ਪਾਇਆ, ਜਨ ਨਾਨਕ ਨਾਮ ਵਿਗਾਸੇ, ਗੁਰ ਸੱਜਣ ਪਿਆਰਾ ਮੈਂ ਮਿਲਿਆ, ਹਰ ਮਾਰਗ ਪੰਥ ਦਸਾਹਾ, ਕਰ ਆਵਹੁ ਚਿਰੀ ਵਿਛੁਨਿਆ, ਮਿਲ ਸ਼ਬਦ ਗੁਰੂ ਪ੍ਰਭ ਨਾਹਾ, ਹਉ ਤੁਜ ਪਾਸ ਬਾਜੋਂ ਖਰੀ ਉੱਡੀ ਨੀਆਂ, ਜੋ ਜਲ ਬਿਨ ਮੀਨ ਮਰਾਹਾ, ਵਡਭਾਗੀ ਹਰ ਧਿਆਇਆ, ਜਨ ਨਾਨਕ ਨਾਮ ਸਮਾਹਾ, ਮਨ ਦਸ ਦਿਸ ਚਲ ਚਲ ਭਰਮਿਆ, ਮਨਮੁਖ ਭਰਮ ਭੁਲਾਇਆ, ਨਿਤ ਆਸਾ ਮਨ ਚਿਤਵੈ, ਮਨ ਤ੍ਰਿਸ਼ਨਾ ਭੁੱਖ ਲਗਾਇਆ, ਅਣਤਾ ਧਾਨ ਧਰ ਦੱਬਿਆ, ਫਿਰ ਬਿਖ ਭਾਲਣ ਗਇਆ, ਜਨ ਨਾਨਕ ਨਾਮ ਸਲਾਹੇ ਤੂੰ, ਬਿਨ ਨਾਵੈ ਪਚ ਪਚ ਮੁਇਆ, ਗੁਰ ਸੁੰਦਰ ਬੋਹਣ ਪਾਏ ਕਰੇ, ਹਰ ਪ੍ਰੇਮ ਬਾਣੀ ਮਨ ਮਾਰਿਆ, ਮੇਰਾ ਹਿਰਦਾ ਸੁਧ ਬੁੱਧ ਵਿਸਰ ਗਈ, ਮਨ ਆਸਾ ਚਿੰਤ ਵਿਸਾਰਿਆ, ਮੈਂ ਅੰਤਰ ਵੇਦਨ ਪ੍ਰੇਮ ਕੀ, ਗੁਰ ਦੇਖਤ ਮਨ ਸਦ ਹਰਿਆ, ਵਡਭਾਗੀ ਪ੍ਰਭ ਆਏ ਮੇਲ, ਜਨ ਨਾਨਕ ਖਿਨ ਖਿਨ ਵਾਰਿਆ, ਸੂਹੀ ਸ਼ੰਤ ਮਹੱਲਾ ਚੌਥਾ, ਮਾਰੇ ਹਿਸਵੇ ਜਨ ਹਉਮੈ ਵਿਖਿਆ, ਜਿਨ ਹਰ ਪ੍ਰਭ ਮਿਲਣ ਨਾ ਦਿੱਤੀ ਆ, ਦੇ ਕੰਚਨ ਬੇਬੰਨੀਆਂ, ਇਨ ਹਉਮੈ ਮਾਰ ਵਿਗੁੱਤੀਆ, ਮੋਹ ਮਾਇਆ ਵੇ ਸਭ ਕਾ ਲਿਖਾ, ਇਨ ਮਨਮੁਖ ਮੂੜ ਸੁਜੁੱਤੀਆ, ਜਨ ਨਾਨਕ ਗੁਰਮੁਖ ਉਭਰੇ, ਗੁਰ ਸ਼ਬਦੀ ਹਉਮੈ ਛੁੱਟੀਆ, ਬਸ ਆਣੇ ਹੋ ਵੇ ਜੈਨ ਇਸ ਮਨ ਕਉ, ਮਨ ਬਾਸੇ ਜਿਉ ਨਿਧ ਪਾਉਂਦੇ ਆ, ਦੁਖ ਰਹਿਣ ਬੇਬੇ ਹਾਨੀਆਂ, ਨਿਤ ਆਸਾ ਆਸ ਕਰਿੰਦੇ ਆ, ਗੁਰ ਪਾਇਆ ਵੇ ਸੰਤ ਜਨੋ, ਮਨ ਆਸ ਪੂਰੀ ਹਰ ਚਾਹੁੰਦੇ ਆ, ਜਨ ਨਾਨਕ ਪ੍ਰਭ ਦੇਹੋ ਮੱਤੀ, ਛੱਡ ਆਸਾ ਨਿਤ ਸੁਖ ਸੌਂਦੇ ਆ, ਸਾ ਧਨ ਆਸਾ ਚਿਤ ਕਰੇ ਰਾਮ ਰਾਜਿਆ, ਹਰ ਪ੍ਰਭ ਸੇਜੜੀਆ ਆਈ, ਮੇਰਾ ਠਾਕੁਰ ਅਗਮ ਦਇਆਲ ਹੈ ਰਾਮ ਰਾਜਿਆ, ਕਰ ਕਿਰਪਾ ਲੇਹੋ ਮਿਲਾਈ, ਮੇਰਾ ਮਨ ਤਨ ਲੋਚਾ ਗੁਰਮੁਖੇ ਰਾਮ ਰਾਜਿਆ, ਹਰ ਸਰਧਾ ਸੇਜ ਵਿਛਾਈ, ਜਨ ਨਾਨਕ ਹਰਿ ਪ੍ਰਭੁ ਭਾਣੀਆ ਰਾਮ ਰਾਜਿਆ, ਮਿਲਿਆ ਸਹਿ ਸੁਭਾਈ, ਇਕਤ ਸੇਜੈ ਹਰਿ ਪ੍ਰਭੂ ਰਾਮ ਰਾਜਿਆ, ਗੁਰ ਦੱਸੇ ਹਰਿ ਮੇਲਿਆਈ, ਮੈਂ ਮਨ ਤਨ ਪ੍ਰੇਮ ਬੈਰਾਗ ਹੈ ਰਾਮ ਰਾਜਿਆ, ਗੁਰ ਮੇਲੇ ਕਿਰਪਾ ਕਰਿਆਈ, ਹਉ ਗੁਰ ਵਿੱਟੋ ਘੋਲ ਘੁਮਾਇਆ ਰਾਮ ਰਾਜਿਆ, ਜੀਉ ਸਤਿਗੁਰ ਆਗੈ ਦੇਈ, ਗੁਰ ਤੁਠਾ ਜੀਉ ਰਾਮ ਰਾਜਿਆ, ਜਨ ਨਾਨਕ ਹਰ ਮੇਲੇਈ, ਰਾਗ ਸੂਹੀ ਸ਼ੰਤ ਮਹੱਲਾ ਪੰਜਵਾ, ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੁਣ ਬਾਬਰੇ ਤੂੰ ਕਾਏ ਦੇਖ ਭੁਲਾਨਾ, ਸੁਣ ਬਾਬਰੇ ਨੇ ਕੂੜਾ ਲਾਇਓ ਕਸਮ ਵਰਗਾਨਾ, ਕੂੜੀ ਦੇਖ ਭੁੱਲੋ ਅੱਡ ਲਹ ਨਾ ਮੁੱਲੋ, ਗੋਬਿੰਦ ਨਾਮ ਮਜੀਠਾ, ਥੀਵੈ ਲਾਲਾ ਅਤ ਗੁਲਾਲਾ, ਸ਼ਬਦ ਚੀਨ ਗੁਰ ਮੀਠਾ, ਮਿਥਿਆ ਮੋਹ ਮੋਗਣ ਥੀ ਰਹਿਆ, ਝੂਠ ਸੰਗ ਲਪਟਾਨਾ, ਨਾਨਕ ਦੀਨ ਸਰਨ ਕਿਰਪਾ ਨਿਧ ਰਾਖ ਲਾਜ ਭਗਤਾਨਾ, ਸੁਣ ਬਾਬਰੇ ਸਿਵ ਠਾਕੁਰ ਨਾਥ ਪੁਰਾਨਾ, ਸੁਣ ਬਾਬਰੇ ਜੋ ਆਇਆ ਤਿਸ ਜਾਣਾ, ਨਿਹਚਲ ਹੱਬ ਵੈਸੀ ਸੁਣ ਪਰਦੇਸੀ, ਸੰਤ ਸੰਗ ਮਿਲ ਰਹੀ ਹੈ, ਹਰ ਪਾਈਏ ਭਾਗੀ ਹੀ ਸੁਣ ਬੈਰਾਗੀ, ਚਰਨ ਪ੍ਰਭੂ ਗੈ ਰਹੀ ਹੈ, ਇਹ ਮਨ ਦੀਜੈ ਸ਼ੰਕ ਨ ਕੀਜੈ, ਗੁਰਮੁਖ ਤਜ ਬਹੁ ਮਾਣਾ, ਨਾਨਕ ਦੀਨ ਭਗਤ ਪਵ ਤਾਰਨ, ਤੇਰੇ ਕਿਆ ਗੁਣ ਆਖ ਵਖਾਣਾ, ਸੁਣ ਬਾਬਰੇ ਕਹਿ ਕੀਚੈ ਕੂੜਾ ਮਾਨੋ, ਸੁਣ ਬਾਬਰੇ ਪ੍ਰਾ ਹੱਬ ਵੈਸੀ ਗਿਰਭ ਗੁਮਾਨੋ, ਨਿਚਲ ਹੱਬ ਜਾਣਾ ਮਿਥਿਆ ਮਾਣਾ, ਸੰਤ ਪ੍ਰਭੂ ਹੋਏ ਦਾਸਾ, ਜੀਵਤ ਮਰੀਐ ਭਉ ਜਲ ਤਰੀਐ, ਜੇ ਥੀਵੈ ਕਰਮ ਲਿਖੇ ਆਸਾ, ਗੁਰ ਸੇ ਬੀਜੈ ਅੰਮ੍ਰਿਤ ਪੀਜੈ, ਜਿਸ ਲਾਵੈ ਸਹਿਜ ਧਿਆਨੋ, ਨਾਨਕ ਸਰਨ ਪਿਆ ਹਰਿ ਦੁਆਰ, ਹਉ ਬਲ ਬਲ ਸਦ ਕੁਰਬਾਨੋ, ਸੁਣ ਬਾਬਰੇ ਮਤ ਜਾਣਾ ਪ੍ਰਭ ਮੈਂ ਪਾਇਆ, ਸੁਣ ਬਾਬਰੇ ਥੀਓ ਰੇਨ ਜਿਨੀ ਪ੍ਰਭ ਧਿਆਇਆ, ਜਿਨ ਪ੍ਰਭ ਧਿਆਇਆ ਤਿਨ ਸੁਖ ਪਾਇਆ, ਵਡਭਾਗੀ ਦਰਸ਼ਨ ਪਾਈਐ, ਥੀਓ ਨਿਮਾਣਾ ਸਦ ਕੁਰਬਾਨਾ, ਸਗਲਾ ਆਪ ਮਿਟਾਈਐ, ਉਹ ਧਨ ਭਾਗ ਸੁਧਾ ਜਿਨ ਪ੍ਰਭ ਲੱਦਾ, ਹਮ ਤਿਸ ਭਇ ਆਪ ਵੇਚਾਇਆ,
ਨਾਨਕ ਦੀਨ ਸਰਨ ਸੁਖ ਸਾਗਰ ਰਾਖ ਲਾਜ ਅਪਨਾਇਆ ਸੁਹੀ ਮਹੱਲਾ ਪੰਜਵਾ ਹਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤੁਸ ਕੈ ਬਲਰਾਮ ਜੀਓ ਹਰ ਅੰਮ੍ਰਿਤ ਭਰੇ ਭੰਡਾਰ ਸਭ ਕਿਛੁ ਹੈ ਘਰ ਤਿਸ ਕੈ ਬਲਰਾਮ ਜੀਓ ਬਾਬਲ ਮੇਰਾ ਵੱਡ ਸਮਰਥਾ ਕਰਨ ਕਾਰਨ ਪ੍ਰਭਾਰਾ ਜਿਸ ਸਿਮਰਤ ਹੋਈ ਨ ਲਾਗੈ ਭਉ ਜਲ ਪਾਰ ਉਤਾਰਾ ਆਦਿ ਜੁਗਾਦ ਭਗਤਨ ਕੈ ਰਾਖਾ ਉਸਤਤ ਕਰ ਕਰ ਜੀਵਾਂ ਨਾਨਕ ਨਾਮ ਮਹਾ ਰਸ ਮੀਠਾ ਅਣਦਿਨ ਮਨ ਤਨ ਪੀਵਾਂ ਹਰ ਆਪੇ ਲੈ ਮਿਲਾਏ ਕਿਉਂ ਵਿਛੋੜਾ ਥੀ ਬਈ ਬਲਰਾਮ ਜੀਓ ਜਿਸਨੂੰ ਤੇਰੀ ਟੇਕ ਸੋ ਸਦਾ ਸਦ ਜੀ ਬਈ ਬਲਰਾਮ ਜੀਓ ਤੇਰੀ ਟੇਕ ਤੁਝੇ ਤੇ ਪਾਈ ਸਾਚੈ ਸਿਰਜਨਹਾਰਾ ਜਿਸ ਤੇ ਖਾਲੀ ਕੋਈ ਨਾਹੀ ਐਸਾ ਪ੍ਰਭੂ ਹਮਾਰਾ ਸੰਤ ਜਨਾ ਮਿਲ ਮੰਗਲ ਗਾਇਆ ਦਿਨ ਰਹਿਣ ਆਸ ਤੁਮਾਰੀ ਸਫਲ ਦਰਸ਼ ਭੇਟਿਆ ਗੁਰਪੂਰਾ ਨਾਨਕ ਸਦ ਬਲਿਹਾਰੀ ਸੰਭਲਿਆ ਸੱਚ ਥਾਨ ਮਾਨ ਮਹਿਤ ਸੱਚ ਪਾਇਆ ਬਲਰਾਮ ਜੀਓ ਸਤਿਗੁਰ ਮਿਲਿਆ ਦਇਆਲ ਗੁਣ ਅਬਨਾਸੀ ਗਾਇਆ ਬਲਰਾਮ ਜੀਓ ਗੁਣ ਗੋਬਿੰਦ ਗਾਓ ਨਿਤ ਨਿਤ ਪ੍ਰਾਣ ਪ੍ਰੀਤਮ ਸੁਆਮੀਆਂ ਸੁਭ ਦਿਵਸ ਆਏ ਕੈ ਕੰਠ ਲਾਏ ਮਿਲੇ ਅੰਤਰ ਜਮੀਆਂ ਸਤ ਸੰਤੋਖ ਵਜਹ ਵਾਜੇ ਅਣਹਦਾ ਚੁਨਕਾਰੇ ਸੁਨ ਭਏ ਬਿਨਾਸੇ ਜਾਂ ਸਗਲ ਨਾਨਕ ਪ੍ਰਭ ਪੁਰਖ ਕਰਨਾ ਹਾਰੇ ਉਪਜਿਆ ਤਤ ਗਿਆਨ ਸਹਰੈ ਪਈਏ ਇੱਕ ਹਰ ਬਲਰਾਮ ਜੀਓ ਬ੍ਰਹਮ ਬ੍ਰਹਮ ਮਿਲਿਆ ਕੋਈ ਨ ਸਾਖੈ ਭਿੰਨ ਕਰ ਬਲਰਾਮ ਜੀਓ ਬਿਸਮ ਭੇਖੈ ਬਿਸਮ ਸੁਣੀਐ ਬਿਸਮਾਦ ਨਦਰੀ ਆਇਆ ਜਲ ਥਲ ਮਹੀਅਲ ਪੂਰਨ ਸੁਆਮੀ ਘਟ ਘਟ ਰਹਿਆ ਸਮਾਇਆ ਜਿਸ ਤੇ ਉਪਜਿਆ ਤਿਸ ਮਾਹਿ ਸਮਾਇਆ ਕੀਮਤ ਕਹਿਣ ਨਾ ਜਾਏ ਜਿਸਕੇ ਚਲਤ ਨ ਜਾਹੀ ਲਖਣੇ ਨਾਨਕ ਤਸਹਿ ਧਿਆਏ ਰਾਗ ਸੂਹੀ ਸ਼ੰਤ ਮਹੱਲਾ ਪੰਜਵਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੋਬਿੰਦ ਗੁਣ ਗੋ ਗਾਵਨ ਲਾਗੇ ਹਰ ਰੰਗ ਅਣਦਿਨ ਜਾਗੇ ਹਰ ਰੰਗ ਜਾਗੇ ਪਾਪ ਪਾਗੇ ਮਿਲੇ ਸੰਤ ਪਿਆਰਿਆ ਗੁਰ ਚਰਨ ਲਾਗੇ ਪਰਮ ਪਾਗੇ ਕਾਜ ਸਗਲ ਸਵਾਰਿਆ ਸੁਣ ਸ੍ਰਵਣ ਬਾਣੀ ਸਹਿਜ ਜਾਣੀ ਹਰ ਨਾਮ ਜਪ ਵੱਡ ਭਗ ਬਿਨਵੰਤ ਨਾਨਕ ਸਰਨ ਸੁਆਮੀ ਜੀਓ ਪਿੰਡ ਪ੍ਰਭਾਗ ਅਣਹਤ ਸ਼ਬਦ ਸੁਹਾਵਾ ਸਚ ਮੰਗਲ ਹਰ ਜਸ ਗਾਵਾ ਗੁਣ ਗਾਏ ਹਰ ਹਰ ਦੁਖ ਨਾਸੇ ਰਹਿਸ ਉਪਜੈ ਮਨ ਕਨਾ ਮਨ ਤਨ ਨਿਰਮਲ ਦੇਖ ਦਰਸ਼ਨ ਨਾਮ ਪ੍ਰਭ ਕਾ ਮੁਖ ਪਨਾ ਹੋਏ ਰੇਣ ਸਾਧੂ ਪ੍ਰਭ ਅਰਾਧੂ ਆਪਣੇ ਪ੍ਰਭ ਪਾਵਾ ਬਿਨਵੰਤ ਨਾਨਕ ਦਇਆ ਤਾਰੋ ਸਦਾ ਹਰ ਗੁਣ ਗਾਵਾਂ ਗੁਰ ਮਿਲ ਸਾਗਰ ਤਰਿਆ ਹਰ ਚਰਨ ਜਪਤ ਨਿਸਤਰਿਆ ਹਰ ਚਰਨ ਧਿਆਏ ਸਭ ਫਲ ਪਾਏ ਮਿਟੇ ਆਵਣ ਜਾਣਾ ਪਾਏ ਭਗਤ ਸੁਭਾਏ ਹਰ ਜਪ ਆਪਣੇ ਪ੍ਰਭ ਪਾਵਾਂ ਜਪ ਏਕ ਅਲਾਖੇ ਅਪਾਰ ਪੂਰਨ ਤਿਸ ਬਿਨਾ ਨਹੀਂ ਕੋਈ ਬਿਨਵੰਤ ਨਾਨਕ ਗੁਰ ਭਰਮ ਖੋਇਆ ਜਤ ਦੇਖਾਂ ਤਤ ਸੋਈ ਪਤਤ ਪਾਵਨ ਹਰ ਨਾਮਾ ਪੂਰਨ ਸੰਤ ਜਨਾ ਕੇ ਕਾਮਾ ਗੁਰ ਸੰਤ ਪਾਇਆ ਪ੍ਰਭ ਧਿਆਇਆ ਸਗਲ ਇੱਛਾ ਪੁੰਨੀਆ ਹਉ ਤਾਪ ਬਿਨਸੇ ਸਦਾ ਸਰਸੇ ਪ੍ਰਭ ਮਿਲੇ ਚਿਰੀ ਵਿਛੁੰਨਿਆ ਮਨ ਸਾਂਤ ਆਈ ਸਹਿ ਵੱਜੀ ਵਧਾਈ ਮਨੋ ਕਦੇ ਨਾ ਬੀਸਰਾ ਬਿਨਵੰਤ ਨਾਨਕ ਸਤਿਗੁਰ ਦਰਾਇਆ ਸਦਾ ਭਜ ਜਗਦੀਸਰਾ ਰਾਗ ਸੂਹੀ ਸ਼ੰਤ ਮਹੱਲਾ ਪੰਜਵਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੂੰ ਠਾਕਰੋ ਬੈਰਾਗ ਰੋ ਮੈਂ ਜੇਹੀ ਕਣ ਚੇਰੀ ਰਾਮ ਤੂੰ ਸਾਗਰ ਰਤਨਾਗਰ ਹਉ ਸਾਰ ਨਾ ਜਾਣਾ ਤੇਰੀ ਰਾਮ ਸਾਰ ਨਾ ਜਾਣਾ ਤੂੰ ਵੱਡ ਦਾਣਾ ਕਰ ਮਿਹਰਾਮਤ ਸਾਈ ਕਿਰਪਾ ਕੀਜੈ ਸਾ ਮਤ ਦੀਜੈ ਆਠ ਪਹਿਰ ਤੁਧ ਧਿਆਈ ਗਰਬ ਨ ਕੀਜੇ ਰੇਨ ਹੋ ਬੀਜ ਤਾਂ ਗਤ ਜੀਅਰੇ ਤੇਰੀ ਸਭ ਉਪਰ ਨਾਨਕ ਠਾਕੁਰ ਮੈਂ ਜੇਹੀ ਕਣ ਤੇਰੀ ਰਾਮ ਤੁਮ ਗੌਹਰ ਅਤ ਗਹਿਰ ਗੰਭੀਰਾ ਤੁਮ ਪਿਰ ਹਮ ਬਹੁਰੀਆ ਰਾਮ ਤੁਮ ਵੱਡੇ ਵੱਡੇ ਵੱਡ ਉੱਚੇ ਹਉ ਇਤਨਿਕ ਲਹਿਰੀਆ ਰਾਮ ਹਉ ਕਿਛ ਨਾਹੀ ਇੱਕੋ ਤੂੰ ਹੈ
ਆਪੇ ਆਪ ਸੁਜਾਨਾ ਅੰਮ੍ਰਿਤ ਦ੍ਰਿਸ਼ਟ ਨਿਮਕ ਪ੍ਰਭ ਜੀਵਾ ਸਰਬ ਰੰਗ ਰਸ ਮਾਨਾ ਚਰਨ ਸ਼ਰਨੀ ਦਸ ਦਾਸੀ ਮਨ ਮੌਲਾ ਤਨ ਹਰੀਆ ਨਾਨਕ ਠਾਕੁਰ ਸਰਬ ਸਮਾਣਾ ਆਪਣ ਭਵਨ ਕਰੀਆ ਤੁਜ ਉਪਰ ਮੇਰਾ ਹੈ ਮਾਣਾ ਤੂੰ ਹੈ ਮੇਰਾ ਤਾਣਾ ਰਾਮ ਸੁਰਤ ਮਤ ਚੌਤਰਾਈ ਤੇਰੀ ਤੂੰ ਜਾਣਾ ਹੈ ਜਾਣਾ ਰਾਮ ਸੋਈ ਜਾਣਾ ਸੋਈ ਪਛਾਣਾ ਜਾ ਕੋ ਨਦਰ ਸਰੰਦੇ ਮਨਮੁਖ ਭੂਲੀ ਬਹੁਤੀ ਰਾਹੀ ਹਾਥੀ ਮਾਇਆ ਫੰਦੇ ਠਾਕੁਰ ਪਾਣੀ ਸਾਗੁਣਵੰਤੀ ਤਿੰਨ ਹੀ ਸਭ ਰੰਗ ਮਾਣਾ ਨਾਨਕ ਕੀ ਤਰ ਤੂੰ ਹੈ ਠਾਕੁਰ ਤੂੰ ਨਾਨਕ ਕਾ ਮਾਣਾ ਹੋਂ ਵਾਰੀ ਵੰਨਿਆ ਘੋਲੀ ਵੰਨਿਆ ਤੂੰ ਪਰਬਤ ਮੇਰਾ ਓਲਾ ਰਾਮ ਹੋਂ ਬਲ ਜਾਈ ਲੱਖ ਲੱਖ ਲੱਖ ਬਰੀਆ ਜਨ ਭਰਾਮ ਭਰਦਾ ਖੋਲਾ ਰਾਮ ਮਿਟੇ ਅੰਧਾਰੇ ਤਜੇ ਬਿਕਾਰੇ ਠਾਕੁਰ ਸਿਉ ਮਨ ਮਾਨਾ ਪ੍ਰਭ ਜੀ ਪਾਣੀ ਪਈ ਨਿਕਾਣੀ ਸਫਲ ਜਨਮ ਪਰਵਾਨਾ ਪਈ ਅਮੋਲੀ ਭਾਰਾ ਤੋਲੀ ਮੁਕਤ ਜੁਗਤ ਦਰ ਖੋਲਾ ਕਹੁ ਨਾਨਕ ਕਹੁ ਨਿਰਭਉ ਹੋਈ ਸੋ ਪ੍ਰਭ ਮੇਰਾ ਓਲਾ ਸੁਹੀ ਮਹੱਲਾ ਪੰਜਵਾ ਸਾਜਨ ਪੁਰਖ ਸਤਿਗੁਰ ਮੇਰਾ ਪੂਰਾ ਤਿਸ ਬਿਨ ਅਵਰ ਨ ਜਾਣਾ ਰਾਮ ਮਾਤ ਪਿਤਾ ਭਾਈ ਸੁਤ ਬੰਦਪ ਜੀ ਪ੍ਰਾਣ ਮਨ ਭਾਣਾ ਰਾਮ ਜੀਉ ਪਿੰਡ ਸਭ ਤਿਸ ਕਾ ਦੀਆ ਸਰਬ ਗੁਣਾ ਗੁਣਾ ਪਰ ਪੂਰੇ ਅੰਤਰ ਜਾਮੀ ਸੋ ਪ੍ਰਭ ਮੇਰਾ ਸਰਬ ਰਹਿਆ ਪਰ ਪੂਰੇ ਤਾਂ ਕਿ ਸਰਨ ਸਰਬ ਸੁਖ ਪਾਏ ਹੋਏ ਸਰਬ ਕਲਿਆਣਾ ਸਦਾ ਸਦਾ ਪ੍ਰਭ ਕੋ ਬਲਿਹਾਰ ਨਾਨਕ ਸਤ ਗੁਰਬਾਣਾ ਐਸਾ ਗੁਰਵਡ ਭਾਗੀ ਪਾਈਐ ਜਿਤ ਮਿਲਿਆ ਪ੍ਰਭ ਜਪ ਰਾਮ ਜਨਮ ਜਨਮ ਕੇ ਕਿਲ ਬਿਖ ਉਤਰੈ ਹਰ ਸੰਤ ਧੂੜੀ ਨਿਤ ਨਪ ਰਾਮ ਹਰ ਧੂੜੀ ਨਾਈਐ ਪ੍ਰਭੂ ਧਿਆਈਐ ਬੌੜ ਜੋਣ ਨਾ ਆਈਐ ਗੁਰ ਚਰਨੀ ਲਾਗੇ ਪ੍ਰਮ ਪੋ ਪਗੈ ਮਨ ਚਿੰਦਿਆ ਫਲ ਪਾਈਐ ਹਰ ਗੁਣ ਨਿਤ ਗਾਏ ਨਾਮ ਤਿਹਾਏ ਫਿਰ ਸੋਗ ਨਾਹੀ ਸੰਤਪ ਨਾਨਕ ਸੋ ਪ੍ਰਭ ਜੀ ਕਾ ਦਾਤਾ ਪੂਰਾ ਜਿਸ ਪਰ ਤਪ ਹਰ ਹਰ ਹਰ ਹਰੇ ਹਰ ਗੁਣ ਨਿਧੇ ਹਰ ਸੰਤਨ ਕੈ ਵਸਾਏ ਰਾਮ ਸੰਤ ਚਰਨ ਗੁਰ ਸੇਵਾ ਲਾਗੇ ਤਿੰਨ ਹੀ ਪਰਮ ਪਦ ਪਾਏ ਰਾਮ ਪਰਮ ਪਦ ਪਾਇਆ ਆਪ ਮਿਟਾਇਆ ਹਰ ਪੂਰਨ ਕਿਰਪਾ ਤਹਾਰੀ ਸਫਲ ਜਨਮ ਹੋਆ ਪਉ ਪਗਾ ਹਰ ਭੇਟਿਆ ਏਕ ਮੁਰਾਰੀ ਜਿਸ ਕਾ ਸਾਹ ਤਿੰਨ ਹੀ ਮੇਲ ਲਿਆ ਜੋਤੀ ਜੋਤ ਸਮਾਇਆ ਨਾਨਕ ਨਾਮ ਨਿਰੰਜਨ ਜਪੀਐ ਮਿਲ ਸਤਿਗੁਰ ਸੁਖ ਪਾਇਆ ਗਾਉ ਮੰਗਲੋ ਨਿਤ ਹਰ ਜਨੋ ਪੁੰਨੀ ਇੱਛ ਸਬਾਈ ਰਾਮ ਰੰਗ ਰਤੇ ਆਪਣੇ ਸਵਾਮੀ ਸੇਤੀ ਮਰਨ ਆਵਾਜਾਈ ਰਾਮ ਅਵਨਾਸੀ ਪਾਇਆ ਨਾਮ ਧਿਆਇਆ ਸਗਲ ਮਨੋਰਥ ਪਾਏ ਸਾਂ ਸਹਿਜ ਆਨੰਦ ਕਨੇਰੇ ਗੁਰ ਚਰਨੀ ਮਨ ਲਾਏ ਪੂਰ ਰਹਿਆ ਘਟ ਘਟ ਅਵਿਨਾਸੀ ਥਾਨ ਥਨੰਤਰ ਸਾਈ ਕਹੁ ਨਾਨਕ ਕਾਰਜ ਸਗਲੇ ਪੂਰੇ ਗੁਰ ਚਰਨੀ ਮਨ ਲਾਈ ਸੁਹਿ ਮਹੱਲਾ ਪੰਜਵਾਂ ਕਰ ਕਿਰਪਾ ਮੇਰੇ ਪ੍ਰੀਤਮ ਸਵਾਮੀ ਨੇਤਰ ਦੇਖਾ ਦਰਸ ਤੇਰਾ ਰਾਮ ਲੱਖ ਜੇਵਾ ਦੇ ਮੇਰੇ ਪਿਆਰੇ ਮੁਖ ਹਰ ਹਰ ਆਰਾਧੇ ਮੇਰਾ ਰਾਮ ਹਰ ਅਰਾਧੇ ਜਬ ਪੰਥ ਸਾਧੇ ਦੁਖ ਨ ਵਿਆਪੈ ਕੋਈ ਜਲ ਥਲ ਮਹੀ ਅਲ ਪੂਰਨ ਸਵਾਮੀ ਸਤ ਜਤ ਦੇਖਾਂ ਤਤ ਸੋਈ ਪਰਮੋ ਬਿਕਾਰ ਨਾਠੇ ਪ੍ਰਭ ਨੇਰ ਹੂੰ ਤੇ ਨੇਰਾ ਨਾਨਕ ਕਹੋ ਪ੍ਰਭ ਕਿਰਪਾ ਕੀਜੈ ਨੇਤਰ ਦੇਖਹਿ ਦਰਸ ਤੇਰਾ ਕੋਟ ਕਰਨ ਦੀਜੈ ਪ੍ਰਭ ਪ੍ਰੀਤਮ ਹਰ ਗੁਣ ਸੁਣੀਐ ਅਵਿਨਾਸੀ ਰਾਮ ਸੁਣ ਸੁਣ ਇਹ ਮਨ ਨਿਰਮਲ ਹੋਵੈ ਕਟੀਐ ਕਾਲ ਕੀ ਫਾਸੀ ਰਾਮ ਕਟੀਐ ਜਮ ਫਾਸੀ ਸਿਮਰ ਅਵਿਨਾਸੀ ਸਗਲ ਮੰਗਲ ਸੋ ਗਿਆਨਾ ਹਰ ਹਰ ਜਪ ਜਪ ਯਤਨ ਰਾਤੀ ਲਾਗੈ ਸਹਿਜ ਧਿਆਨਾ ਕਲਮਲ ਦੁਖ ਦਾਰੇ ਪ੍ਰਭੂ ਚਤਾਰੇ ਮਨ ਕੀ ਦੁਰਮਤ ਨਾਸੀ ਕਹੁ ਨਾਨਕ ਪ੍ਰਭ ਕਿਰਪਾ ਕੀਜੈ ਹਰ ਗੁਣ ਸੁਣੀਐ ਅਵਿਨਾਸੀ ਕਰੋੜ ਹਸਤ ਤੇਰੀ ਟਹਿਲ ਕਮਾਵਾ ਚਰਨ ਚੱਲੈ ਪ੍ਰਭ ਮਾਰਗ ਰਾਮ ਪਾਵਨ ਸਾਗਰ ਨਾਵ ਹਰ ਸੇਵਾ ਜੋ ਚੜ੍ਹੈ ਤਿਸ ਤਾਰਗ ਰਾਮ ਪਵਜਲ ਤਰਿਆ ਹਰ ਹਰ ਸਿਮਰਿਆ ਸਗਲ ਮਨੋਰਥ ਪੂਰੇ
ਮਹਾਂ ਵਿਕਾਰ ਗਏ ਸੁਖ ਉਪਜੇ, ਬਾਜੇ ਅਨਹਦ ਤੂਰੇ, ਮਨ ਬਾਂਛਤ ਫਲ ਪਾਏ ਸਗਲੇ, ਕੁਦਰਤ ਕੀਮ ਅਪਾਰਗ, ਕਹੋ ਨਾਨਕ ਪ੍ਰਭ ਕਿਰਪਾ ਕੀਜੈ, ਮਨ ਸਦਾ ਚੱਲਾ ਤੇਰੇ ਮਾਰਗ। ਇਹੋ ਵਰ ਇਹਾ ਵਡਿਆਈ, ਇਹ ਤਨ ਹੋਏ ਵਡਭਾਗਾ ਰਾਮ, ਇਹੋ ਰੰਗ ਇਹੋ ਰਸ ਭੋਗਾ, ਹਰ ਚਰਨੀ ਮਨ ਲਾਗਾ ਰਾਮ, ਮਨ ਲਾਗਾ ਚਰਨੇ ਪ੍ਰਭ ਕੀ ਸਰਨੇ, ਕਰਨ ਕਾਰਨ ਗੋਪਾਲਾ, ਸਭ ਕਿਛ ਤੇਰਾ ਤੂੰ ਪ੍ਰਭ ਮੇਰਾ, ਮੇਰੇ ਠਾਕੁਰ ਦੀਨ ਦਿਆਲਾ, ਮੋਹਿ ਨਿਰਗੁਣ ਪ੍ਰੀਤਮ ਸੁਖ ਸਾਗਰ, ਸੰਤ ਸੰਗ ਮਨ ਜਾਗਾ, ਕਹੁ ਨਾਨਕ ਪ੍ਰਭ ਕਿਰਪਾ ਕੀਨੀ, ਚਰਨ ਕਮਲ ਮਨ ਲਾਗਾ, ਸੁਹੀ ਮਹਲਾ ਪੰਜਵਾ, ਹਰ ਜਪੇ ਹਰ ਮੰਦਿਰ ਸਜਿਆ, ਸੰਤ ਭਗਤ ਗੁਣ ਗਾਵਹਿ ਰਾਮ। ਸਿਮਰ ਸਿਮਰ ਸਵਾਮੀ ਪ੍ਰਭ ਆਪਣਾ, ਸਗਲੇ ਪਾਪ ਤਜਾਵੇ ਰਾਮ, ਹਰ ਗੁਣ ਗਾਏ ਪਰਮ ਪਦ ਪਾਇਆ, ਪ੍ਰਭ ਕੀ ਉੱਤਮ ਬਾਣੀ, ਸਹਿਜ ਕਥਾ ਪ੍ਰਭ ਕੀ ਅਤ ਮੀਠੀ, ਕਥੀ ਅਕਥ ਕਹਾਣੀ, ਪਲਾ ਸੰਜੋਗ ਮੂਰਤ ਪਲ ਸਾਚਾ, ਅਵਚਲ ਨੀਮ ਰਖਾਈ, ਜਿਨ ਨਾਨਕ ਪ੍ਰਭ ਭਏ ਦਿਆਲਾ, ਸਰਬ ਕਲਾ ਬਨ ਆਈ, ਆਨੰਦਾ ਵੱਜੈ ਨਿਤ ਵਾਜੇ, ਪਾਰ ਬ੍ਰਹਮ ਮਨ ਬੂਠਾ ਰਾਮ, ਗੁਰਮੁਖੇ ਸਚ ਕਰਨੀ ਸਾਰੀ, ਬਿਨਸੇ ਭ੍ਰਮ ਪਏ ਝੂਠਾ ਰਾਮ। ਅਨਹਦ ਬਾਣੀ ਗੁਰਮੁਖ ਵਖਾਣੀ, ਜਸ ਸੁਣ ਸੁਣ ਮਨ ਤਨ ਹਰਿਆ, ਨਾਨਕ ਜਨ ਸਰਬ ਸੁਖਾ ਤੇ ਸਿਹੀ ਬਨ ਆਏ, ਜੋ ਪ੍ਰਭ ਆਪਣਾ ਕਰਿਆ, ਘਰ ਮੈਂ ਨਵ ਨਿਧ ਭਰੇ ਭੰਡਾਰਾ, ਰਾਮ ਨਾਮ ਰੰਗ ਲਾਗਾ, ਨਾਨਕ ਜਨ ਪ੍ਰਭ ਕਦੇ ਨ ਬਿਸਰਾ, ਪੂਰਨ ਜਾ ਕੇ ਭਾਗਾ, ਛਾਇਆ ਪ੍ਰਭ ਛਤਰਪਦ ਕੀਨੀ, ਸਗਲੀ ਤਪਤ ਬਿਨਾਸੀ ਰਾਮ, ਦੁਖ ਪਾਪ ਕਾ ਡੇਰਾ ਟਾਠਾ, ਕਾਰਜ ਆਇਆ ਰਾਸੀ ਰਾਮ, ਹਰ ਪ੍ਰਭ ਫਰਮਾਇਆ ਮਿੱਟੀ ਬਿਲਾਇਆ, ਸਾਜ ਧਰਮ ਪੁੰਨ ਫਲਿਆ, ਸੋ ਪ੍ਰਭ ਆਪਣਾ ਸਦਾ ਧਿਆਈਐ, ਸੁਭਤ ਬੈਸਤ ਖਲਿਆ, ਗੁਣ ਨਿਧਾਨ ਸੁਖ ਸਾਗਰ ਸੁਆਮੀ, ਜਲ ਥਲ ਮਹੀ ਅਲ ਸੋਈ, ਜਨ ਨਾਨਕ ਪ੍ਰਭ ਕੀ ਸ਼ਰਨਾਈ, ਤਿਸ ਬਿਨ ਅਵਰ ਨਾ ਕੋਈ, ਮੇਰਾ ਘਰ ਬਣਿਆ ਬਣ ਤਾਲ ਬਣਿਆ, ਪ੍ਰਭ ਪਰਸੇ ਹਰ ਗਇਆ ਰਾਮ। ਮੇਰਾ ਮਨ ਸੋਹਿਆ ਮੀ ਸਾਜਨ, ਸਰਸੇ ਗੁਣ ਮੰਗਲ ਹਰ ਗਾਇਆ ਰਾਮ, ਗੁਣ ਗਾਏ ਪ੍ਰਭੂ ਧਿਆਏ ਸਾਚਾ, ਸਗਲ ਇੱਛਾ ਪੁੰਨੀਆ, ਗੁਣ ਗਾਏ ਪ੍ਰਭੂ ਧਿਆਏ ਸਾਚਾ, ਸਗਲ ਇੱਛਾ ਪਾਈਆਂ, ਗੁਰ ਚਰਨ ਲਾਗੇ ਸਦਾ ਜਾਗੇ, ਮਨ ਵਜੀਆਂ ਵਧਾਈਆਂ, ਕਰੀ ਨਦਰ ਸੁਆਮੀ ਸੁਖ ਗਾਮੀ, ਹਲਤ ਪਲਤ ਸਵਾਰਿਆ, ਬਿਨਵੰਤ ਨਾਨਕ ਨਿਤ ਨਾਮ ਜਪੀਐ, ਜੀਉ ਪਿੰਡ ਜਿਨ ਧਰਿਆ, ਸੁਹੀ ਮਹੱਲਾ ਪੰਜਵਾ, ਪੈ ਸਾਗਰ ਪੈ ਸਾਗਰ ਤਰਿਆ, ਹਰਿ ਹਰਿ ਨਾਮ ਧਿਆਏ ਰਾਮ, ਬੋਹਿ ਥੜਾ ਹਰਿ ਚਰਨ ਅਰਾਧੇ, ਮਿਲ ਸਤਿਗੁਰ ਪਾਰ ਲੰਘਾਏ ਰਾਮ, ਗੁਰ ਸ਼ਬਦੀ ਤਰੀਐ ਬੌੜ ਦਾ ਮਰੀਐ, ਚੂਕੈ ਆਵਣ ਜਾਣਾ, ਜੋ ਕਿਛ ਕਰੈ ਸੋਈ ਪਲ ਮਾਨਾ, ਤਾਂ ਮਨ ਸਹਿਜ ਸਮਾਣਾ, ਦੁਖ ਨਾ ਭੁੱਖ ਨਾ ਰੋਗ ਨਾ ਵਿਆਪੈ, ਸੁਖ ਸਾਗਰ ਸਰਨੀ ਪਾਏ, ਹਰ ਸਿਮਰ ਸਿਮਰ ਨਾਨਕ ਰੰਗ ਰਤਾ, ਮਨ ਕੀ ਚਿੰਤ ਮਿਟਾਏ, ਸੰਤ ਜਨਾ ਹਰ ਮੰਤਰ ਦ੍ਰਿੜਾਇਆ, ਹਰ ਸਾਜਨ ਵਸਗਤ ਕੀਨੇ ਰਾਮ, ਆਪਨ ਰਾਮਨ ਆਗੇ ਥਰਿਆ, ਸਰਬਸ ਠਾਕੁਰ ਦੀਨੇ ਰਾਮ, ਕਰ ਆਪਣੀ ਦਾਸੀ ਬਿਟੀ ਉਦਾਸੀ, ਹਰ ਮੰਦਰ ਥਿਤ ਪਾਈ, ਆਨੰਦ ਬਿਨੋਦ ਸਿਮਰੋ ਪ੍ਰਭ ਸਾਚਾ, ਵਿਛੜ ਕਬੂ ਨਾ ਜਾਈ, ਸਾਵ ਵਡਭਾਗਣ ਸਦਾ ਸੁਹਾਗਣ, ਰਾਮ ਨਾਮ ਗੁਣ ਚੀਨੇ, ਕਹੁ ਨਾਨਕ ਰਵੈ ਰੰਗ ਰਾਤੇ, ਆ ਪ੍ਰੇਮ ਮਹਾਰਸ ਪੀਨੇ, ਆਨੰਦ ਬਿਨੋਦ ਭਏ ਨਿ ਸਖੀਏ, ਮੰਗਲ ਸਦਾ ਹਮਾਰਾ ਰਾਮ, ਆਪਨ ਰਹਿ ਪ੍ਰਭ ਆਪ ਸਿੰਗਾਰੀ, ਸੋਭਾਵੰਤੀ ਨਾਰੇ ਰਾਮ, ਸਹਿ ਸੁਭਾਏ ਭਏ ਕਿਰਪਾਲਾ, ਅਵਗੁਣ ਅਵਗੁਣ ਨਾਮ ਵਿਚਾਰਿਆ, ਕੰਠ ਲਗਾਏ ਲੀਏ ਜਨ ਆਪਣੇ, ਰਾਮ ਨਾਮ ਔਰਤ ਹਰਿਆ, ਮਾਨ ਮੋਹ ਮਨ ਮਦ ਸਗਲ ਵਿਆਪੀ, ਕਰ ਕਿਰਪਾ ਆਪ ਨਿਵਾਰੇ, ਕਹੁ ਨਾਨਕ ਪਏ ਸਾਗਰ ਤਰਿਆ, ਪੂਰਨ ਕਾਜ ਹਮਾਰੇ, ਗੁਣ ਗੋਪਾਲ ਗਾਵੋ ਨਿਤ ਸਖੀ ਹੋ, ਸਗਲ ਮਨੋਰਥ ਪਾਏ, ਸਫਲ ਜਨਮ ਹੋਵਾ ਮਿਲ ਸਾਧੂ, ਏਕ ਅੰਕਾਰ ਧਿਆਏ, ਜਪ ਏਕ ਪ੍ਰਭੂ ਅਨੇਕ ਰਵਿਆ, ਸਰਬ ਮੰਡਲ ਛਾਇਆ, ਬ੍ਰਹਮੋ ਪਸਾਰਾ ਬ੍ਰਹਮ ਪਸਰਿਆ, ਸਭ ਬ੍ਰਹਮ ਦ੍ਰਿਸ਼ਟੀ ਆਇਆ,
ਜਲ ਥਲ ਮਹੀ ਅਲਪੂਰ ਪੂਰਨ ਤਿਸ ਬਿਨਾ ਨੀ ਜਾਏ, ਪੇਖ ਦਰਸ਼ਨ ਨਾਨਕ ਬਿਗਸੇ ਆਪ ਲੈ ਮਿਲਾਏ। ਸੁਹਿ ਮਹੱਲਾ ਪੰਜਵਾਂ ਅਵਚਲ ਨਗਰ ਗੋਬਿੰਦ ਗੁਰੂ ਕਾ, ਨਾਮ ਜਪਤ ਸੁਖ ਪਾਇਆ ਰਾਮ, ਮਨ ਇੱਛੇ ਸਹੀ ਫਲ ਪਾਏ, ਕਰਤਾ ਆਪ ਵਸਾਇਆ ਰਾਮ, ਕਰਤਾ ਆਪ ਵਸਾਇਆ ਸਰਬ ਸੁਖ ਪਾਇਆ। ਪੁੱਤ ਭਾਈ ਸਿੱਖ ਵਿਗਾਸੇ, ਗੁਣ ਗਾਵੈ ਪੂਰਨ ਪਰਮੇਸ਼ਰ, ਕਾਰਜ ਆਇਆ ਰਾਸੇ, ਪ੍ਰਭ ਆਪ ਸੁਆਮੀ ਆਪੇ ਰਖਾ, ਆਪ ਪਿਤਾ ਆਪ ਮਾਇਆ, ਕਹੁ ਨਾਨਕ ਸਤਿਗੁਰ ਬਲਿਹਾਰੀ, ਜਿਨ ਇਹ ਥਾਨ ਸੁਹਾਇਆ, ਕਰ ਮੰਦਰ ਹਟ ਨਾਲੇ ਸੁਹੇ, ਜਿਸ ਵਿੱਚ ਨਾਮ ਨਿਵਾਸੀ ਰਾਮ, ਸੰਤ ਭਗਤ ਹਰ ਨਾਮ ਅਰਾਧਾ, ਕਟਿਆ ਜਮ ਕੀ ਫਾਸੀ ਰਾਮ, ਕਾਟੀ ਜਮ ਫਾਸੀ ਪ੍ਰਭ ਅਵਿਨਾਸੀ, ਹਰ ਹਰ ਨਾਮ ਧਿਆਏ, ਸਗਲ ਸਮੱਗਰੀ ਪੂਰਨ ਹੋਈ, ਮਨ ਇੱਛੇ ਫਲ ਪਾਏ, ਸੰਤ ਸੱਜਣ ਸੁਖ ਮਨ ਰਲੀਆਂ, ਦੁਖ ਦਰਦ ਪ੍ਰਾਮਨਾਸੀ, ਸ਼ਬਦ ਸਵਾਰੇ ਸਤਿਗੁਰ ਪੂਰਾ, ਨਾਨਕ ਸਦ ਬਲ ਜਾਸੀ, ਦਾਤ ਖਸਮ ਕੀ ਪੂਰੀ ਹੋਈ, ਨਿਤ ਨਿਤ ਚੜੈ ਸਵਾਈ ਰਾਮ, ਪਾਰ ਬ੍ਰਹਮ ਖਸਮਾਨਾ ਕੀ ਆ, ਜਿਉਂ ਤਿਸ ਦੀ ਜਿਸ ਦੀ ਵੱਡੀ ਵਡਿਆਈ ਰਾਮ, ਆ ਜੁਗਾਦ ਭਗਤਨ ਕਰ ਰਾਖਾ, ਸੋ ਪ੍ਰਭ ਭਇਆ ਦਿਆਲਾ, ਜੀ ਜਨ ਸਭ ਸੁਖੀ ਵਸਾਏ, ਪ੍ਰਭ ਆਪੇ ਕਰਤ ਪਤ ਪਾਲਾ, ਦਸ ਦੇ ਸਪੂਰ ਰਹਿਆ ਜਸ ਸੁਆਮੀ, ਕੀਮਤ ਕਹਿ ਨਾ ਜਾਏ, ਕਹੁ ਨਾਨਕ ਸਤਿਗੁਰ ਬਲਿਹਾਰੀ, ਜਿਨ ਅਵਚਲ ਨਿਮ ਰਖਾਈ, ਗਿਆਨ ਧਿਆਨ ਪੂਰਨ ਪਰਮੇਸ਼ਰ, ਹਰ ਹਰ ਕਥਾ ਨੇ ਸੁਣੀਐ ਰਾਮ, ਅਨਹਦ ਚੋਜ ਭਗਤ ਪਵ ਪੰਜਨ, ਅਨਹਦ ਵਾਜੇ ਧੁਨੀਐ ਰਾਮ, ਅਨਹਦ ਚੁਣਕਾਰੇ ਤਤ ਵਿਚਾਰੇ, ਸੰਤ ਗੋਸ਼ਟ ਨਿਤ ਹੋਵੈ, ਹਰ ਨਾਮ ਅਰਧ ਮੈਲ ਸਭ ਕਾਠ, ਕਿਲਵਿਖ ਸਗਲੇ ਖੋਵੈ, ਤਹ ਜਨਮ ਨ ਮਰਨ ਨ ਆਵਣ ਜਾਣਾ, ਬੌੜ ਨ ਪਾਈਐ ਜੋਨੀਐ, ਨਾਨਕ ਗੁਰ ਪਰਮੇਸ਼ਰ ਪਾਇਆ, ਜਿਸ ਪ੍ਰਸਾਦ ਇਚ ਪੁੰਨੀਐ। ਸੁਹਿ ਮਹੱਲਾ ਪੰਜਵਾ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਤਰਤ ਸੁਹਾਵੀ ਤਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ, ਸਗਲ ਮਨੋਰਥ ਪੂਰੇ, ਜੈ ਜੈ ਕਰ ਭਇਆ ਜਗਯੰਤਰ, ਲਥੇ ਸਗਲ ਵਸੂਰੇ, ਪੂਰਨ ਪੁਰਖੇ ਚੁਤੇ ਬਿਨਾਸੀ, ਜਿਸ ਵੇਦ ਪੁਰਾਣੀ ਗਾਇਆ, ਆਪਣਾ ਬਿਰਧ ਰੱਖਿਆ ਪਰਮੇਸ਼ਰ, ਨਾਨਕ ਨਾਮ ਧਿਆਇਆ, ਨਵ ਨਿਧ ਸਿੱਧ ਰਿਦ ਦੀਨੇ ਕਰਤੇ, ਤੋਟ ਨਾ ਆਵੈ ਕਾਈ ਰਾਮ, ਖਾਤ ਖਰਚਤ ਖਲਚਤ ਖਰਚਤ ਬਿਲਸਤ ਸੁਖ ਪਾਇਆ, ਕਰਤੇ ਕੀ ਦਾਤ ਸਵਾਈ ਰਾਮ, ਦਾਸ ਸਵਾਈ ਨਿਖੁੱਟ ਨਾ ਜਾਈ, ਅੰਤਰ ਜਾਮੀ ਪਾਇਆ, ਕੋਟ ਬਿਗਨ ਸਗਲੇ ਉੱਠ ਨਾਠੇ, ਦੁਖ ਨਾ ਨੇੜੇ ਆਇਆ, ਸਾਂਤ ਸਹਿਜ ਆਨੰਦ ਕਨੇਰੇ, ਬਿਨਸੀ ਭੂਖ ਸੁਭਾਈ, ਨਾਨਕ ਗੁਣ ਗਾਵੈ ਸੁਆਮੀ ਖੇ, ਅਚਿਰਜ ਜਿਸ ਵਡਿਆਈ ਰਾਮ, ਜਿਸ ਕਾ ਕਾਰਜ ਤਿਨ ਹੀ ਕੀਆ, ਮਾਨਸ ਕਿਆ ਵਿਚਾਰਾ ਰਾਮ, ਭਗਤ ਸੋਹਣ ਹਰ ਕੇ ਗੁਣ ਗਾਵੈ, ਸਦਾ ਕਰੇ ਜੈਕਾਰਾ ਰਾਮ, ਗੁਣ ਗਾਏ ਗੋਬਿੰਦ ਆਨੰਦ ਉਪਜੈ, ਸਾਧ ਸੰਗ ਸੰਗ ਬਣੀ, ਜਿਨ ਉਦਮ ਕੀਆ ਤਾਲ ਕੇਰਾ, ਤਿਸ ਕੀ ਮਹਿਮਾ ਕਿਆਗਨੀ, ਅੜਸੜ ਤੀਰਥ ਪੁੰਨ ਕਿਰਿਆ, ਮਹਾ ਨਿਰਮਲ ਚਾਰਾ, ਪਤਤ ਪਾਵਨ ਬਿਰਧ ਸੁਆਮੀ, ਨਾਨਕ ਸ਼ਬਦ ਅਧਾਰਾ, ਗੁਣ ਨਿਧਾਨ ਮੇਰਾ ਪ੍ਰਭ ਕਰਤਾ, ਉਸਤਤ ਕੌਣ ਕਰੀਜੈ ਰਾਮ, ਸੰਤਾਂ ਕੀ ਬੇਨੰਤੀ ਹੀ ਸੁਆਮੀ, ਨਾਮ ਮਹਾਰਸ ਬੀਜੈ ਰਾਮ, ਨਾਮ ਬੀਜੈ ਨਾਮ ਦੀਜੈ ਦਾਨ ਕੀਜੈ, ਬਿਸਰ ਨਾਹੀ ਇੱਕ ਖਿਨੋ, ਗੁਣ ਗੋਪਾਲ ਉਚਰ ਰਸਨਾ, ਸਦਾ ਗਾਈਏ ਅਣਦਿਨੋ, ਜਿਸ ਪ੍ਰੀਤ ਲਾਗੀ ਨਾਮ ਸੇਤੀ, ਮਨ ਤਨ ਅੰਮ੍ਰਿਤ ਭੀਜੈ, ਬਿਨਵੰਤ ਨਾਨਕੇ ਛਪੁੰਨੀ, ਭੇਖ ਦਰਸ਼ਨ ਜੀਜੈ,
ਰਾਗ ਸੂਹੀ ਮਹੱਲਾ ਪੰਜਵਾਂ ਸ਼ੰਤ ਏਕ ਓਅੰਕਾਰ ਸਤਿਗੁਰ ਪ੍ਰਸਾਦ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਔ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ ਕੌੜਾ ਬੋਲਣਾ ਜਾਣਾ ਪੂਰਨ ਭਗਵਾਨਾ ਔਗਣ ਕੋ ਨਾ ਚਿਤਾਰੇ ਪਤਤ ਪਾਵਨ ਹਰ ਬਿਰਦ ਸੁਆਮੀ ਹੀ ਪਤਤ ਪਾਵਨ ਹਰ ਬਿਰਸਦਾ ਇੱਕ ਤਿਲ ਨਹੀਂ ਭੰਨੈ ਕਾਲੇ ਘੜ ਘੜ ਵਾਸੀ ਸਰਬਨਵਾਸੀ ਨੇਰਾ ਹੀ ਤੇ ਨੇਰਾ ਨਾਨਕ ਦਾਸ ਸਦਾ ਸਰਨਾਗਤ ਹਰ ਅੰਮ੍ਰਿਤ ਸੱਜਣ ਮੇਰਾ ਹਉ ਬਿਸਮ ਭਈ ਜੀ ਹਰ ਦਰਸ਼ਨ ਦੇਖਿਆ ਪਾਰਾ ਮੇਰਾ ਸੁੰਦਰ ਸੁਆਮੀ ਜੀ ਹਉ ਚਰਨ ਕਮਲ ਪਗ ਇਸ਼ਾਰਾ ਪ੍ਰਭੇਖ ਜੀਵਾ ਠੰਡੀ ਥੀਵਾ ਤਿਸ ਜੇਵੜ ਅਵਰਨਾ ਕੋਈ ਆਦ ਅੰਤ ਮਦ ਪ੍ਰਭ ਰਵਿਆ ਜਲ ਥਲ ਮਹੀ ਅਲ ਸੋਈ ਚਰਨ ਕਮਲ ਜਾਪ ਸਾਗਰ ਤਰਿਆ ਭਵ ਜਲ ਉਤਰੇ ਪਾਰਾ ਨਾਨਕ ਸ਼ਰਨ ਪੂਰਨ ਪਰਮੇਸ਼ਰ ਤੇਰਾ ਅੰਤ ਨਾ ਪਾਰਾ ਵਾਰਾ ਹਉ ਨਿਮਖ ਨਾ ਛੋਡਾ ਜੀ ਹਾਰ ਪ੍ਰੀਤਮ ਪ੍ਰਾਣ ਅਧਾਰੂ ਗੁਰ ਸਤਿਗੁਰ ਕਹਿਆ ਜੀ ਸਾਚਾ ਅਗਮ ਵਿਚਾਰੋ ਹੋ ਮਿਲ ਸਾਧੂ ਦੀਨਾ ਤਨਾ ਮਲੀਨਾ ਜਨਮ ਮਰਨ ਦੁੱਖ ਨਾਠੇ ਸਹਿਜ ਸੁਖ ਆਨੰਦ ਕਨੇਰੇ ਹਉ ਮੈਂ ਬਿਨਠੀ ਗਾਠੇ ਸਭ ਕਾ ਮੱਦ ਸਭ ਹੂ ਤੇ ਬਾਹਰ ਰਾਗ ਦੁੱਖ ਤੇ ਨਿਆਰੋ ਨਾਨਕ ਦਾਸ ਗੋਬਿੰਦ ਸਰਨਾਈ ਹਰ ਪ੍ਰੀਤਮ ਮਨੈ ਸਧਾਰੋ ਮੈਂ ਖੋਜਤ ਖੋਜਤ ਜੀ ਹਰ ਨਿਹਚਲ ਸੋ ਕਰ ਪਾਇਆ ਸਭ ਅਤਰੁਭ ਡਿੱਠੇ ਜੀਓ ਤਾਂ ਚਰਨ ਕਮਲ ਚਿਤ ਲਾਇਆ ਪ੍ਰਭਵ ਨਾਸੀ ਹੁਣ ਤਿਸ ਕੀ ਦਾਸੀ ਮਰਹ ਨਾ ਆਵੈ ਜਾਏ ਧਰਮ ਅਰਥ ਕਾਮ ਸਭ ਪੂਰਨ ਮਨ ਚਿੰਦੀ ਇੱਛ ਪੁਜਾਏ ਸੁਰਤ ਸਿਮਰਤ ਗੁਣ ਗਾਵੈ ਕਰਤੇ ਸਿ ਸਾਧਕ ਮਨ ਜਾਨ ਧਿਆਇਆ ਨਾਨਕ ਸ਼ਰਨ ਕਿਰਪਾ ਨਿਜ ਸੁਆਮੀ ਵੱਡ ਭਾਗੀ ਹਰ ਹਰ ਗਾਇਆ ਏਕ ਓਅੰਕਾਰ ਸਤਿਗੁਰ ਪ੍ਰਸਾਦ ਵਾਰ ਸੂਹੀ ਕੀ ਸਲੋਕਾਂ ਨਾਲ ਸਲੋਕ ਮਹੱਲਾ ਤੀਜਾ ਸੂਹਾ ਵੇਸ ਦੁਹਗਨੀ ਪਰ ਫਿਰ ਰਾਵਣ ਜਾਏ ਫਿਰ ਛੋਟਿਆ ਕਰ ਆਪਣਾ ਮੋਹੀ ਦੂਜਾ ਫਾਏ ਮਿੱਠਾ ਕਰਕੇ ਖਾਇਆ ਬਹੁ ਸਾਧੋ ਵਧਿਆ ਰੋਗ ਸੁਧ ਪਤਾਰ ਹਰ ਛੋਡਿਆ ਫਿਰ ਲੱਗਾ ਜਾਏ ਵਿਜੋਗ ਗੁਰਮੁਖ ਹੋਵੇ ਸੋ ਪਲਟਿਆ ਹਰ ਰਾਤੀ ਸਹਿ ਸਿੰਗਾਰ ਸਹਿਜ ਸੱਚ ਫਿਰ ਰਵਿਆ ਹਰ ਨਾਮਾ ਉਰਥਾਰ ਆਗਿਆਕਾਰੀ ਸ ਸੁਹਾਗਨ ਆਪ ਮੇਲੀ ਕਰਤਾਰ ਨਾਨਕ ਫਿਰ ਪਾਇਆ ਹਰ ਸਾਚਾ ਸਦਾ ਸੁਹਾਗਨ ਨਾਰ ਮਹੱਲਾ ਤੀਜਾ ਸੂਹਵੀਏ ਨਿਮਾਣੀਏ ਸੂ ਸੋ ਸਦਾ ਸਮਾਲ ਨਾਨਕ ਜਨਮ ਸਵਾਰ ਹੈ ਆਪਣਾ ਕੁਲ ਪੀ ਛੁੱਟੀ ਨਾਲ ਪੌੜੀ ਆਪੇ ਤਖਤ ਰਚਾਇਨ ਆਕਾਸ ਪਤਾਲਾ ਹੁਕਮੀ ਧਰਤੀ ਸਜੀਨ ਸਚੀ ਧਰਮਸਾਲਾ ਆਪ ਉਪਾਏ ਖਪਾਇਦਾ ਸੱਚੇ ਦੀਨ ਦਿਆਲਾ ਸਭਨਾ ਰਿਜਕ ਸਮਾਹਿਦਾ ਤੇਰਾ ਹੁਕਮ ਨਿਰਾਲਾ ਆਪੇ ਆਪ ਵਰਤਦਾ ਆਪੇ ਪ੍ਰਤਪਾਲਾ ਸਲੋਕ ਮਹੱਲਾ ਤੀਜਾ ਸੂਹਬ ਤਾਂ ਸੁਹਗਨੀ ਜਾ ਮਨ ਲਹਿ ਸਚ ਨਾਉ ਸਤਿਗੁਰ ਆਪਣਾ ਮਨ ਆਇ ਲੈ ਰੂਪ ਚੜੀਤਾ ਅਗਲਾ ਦੂਜਾ ਨਾ ਹੀ ਥਾਉ ਐਸਾ ਸਿੰਗਾਰ ਬਣਾਏ ਤੂੰ ਮੈਲਾ ਕਦੇ ਨਾ ਹੋਵਈ ਅਹਿਨਸ ਲਾਗੈ ਭਾਉ ਨਾਨਕ ਸੁਹਾਗਨ ਕਾ ਕਿਆ ਚਿੰਨ ਹੈ ਅੰਦਰ ਸਚਮੁਖ ਉਜਲਾ ਖਸਮੈ ਮਾਹਿ ਸਮਾਏ ਮਹੱਲਾ ਤੀਜਾ ਲੋਕਾਂ ਬੇਹੋ ਸੁਹਵੀ ਸੁਹਾ ਬੇਸ ਕਰੀ ਬੇਸੀ ਸਹੁ ਨਾ ਪਾਈਐ ਕਰ ਕਰ ਵੇਸ ਰਹੀ ਨਾਨਕ ਤਿਨੇ ਸੋ ਪਾਇਆ ਜਿਨੇ ਗੁਰ ਕੀ ਸਿੱਖ ਸੁਣੀ ਜੋ ਤਿਸ ਪਾਵੈ ਸੋ ਥੀਐ ਇਨ ਬਿਦਕੰਤ ਮਿਲੀ ਪੌੜੀ ਹੁਕਮੀ ਸ੍ਰਿਸ਼ਟ ਸਾਜੀਅਨ ਬਹੁ ਭਿਤ ਸੰਸਾਰਾ ਤੇਰਾ ਹੁਕਮ ਨਾ ਜਾਪੀ ਖੇਤੜਾ ਸੱਚਿਆ ਲੱਖ ਅਪਾਰਾ ਇਕਨਾ ਨੂੰ ਤੂੰ ਮੇਲ ਹੈ ਗੁਰ ਸ਼ਬਦ ਵਿਚਾਰਾ ਸੱਚ ਰਤੇ ਸੇ ਨਿਰਮਲੇ ਹਉ ਮੈਂ ਤਾਜ ਵਿਕਾਰਾ ਜਿਸ ਤੂੰ ਮਿਲੇ ਸੋ ਤੁਧ ਮਿਲੈ ਸੋ ਇਸਤਿਆਰਾ ਸਲੋਕ ਮਹੱਲਾ ਤੀਜਾ ਸੁਹਵੀਏ ਸੁਹਾ ਸਭ ਸੰਸਾਰ ਹੈ ਜਿਨ ਦੁਰਮਤ ਦੂਜਾ ਭਾਉ ਖਿਨਮੈ ਝੂਠ ਸਭ ਬਿਨ ਸਜਾਏ ਜੋ ਟਿਕੈ ਨਾ ਬਿਰਖ ਕੀ ਛਾਉ ਗੁਰਮੁਖ ਲਾਲੋ ਲਾਲ ਹੈ ਜੋ ਰੰਗ ਮਜੀਠ ਸਚੜਾਓ ਉਲਟੀ ਸ਼ਕਤ ਸਿਵੈ ਕਰ ਆਈ ਮਨ ਵਸਿਆ ਹਰ ਅੰਮ੍ਰਿਤ ਨਾਉ ਨਾਨਕ ਬਲਿਹਾਰੀ ਗੁਰ ਆਪਣੇ ਜਿਤ ਮਿਲਿਆ ਹਰ ਗੁਣ ਗਾਓ ਮਹੱਲਾ ਤੀਜਾ
ਸੂਹਾ ਰੰਗ ਵਿਕਾਰ ਹੈ ਇਹ ਕੰਤ ਨਾ ਪਾਇਆ ਜਾਏ ਇਸ ਲਹਿੰਦੇ ਬਿਲਮ ਨਾ ਹੋਵੇ ਰੰਡ ਬੈਠੀ ਦੂਜੇ ਪਹਾਏ ਮੁੰਦ ਇਆਣੀ ਦੁਮਨੀ ਸੂਹਾ ਵੇਸ ਲੁਭਾਏ ਸ਼ਬਦ ਸੱਚੇ ਰੰਗ ਲਾਲ ਕਰ ਪਏ ਪਾਏ ਸਿੰਗਾਰ ਬਣਾਏ ਨਾਨਕ ਸਦਾ ਸੁਹਗਨੀ ਜੇ ਚੱਲਣ ਸਤਿਗੁਰ ਭਾਏ ਪੌੜੀ ਆਪੇ ਆਪ ਉਪਾਇਨ ਆਪ ਕੀਮਤ ਪਾਈ ਤਿਸਦਾ ਅੰਤ ਨਾ ਜਾਪਈ ਗੁਰ ਸ਼ਬਦ ਬੁਝਾਈ ਮਾਇਆ ਮੋਹ ਗੁਬਾਰ ਹੈ ਦੂਜੇ ਭਰਮਾਈ ਮਨਮੁਖ ਟੌਰ ਨਾ ਪਾਏ ਨੀ ਫਿਰ ਆਵੈ ਜਾਈ ਜੋ ਤਿਸ ਭਾਵੈ ਸੋ ਥੀਐ ਸਭ ਚੱਲ ਰਜਾਈ ਸਲੋਕ ਮਹੱਲਾ ਤੀਜਾ ਸੂਹਾ ਵੇਸ ਕਾਮਨ ਕੁਲੱਖਣੀ ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ ਉਸ ਸੀਲ ਨਾ ਸੰਜਮ ਸਦਾ ਝੂਠ ਬੋਲਿਆ ਮਨਮੁਖ ਕਰਮ ਖੁਆਰ ਜਿਸ ਪੂਰਬ ਹੋਵੈ ਲਿਖਿਆ ਤੇ ਸਤਿਗੁਰ ਮਿਲੈ ਹੇ ਪਤਾਰ ਸੂਹਾ ਵੇ ਸਭ ਉਤਾਰ ਧਰੇ ਗਲ ਪਹਿਰੈ ਖਿਮਾ ਸਿੰਗਾਰ ਪਈਐ ਸਹੁਰੈ ਬੋ ਸੋਭਾ ਪਾਏ ਤਿਸ ਪੂਜ ਕਰੇ ਸਭ ਸੰਸਾਰ ਉਹ ਰਲਾਈ ਕਿਸੈ ਦੀ ਨਾ ਰਲੈ ਜਿਸ ਰਾਵੇ ਸਿਰਜਨਹਾਰ ਨਾਨਕ ਗੁਰਮੁਖ ਸਦਾ ਸੁਹਗਨੀ ਜਿਸ ਅਵਨਾਸੀ ਪੁਰਖ ਪਰਧਾਰ ਮਹੱਲਾ ਪਹਿਲਾ ਸੂਹਾ ਰੰਗ ਸੁਪਨਾ ਨਿਸੀ ਬਿਨ ਤਾਗੇ ਗਲਹਾਰ ਸੱਚਾ ਰੰਗ ਮਜੀਠਕਾ ਗੁਰਮੁਖ ਬ੍ਰਹਮ ਵਿਚਾਰ ਨਾਨਕ ਪ੍ਰੇਮ ਮਹਾਰਸੀ ਸਭਰੇ ਆਈਆਂ ਸ਼ਾਰ ਪੌੜੀ ਇਹ ਜਾਗ ਆਪ ਉਪਾਇਨ ਕਰ ਚੋ ਜਵਡਾਨ ਪੰਚ ਧਾਤ ਵਿੱਚ ਪਾਈਅਨ ਮੋਹ ਝੂਠ ਗੁਮਾਨ ਆਵੈ ਜਾਏ ਪਵਾਈਐ ਮਨਮੁਖ ਅਗਿਆਨ ਇਕਨਾ ਆਪ ਬੁਝਾਇਉਨ ਗੁਰਮੁਖ ਹਰ ਗਿਆਨ ਭਗਤ ਖਜ਼ਾਨਾ ਬਖਸ਼ਿਉਨ ਹਰ ਨਾਮ ਨਿਧਾਨ ਸਲੋਕ ਮਹੱਲਾ ਤੀਜਾ ਸੂਹਵੀਐ ਸੂਹਾ ਵੇਸ ਛੱਡ ਤੂੰ ਤਾਂ ਫਿਰ ਲੱਗੀ ਪਿਆਰ ਸੂਹੈ ਵੇਸ ਫਿਰ ਕਿਨੇ ਨਾ ਪਾਇਓ ਮਨਮੁਖ ਦੱਜ ਮੋਈ ਗਾਵਾਰ ਸਤਿਗੁਰ ਮਿਲਿਆ ਸੂਹਾ ਵੇਸ ਗਿਆ ਹੁਮ ਵਿੱਚੋ ਮਾਰ ਮਨ ਤਨ ਰੱਤਾ ਲਾਲ ਹੋਆ ਰਸਨਾ ਰੱਤੀ ਗੁਣ ਸਾਰ ਸਦਾ ਸੁਹਾਗਣ ਸ਼ਬਦ ਮਾਨ ਪਏ ਭਾਏ ਕਰੇ ਸਿੰਗਾਰ ਨਾਨਕ ਕਰਮੀ ਮਹਿਲ ਪਾਇਆ ਫਿਰ ਰਾਖਿਆ ਔਰ ਧਾਰ ਮਹੱਲਾ ਤੀਜਾ ਮੁੰਦੇ ਸੂਹਾ ਪ੍ਰਹਰੋ ਲਾਲ ਕਰੋ ਸਿੰਗਾਰ ਆਵਣ ਜਾਣਾ ਬੀਸਰੈ ਗੁਰ ਸ਼ਬਦੀ ਵਿਚਾਰ ਮੁੰਦ ਸੁਹਾਵੀ ਸੋਹਣੀ ਜਿਸ ਕਰ ਸਹਿਜ ਪਧਾਰ ਨਾਨਕ ਸਾਹ ਧਨ ਰਾਵੀਐ ਰਾਵੇ ਰਾਵਣ ਹਾਰ ਪੌੜੀ ਮੋਹ ਕੂੜ ਕੁਟਾਂਬ ਹੈ ਮਨਮੁਖ ਮੁਗਧ ਰੱਤਾ ਮੈਂ ਹਉਮੈ ਮੇਰਾ ਕਰਮ ਵੇ ਕਿਛ ਸਾਥ ਨ ਲਿੱਤਾ ਸਿਰ ਉੱਪਰ ਜਮਕਾਲ ਨਾ ਸੁਜਈ ਦੂਜੇ ਪਰਮਿਤਾ ਫਿਰ ਵੇਲਾ ਹੱਥ ਨਾ ਆਵਈ ਜਮਕਾਲ ਵਸ ਕੀਤਾ ਜਿਹਾ ਤੁਰ ਲਿਖ ਪਾਇਉਣ ਸੇ ਕਰਮ ਅਮਿਤਾ ਸਲੋਕ ਮਹੱਲਾ ਤੀਜਾ ਸਤੀਆਂ ਇਨ੍ਹਾਂ ਆਖੀਅਨ ਜੋ ਮੜਿਆਂ ਲੱਗ ਜਲਨ ਨਾਨਕ ਸਤੀਆਂ ਜਾਨੀਅਨ ਜੇ ਬਿਰਹੇ ਝੂਠ ਮਰਨ ਮਹੱਲਾ ਤੀਜਾ ਪੀਸੋ ਸਤੀਆਂ ਜਾਨੀਅਨ ਸੀਲ ਸੰਤੋਖ ਰਹਨ ਸੇਵਨ ਸਾਈ ਆਪਣਾ ਨਿਤ ਉੱਠ ਸੰਭਾਲਨ ਮਹੱਲਾ ਤੀਜਾ ਕੰਤਾਂ ਨਾਲ ਮਹਿਲੀਆਂ ਸੇਤੀ ਅੱਗ ਜਲਾਹੇ ਜੇ ਜਾਣਾ ਫਿਰ ਆਪਣਾ ਤਾਂ ਤਨ ਦੁੱਖ ਸਹਾਹੇ ਨਾਨਕ ਕੰਤ ਨ ਜਾਣਨੀ ਸੇ ਕਿਉਂ ਅੱਗ ਜਲਾਹੇ ਭਾਵੈ ਜੀਵ ਕੈ ਮਰੋ ਦੂਰੋਂ ਹੀ ਭੱਜ ਜਾਹੇ ਪੌੜੀ ਦੁੱਖ ਤੁਧ ਦੁੱਖ ਸੁਖ ਨਾਲ ਉਪਾਇਆ ਲੇਖ ਕਰਤੈ ਲਿਖਿਆ ਨਾਵੈ ਜਿਵੜ ਹੋਰ ਦਾਤ ਨਾਹੀ ਤਿਸ ਰੂਪ ਨਾ ਰਿਖਿਆ ਨਾਮ ਅਖੁੱਟ ਨਿਧਾਨ ਹੈ ਗੁਰਮੁਖ ਮਨ ਵਸਿਆ ਕਰ ਕਿਰਪਾ ਨਾਮ ਦੇਵ ਸੀ ਫਿਰ ਲੇਖ ਨਾ ਲਿਖਿਆ ਸੇਵਕ ਭਾਏ ਸੇ ਜਨ ਮਿਲੇ ਜਿਨ ਹਰ ਜਪ ਜਪਿਆ ਸਲੋਕ ਮਹੱਲਾ ਦੂਜਾ ਜਿਨੀ ਚੱਲਣ ਜਾਣਿਆ ਸੇ ਕਿਉ ਕਰਹਿ ਵਿਥਾਰ ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਾਰ ਮਹੱਲਾ ਦੂਜਾ ਰਾਤ ਕਾਰਨ ਤਨ ਸੰਚੀਐ ਭਲਕੇ ਚੱਲਣ ਹੋਏ ਨਾਨਕ ਨਾਲ ਨਾ ਚੱਲਾਈ ਫਿਰ ਪਛਤਾਵਾ ਹੋਏ ਮਹੱਲਾ ਦੂਜਾ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀਐ ਨਾਨਕ ਕਾਰਜ ਸਾਰ ਮਹੱਲਾ ਦੂਜਾ ਮਨ ਹਟ ਤਰਫ ਨਾ ਜਿਪਈ ਜੇ ਬਹੁਤਾ ਘਾਲੇ ਤਰਫ ਜਿਨੇ ਸਤਿਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ ਪੌੜੀ ਕਰਤਾ ਕਾਰਨ ਜਿਨ ਕੀਆ ਸੋ ਜਾਣੈ ਸੋਈ
ਆਪੇ ਸ੍ਰਿਸ਼ਟ ਉਪਾਈਨ ਆਪੇ ਫਨਗੋਈ ਜੁਗ ਚਾਰੇ ਪਾਪ ਸਭ ਭਵ ਥੱਕੀ ਕਿਨ ਕੀਮਤ ਹੋਈ ਸਤਿਗੁਰ ਏਕ ਵੇਖਾ ਲਿਆ ਮਨ ਤਨ ਸੁਖ ਹੋਈ ਗੁਰਮੁਖ ਸਦਸ ਲਾਹੀਐ ਕਰਤਾ ਕਰੇ ਸੋ ਹੋਈ ਸਲੋਕ ਮਹਲਾ ਦੂਜਾ ਜਿਨ੍ਹਾਂ ਭਉ ਤਿਨ ਨਾਹੇ ਭਉ ਮੁੱਚ ਭਉ ਨਿਭਵਿਆ ਨਾਨਕ ਹੋ ਪਟੰਤਰਾ ਤਿਤ ਦੀ ਬਾਣ ਪੈ ਗਿਆ ਮਹਲਾ ਦੂਜਾ ਤੁਰਦੇ ਕੋ ਤੁਰਦਾ ਮਿਲੇ ਉੜਤੇ ਕੋ ਉੜਤਾ ਜੀਵਤੇ ਕਉ ਜੀਵਤਾ ਮਿਲੇ ਮੂਹੇ ਕਉ ਮੂਆ ਨਾਨਕ ਸੋ ਸਲਾਹੀਏ ਜਿਨ ਕਾਰਨ ਕੀਆ ਪੌੜੀ ਸੱਚ ਧਿਆਨ ਸੇ ਸੱਚੇ ਗੁਰ ਸ਼ਬਦ ਵਿਚਾਰੀ ਹਉਮ ਮਾਰ ਮਨ ਨਿਰਮਲਾ ਹਰ ਨਾਮ ਉਰਤ ਹਰੀ ਕੋਠੇ ਮੰਡਪ ਮਾੜੀਆਂ ਲੱਗ ਪਏ ਗਵਾਰੀ ਜਿਨ ਕੀਏ ਤਿਸ ਨ ਜਾਣਨੀ ਮਨ ਮੁਖ ਗੁਬਾਰੀ ਜਿਸ ਬੁਝਾਏ ਸੋ ਬੁਝ ਸੀ ਸੱਚਿਆ ਕਿਆ ਜੰਤ ਵਿਚਾਰੀ ਸਲੋਕ ਮਹਲਾ ਤੀਜਾ ਕਾਮਣ ਤੋਂ ਸਿੰਗਾਰ ਕਰ ਜਾਂ ਪਹਿਲਾ ਕੰਤ ਮਨਾਏ ਮਤ ਸੇਜੇ ਕੰਤ ਨਾ ਆਵਈ ਏਵੈ ਬਿਰਥ ਜਾਏ ਕਾਮਣ ਫਿਰ ਮਨ ਮਾਨਿਆ ਤਉ ਬਣਿਆ ਸਿੰਗਾਰ ਕੀਆ ਤਉ ਪਰਵਾਨ ਹੈ ਜਾਂ ਸੋ ਤਰੇ ਪਿਆਰ ਪਉ ਸਿੰਗਾਰ ਤੰਬੁਲ ਰਸ ਭੋਜਨ ਭਾਉ ਕਰੇ ਤਨ ਮਨ ਸੌਂਪੈ ਕੰਤ ਕਉ ਤੋ ਨਾਨਕ ਭੋਗ ਕਰੇ ਮਹਲਾ ਤੀਜਾ ਕਾਜਲ ਫੂਲ ਤੰਬੋਲ ਰਸ ਲੇ ਤਨ ਘੀਆ ਸਿੰਗਾਰ ਸੇਜੈ ਕੰਤ ਨ ਆਇਓ ਏਵੈ ਭਇਆ ਵਿਕਾਰ ਮਹਲਾ ਤੀਜਾ ਧਨ ਪਿਰ ਇਨਾ ਆਖੀਅਨ ਬਹਿਨ ਇਕੱਠੇ ਹੋਏ ਏਕ ਜੋਤ ਦੇ ਮੂਰਤੀ ਧਨ ਪਿਰ ਕਹੀ ਐ ਸੋਏ ਪੌੜੀ ਪੈ ਬਿਨ ਭਗਤ ਨਾ ਹੋਵਈ ਨਾਮ ਨਾ ਲੱਗੈ ਪਿਆਰ ਸਤਿਗੁਰ ਮਿਲਿਆ ਭਾਉ ਉਪਜੈ ਪੈ ਭਾਏ ਰੰਗ ਸਵਾਰ ਪੈ ਬਿਨ ਭਗਤ ਨਾ ਹੋਵਈ ਤਨ ਮਨ ਰੱਤਾ ਰੰਗ ਸੋ ਹੋਮੈ ਤਿਸ਼ਨਾ ਮਾਰ ਮਨ ਤਨ ਨਿਰਮਲ ਅਤ ਸੋਹਣਾ ਭੇਟਿਆ ਕ੍ਰਿਸ਼ਨ ਮੁਰਾਰ ਪਉ ਭਾਉ ਹੋ ਸਭ ਤਿਸ ਦਾ ਸੋ ਸਚ ਵਰਤ ਸੰਸਾਰ ਸਲੋਕ ਮਹੱਲਾ ਪਹਿਲਾ ਬਾਹ ਖਸਮ ਤੂੰ ਵਾਹ ਜਿਨ ਰਚ ਰਚਨਾ ਹਮ ਕੀਏ ਸਾਗਰ ਲਹਿਰ ਸਮੁੰਦ ਸਰ ਬੇਲ ਵਰਸ ਵਰਾਹ ਆਪ ਖੜੋਵੈ ਆਪ ਕਰ ਆਪੀਨੇ ਆਪਾਹ ਗੁਰਮੁਖ ਸੇਵਾ ਥਾਏ ਪਵੈ ਉਣ ਮਨ ਤਤ ਕਮਾਹ ਮਸਤਕ ਲਹੁ ਮਜੂਰੀਆ ਮੰਗਵਾਂ ਖਸਮ ਦਰਾਹ ਨਾਨਕ ਪੁਰ ਦਰ ਵੇ ਪਰਵਾਹ ਦਾਰ ਨਾਨੂਆ ਨਾਹੇ ਕੋ ਸੱਚਾ ਵੇ ਪਰਵਾਹ ਸਲੋਕ ਮਹੱਲਾ ਪਹਿਲਾ ਉੱਜਲ ਮੋਤੀ ਸੋਹਣੇ ਰਤਨਾਂ ਨਾਲ ਜੁੜਨ ਤਿੰਨ ਜਰ ਬੈਰੀ ਨਾਨਕਾ ਜੇ ਬੁੱਢੇ ਥੀਏ ਮਰਨ ਪੌੜੀ ਹਰ ਸਲਾਹੀ ਸਦਾ ਸਦਾ ਤਨ ਮਨ ਸੌਂਪ ਸਰੀਰ ਗੁਰ ਸ਼ਬਦੀ ਸਚ ਪਾਇਆ ਸੱਚਾ ਗਿਰ ਗੰਭੀਰ ਮਨ ਤਨ ਹਿਰਦੈ ਰਵ ਰਹਿਆ ਹਰ ਹੀਰਾ ਹੀਰ ਜਨਮ ਮਰਨ ਕਾ ਦੁੱਖ ਆ ਫਿਰ ਪਵੈ ਨਾ ਫੀਰ ਨਾਨਕ ਨਾਮ ਸਲਾਹ ਤੂੰ ਹਰ ਗੁਣੀ ਗਹੀਰ ਸਲੋਕ ਮਹੱਲਾ ਪਹਿਲਾ ਨਾਨਕ ਤਨ ਜਾਲ ਜਿਤ ਜਲਿਆ ਨਾਮ ਵਿਸਰਿਆ ਪਾਉਂਦੀ ਜਾਏ ਫਰਾਲ ਪਿੱਛੇ ਹੱਥ ਨਾ ਅੰਬੜੈ ਤਿਤ ਨਿਬੰਧੇ ਤਾਲ ਮਹੱਲਾ ਪਹਿਲਾ ਨਾਨਕ ਮਨ ਕੇ ਕੰਮ ਫਿੱਟਿਆ ਗਣਤ ਨਾ ਆਵਹੀ ਕੀਤੀ ਲਾਹਾਂ ਸਹਮ ਜਾਂ ਬਖਸ਼ੇ ਤਤ ਕਾ ਨਹੀਂ ਪੌੜੀ ਸੱਚਾ ਅੰਮ੍ਰਿਤ ਲਾਇਨ ਕਰ ਸੱਚ ਫੁਰਮਾਨ ਸਦਾ ਨਿਸ਼ਚਲ ਰਵ ਰਹਿਆ ਸੋ ਪੁਰਖ ਸੁਜਾਨ ਪੌੜੀ ਗੁਰਪ੍ਰਸਾਦੀ ਸੇਵੀਏ ਸੱਚ ਸ਼ਬਦ ਨਿਸਾਨ ਪੂਰਾ ਥੱਟ ਬਨਾਇਆ ਰੰਗ ਗੁਰਮਤ ਮਾਨ ਅਗਮੈ ਅਗੋਚਰ ਅਲਖ ਹੈ ਗੁਰਮੁਖ ਹਰ ਜਾਨ ਸਲੋਕ ਮਹੱਲਾ ਪਹਿਲਾ ਨਾਨਕ ਬਦਰਾ ਮਾਲਕਾ ਪੀਤਰ ਤਰਿਆ ਆਣ ਖੋਟੇ ਖਰੇ ਪਰਖੀਅਨ ਸਾਹਿਬ ਕੈਦ ਦੀ ਬਾਣ ਮਹੱਲਾ ਪਹਿਲਾ ਨਾਵਣ ਚੱਲੇ ਤੀਰਥੀ ਮਨ ਖੋਟੈ ਤਨ ਚੋਰ ਇੱਕ ਪਉ ਲੱਤੀ ਨਾਤਿਆਂ ਦੋਏ ਪਾਚੜੀਏ ਸਹੋਰ ਬਾਹਰ ਧੋਤੀ ਤੂੰਮੜੀ ਅੰਦਰ ਵਿਸ ਨਿਕੋਰ ਸਾਧ ਭਲਿਆ ਨਾਤਿਆ ਚੋਰ ਸੇ ਚੋਰਾ ਚੋਰ ਪੌੜੀ ਆਪੇ ਹੁਕਮ ਚਲਾਇੰਦਾ ਜਗ ਧੰਦਾ ਲਾਇਆ ਇੱਕ ਆਪੇ ਹੀ ਆਪ ਲਾਇਨ ਗੁਰ ਤੇ ਸੁਰ ਸੁਖ ਪਾਇਆ ਦਹੰਦ ਸੇ ਮਨ ਧਾਮ ਦਾ ਗੁਰ ਠਾਕਰ ਹਾਇਆ ਨਾਵੈ ਨੋ ਸਭ ਲੋਚਦੀ ਗੁਰਮਤੀ ਪਾਇਆ ਤੁਰ ਲਿਖਿਆ ਮੇਟ ਨਾ ਸਕੀਆ ਜੋ ਹਰ ਲੇਖ ਪਾਇਆ ਸਲੋਕ ਮਹੱਲਾ ਪਹਿਲਾ ਦੁਏ ਦੀਵੇ ਚੌਦਹ ਹਟ ਨਾਲੇ ਜੀਤੇ ਜੀਤੇ ਤੇ ਵਨਜਾਰੇ
ਖੁੱਲ੍ਹੇ ਹੱਟ ਹੋਆ ਵਾਪਾਰ, ਜੋ ਪਹੁੰਚੇ ਸੋ ਚੱਲਣ ਹਾਰ, ਧਰਮ ਦਲਾਲ ਪਾਏ ਨਿਸ਼ਾਨ, ਨਾਨਕ ਨਾਮ ਲਾਹਾ ਪਰਵਾਨ, ਕਰ ਆਏ ਵੱਜੀ ਵਧਾਈ, ਸਚ ਨਾਮ ਕੀ ਮਿਲੀ ਵਡਾਈ। ਮਹੱਲਾ ਪਹਿਲਾ, ਰਾਤੀ ਹੋਵਣ ਕਾਲੀਆਂ ਸੋ ਪੇਦਾ ਸੇ ਬਨ, ਦੇਹੋ ਬੱਗਾ ਤਪਾ ਕਾਨਾ ਕਾਲਿਆਂ ਕਾਲੇ ਬਨ, ਅੰਧੇ ਅਕਲੀ ਬਾਹਰੇ ਬੂਰਖੰਦ ਗਿਆਨ, ਨਾਨਕ ਨਦਰੀ ਬਾਹਰਿਕ ਬਿਨ ਪਵੇ ਮਾਨ, ਪੌੜੀ ਕਾਇਆ ਕੋਟ ਰਚਾਇਆ, ਹਾਰ ਸਚਾ ਆਪੇ ਇਕ ਦੂਜੇ ਭਏ ਖੁਆਇਨ, ਹਉਮੈ ਵਿਚ ਵਿਆਪੇ ਇਹ ਮਾਨਸ ਜਨਮ ਦੁਲੰਬ ਸਾਹ, ਮਨਮੁਖ ਸੰਤਾਪੇ ਜਿਸ ਆਪ ਬੁਝਾਏ ਸੁਬਜਸੀ, ਜਿਸ ਸਤਿਗੁਰ ਥਾਪੇ ਸਭ ਜਗ ਖੇਲ ਰਚਾਇਨ, ਸਭ ਵਰਤ ਆਪੇ। ਸਲੋਕ ਮਹੱਲਾ ਪਹਿਲਾ। ਚੋਰਾਂ ਜਾਰਾਂ ਰੰਡੀਆਂ ਕੁੱਟਣੀਆਂ ਦੀ ਬਾਣ, ਵੇ ਦੀਨਾ ਕੀ ਦੋਸਤੀ ਵੇ ਦੀਨਾ ਕਾ ਖਾਣ, ਸਿਫਤੀ ਸਾਰ ਨ ਜਾਣਨੀ ਸਦਾ ਵਸੇ ਸੈਤਾਨ, ਕਦੋ ਚੰਦਨ ਖੌਲੀਐ ਪੀ ਸਾਹੂ ਸਿਉਪਾਨ, ਨਾਨਕ ਕੂੜੈ ਕਤਿਐ ਕੂੜਾ ਤਣੀਐ ਤਾਨ, ਕੂੜਾ ਕੱਪੜ ਕੱਛੀਐ ਕੂੜਾ ਪਹਿਨਣ ਮਾਨ। ਮਹੱਲਾ ਪਹਿਲਾ। ਬਾਗਾ ਬੁਰਗੂ ਸਿੰਘੀਆਂ ਨਾਲੇ ਮਿਲੀ ਕਲਾਨ, ਇੱਕ ਦਾਤੇ ਇੱਕ ਮੰਗਤੇ ਨਾਮ ਤੇਰਾ ਪਰਵਾਨ, ਨਾਨਕ ਜਿਨੀ ਸੁਣ ਕੇ ਮੰਨਿਆ ਹਉ ਤਿਨਾ ਵਿਟੋ ਕੁਰਬਾਨ, ਪੌੜੀ ਮਾਇਆ ਮੋਹ ਸਭ ਕੂੜ ਹੈ ਕੂੜੋ ਹੋਏ ਗਇਆ, ਹਉ ਮੈਂ ਝਗੜਾ ਪਾਇਨ ਝਗੜੇ ਜਗ ਮੋਇਆ, ਗੁਰਮੁਖ ਝਗੜ ਚੁਕਾਇਨ ਇੱਕੋ ਰਬ ਰਹਿਆ, ਸਭ ਆਤਮ ਰਾਮ ਪਛਾਣਿਆ ਪਉ ਜਲ ਤਰ ਗਿਆ, ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਿਆ। ਸਲੋਕ ਮਹੱਲਾ ਪਹਿਲਾ। ਸਤਿਗੁਰ ਭੀਖਿਆ ਦੇਹ ਮੈਂ ਤੂੰ ਸਮਰੱਥ ਦਾ ਤਾਰ, ਹਉ ਮੈਂ ਗਰਬ ਨਿਵਾਰੀਐ ਕਾਮ ਕਰੂ ਦੇ ਹੰਕਾਰ, ਲਭ ਲੋਭ ਪਰ ਜਾਲੀਐ ਨਾ ਮਿਲੈ ਆਧਾਰ, ਅਹਿਨਸ ਨਾਵਤਨ ਨਿਰਮਲਾ ਮੈਲਾ ਕਬੂ ਨਾ ਹੋਏ, ਨਾਨਕ ਇਹ ਵੇਦ ਛੁੱਟੀਐ ਨਜ਼ਰ ਤੇਰੀ ਸੁਖ ਹੋਏ। ਮਹੱਲਾ ਪਹਿਲਾ। ਇੱਕੋ ਕੰਧ ਸਭਾਈਆ ਜਿੱਤੀ ਦਰ ਖੜੀਆ, ਨਾਨਕ ਕੰਤੈ ਰੱਤੀਆਂ ਪੁੱਛੈ ਬਾਤੜੀਆਂ। ਮਹੱਲਾ ਪਹਿਲਾ। ਸਭੇ ਕੰਤੈ ਰੱਤੀਆਂ ਮੈਂ ਦੁਹਾਗਣ ਕਿੱਤ, ਮੈਂ ਤਨ ਅਵਗੁਣ ਏਤੜੇ ਖਸਵ ਨਾ ਫੇਰੇ ਚਿੱਤ। ਮਹੱਲਾ ਪਹਿਲਾ। ਹੋਂ ਬਲਿਹਾਰੀ ਤਿੰਨ ਕਹੋ ਸਿਫਤ ਜਨਾਂ ਦਾ ਬਾਤ, ਸਭ ਰਾਤੀ ਸੁਹਗਨੀ ਇੱਕ ਮੈਂ ਦੁਹਾਗਣ ਰਾਤ, ਪੌੜੀ ਦਰ ਮੰਗਤ ਜਾਚੇ ਦਾਨ ਹਰ ਦੀਜੈ ਕਿਰਪਾ ਕਰ, ਗੁਰਮੁਖ ਲੇਹ ਮਿਲਾਏ ਜਨ ਪਾਵੈ ਨਾਮ ਹਾਰ, ਅਨਹਦ ਸ਼ਬਦ ਵਿਜਾਏ ਜੋਤੀ ਜੋਤ ਤਾਰ, ਹਿਰਦੈ ਹਰ ਗੁਣ ਗਾਏ ਜੈ ਜੈ ਸ਼ਬਦ ਹਾਰ, ਸਭ ਜਗ ਵਰਤੈ ਆਪ ਹਰ ਸੇਤੀ ਪ੍ਰੀਤ ਕਾਰ। ਸਲੋਕ ਮਹੱਲਾ ਪਹਿਲਾ। ਜਿਨਿ ਨ ਪਾਇਉ ਪ੍ਰੇਮ ਰਸ ਕੰਤ ਨ ਪਾਇਉ ਸਾਉ, ਸੁਨੇ ਕਰ ਕਾ ਪਹੁਣਾ ਜਿਉ ਆਇਆ ਤਿਉਂ ਜਾਉ। ਮਹੱਲਾ ਪਹਿਲਾ। ਸੌ ਉਲਾਮੇ ਦਿਨੇ ਕੇ ਰਾਤੀ ਮਿਲਣ ਸਹੰਸ, ਸਿਫ ਸਲਾਹਨ ਛੱਡ ਕੇ ਕਰੰਗੀ ਲੱਗਾ ਹੰਸ, ਫਿੱਟ ਵੇਹ ਜੀਵੇ ਅਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਣ ਹੇਤ, ਪੌੜੀ ਢਾਡੀ ਗੁਣ ਗਾਵੈ ਨਿਤ ਜਨਮ ਸਵਾਰਿਆ, ਗੁਰਮੁਖ ਸੇਵ ਸਲਾਹੇ ਸੱਚਾ ਉਰਤ ਹਰਿਆ, ਘਰ ਦਰ ਪਾਵੈ ਮਹਿਲ ਨਾਮ ਪਿਆਰਿਆ, ਗੁਰਮੁਖ ਪਾਇਆ ਨਾਮ ਹਉ ਗੁਰ ਕੋ ਵਾਰਿਆ, ਤੂੰ ਆਪ ਸਵਰ ਆਪ ਸਿਰਜਣ ਹਾਰਿਆ। ਸਲੋਕ ਮਹੱਲਾ ਪਹਿਲਾ। ਦੀਵਾ ਬਲਾ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ, ਉਗਵੈ ਸੂਰ ਨਾ ਜਾਪੈ ਚੰਦ, ਜਹ ਗਿਆਨ ਪ੍ਰਗਾਸ ਅਗਿਆਨ ਮਿਟੰਤ, ਵੇਦ ਪਾਠ ਸੰਸਾਰ ਕੀ ਕਾਰ, ਪੜ ਪੜ ਪੰਡਿਤ ਕਰੇ ਵਿਚਾਰ, ਬਿਨ ਬੂਝੇ ਸਭ ਹੋਏ ਖੁਆਰ, ਨਾਨਕ ਗੁਰਮੁਖ ਉਤਰਸ ਪਾਰ। ਮਹੱਲਾ ਪਹਿਲਾ। ਸ਼ਬਦ ਸਾਧਨ ਆਇਓ ਨਾਮ ਨਾ ਲੱਗੋ ਪਿਆਰ, ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ, ਨਾਨਕ ਭਏ ਕਿਰਤ ਕੰਬਾਵਨਾ ਕੋਈ ਨਮੇਟਣ ਹਾਰ, ਪੌੜੀ ਜੇ ਪ੍ਰਭ ਸਾ ਲਾਹੇ ਆਪਣਾ ਸੋ ਸੋਭਾ ਪਾਏ, ਹਉਮੈ ਵਿੱਚੋਂ ਦੂਰ ਕਰ ਸੱਚ ਮਨ ਵਸਾਏ, ਸੱਚ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ, ਮਿਲ ਪਿਆ ਚਿਰੀ ਵਿਛੁਨਿਆ ਗੁਰਪੁਰਖ ਮਿਲਾਏ, ਮਨ ਮੈਲਾ ਇਵ ਸੁਧ ਹੈ ਹਰ ਨਾਮ ਧਿਆਏ,
ਮੇਲ ਪਿਆ ਚਿਰੀ ਵਿਛੁੰਨਿਆ, ਗੁਰ ਪੁਰਖ ਮਿਲਾਏ ਮਨ ਮੈਲਾ ਇਵ ਸੁਧ ਹੈ। ਹਰ ਨਾਮ ਧਿਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਆਪ ਇਤਨੇਮ ਦੇ ਰੂਪ ਵਿੱਚ ਚੱਲ ਰਹੇ ਲੜੀਵਾਰ ਸ੍ਰੀ ਸਹਿਜ ਪਾਠ ਸਰਵਣ ਕਰ ਰਹੇ ਸੀ। ਹੁਣ ਸਮਾਂ ਹੈ ਸ਼ਬਦ ਚੌਂਕੀ ਆਸਾ ਕੀ ਵਾਰ ਦਾ। ਸੇਵਾ ਨਿਭਾ ਰਹੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਤਿਨ੍ਹਾਂ ਦਾ ਰਾਗੀ ਜਥਾ। ਆਓ ਤਿਨ੍ਹਾਂ ਦੇ ਪਾਸੋਂ ਆਸਾ ਦੀ ਵਾਰ ਦੇ ਕੀਰਤਨ ਦੇ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕੇ ਢੁੰਡੇ ਅਸਰਾ ਜੈ ਕੀ ਧੁਨੀ। ਸਲੋਕ ਮਹਲਾ ਪਹਿਲਾ। ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ। ਮਹਲਾ ਦੂਜਾ।

ਸਲੋਕ ਮਹਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਣੇ ਸਿਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ

ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲਿ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪ੍ਰਣਕ ਤੇ ਬਾਕੁ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਬੈਸਮ ਤਰ ਕੁਦਰਤ

ਸਿਰ ਭੈ ਵਿੱਚ ਧਰਤੀ ਦੱਬੀ ਭਾਰ ਭੈ ਵਿੱਚ ਇੰਦ ਫਿਰੈ ਸਿਰ ਪਹਾੜ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਲਤ ਅਨੰਤ ਭੈ ਵਿੱਚ ਸਿੱਧ ਬੁੱਧ ਸੁਰਨਾਰ ਭੈ ਵਿੱਚ ਅਡਾਣੇ ਆਕਾਸ਼ ਭੈ ਵਿੱਚ ਜੋਤ ਮਹਾਬਲ।

ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਕੋਲੂ ਚਰਖਾ ਚੱਕੀ ਚੱਕ ਥਲ ਵਰੋਲੇ ਬਹੁਤ ਅੰਨ, ਲਾਟੂ ਮਧਾਣੀਆਂ ਨਗਾ ਪੰਖੀ ਪਾਉਂਦਿਆਂ ਲੈਣ ਨਾ ਸਾ, ਸੂਹੇ ਝੜ ਪਾਈ ਅਜੰਤ ਨਾਨਕ ਪਾਉਂਦਿਆਂ ਗਣਤ ਨੰਨ। ਬੰਧਨ ਬੰਧ ਭਾਏ ਸੋਏ ਪਾਇਆ ਕਦੇ ਸਭ ਕੋਏ, ਨੱਚ ਨੱਚ ਹੱਸੇ ਚੱਲੇ ਸੇ ਰੋਏ, ਉੱਡ ਨਾ ਜਾਈ ਸਿੱਧ ਨਾ ਹੋਏ।

ਹਉ ਵਿਜਪਾ ਪੁਨਿ ਵਿਚਾਰ ਹਉ ਚ ਨਰਕ ਸੁਰਗ ਅਵਤਾਰ ਹਉ ਵਿਚ ਹੱਸੈ ਹਉ ਵਿਚ ਰੋਵੈ ਹਉ ਵਿਚ ਭਰੀਐ ਹਉ ਵਿਚ ਧੋਵੈ।

ਸੱਚਾ ਸਾਵੇਕ ਦੂਜਨ ਸੱਚਾ ਸੱਚ ਵਰਤਾਇਆ ਜਿਸ ਤੁਹਾਨੂੰ ਮਿਲੇ ਸਰਦਾ ਦਿਨੀ ਸੱਚ ਕਮਾਇਆ ਸਤਿਗੁਰ ਮਿਲੇ ਸੋ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ ਸੱਜਣਾ ਜਾਣ ਨੀ ਮਨ।

ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ, ਆਸ ਦੇ ਸਦੇ ਨੇ ਕੇਵਲ।

सब जग चलन हार। कूड़ मिठा कूड़ माखियो कूड़ डबे कूड़।

ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੁੜੀਆਂ, ਲੱਖ ਗਾਲ, ਲੱਖ ਠੱਗੀਆਂ ਪੈ ਨਾਮੀਆਂ ਰਾਧਨ ਸਜੀ ਨਾਲ। ਤਾਕ ਪਾਕ ਤੇ ਬਾਮਣ ਵੱਟੇ ਆਏ, ਕੋਈ ਬੱਕਰ ਰਿਨ ਖਾਇਆ, ਸਭ ਕੋ ਆਖੇ ਪਾਏ। ਹੋਏ ਪੁਰਾਣਾ

ਨਾਲ ਕਿਰਪਾ ਕਰੇ ਤਾਂ ਸਹੀ ਕਰ ਕਰਾਏ ਸੀ। ਸੋ ਸੇਵ ਸੇਵਾ ਕਰੇ ਜਿਸਨੂੰ ਹੁਕਮ ਲਾਏ ਸੀ, ਹੁਕਮ ਨੇ ਉਹ ਪ੍ਰਵਾਨ ਤਾਂ ਖਸਮੇ ਕਾ ਮਿਲ ਪਾਏ ਸੀ।

ਪਾਰ ਕੂਣ ਬੋਲ ਕਰੇ ਆਹਰ ਸ਼ੰਤਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਪੂਰ ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਸੁਰੇ ਜਗਤ ਕਸਾਈ ਨਿਰਵਸਤਰ ਪੈਰ ਹੋਵੇ ਪ੍ਰਮਾਣ ਮਲੇਸ਼ ਧਾਨ ਲੇ ਪੂਜੇ ਪ੍ਰਣਾ ਪਾਖ

ਜੇਤੇ ਦਾਣੇ ਅਨਕੇ ਜੀਆਂ ਬਾਜਨਾ ਕੋਈ ਪਹਿਲਾ ਪਾਣੀ ਜਿਉ ਹੈ ਜਿੱਤ ਹਰਿਆ ਸਭ ਕੋਈ।

ਗੁਰਵਡਾਕਰ ਸਲਾਈਆ ਜਿਸ ਉੜੀ ਵੜਿਆਈਆ ਸਹਿਮਿਲਤ ਨਦਰੀਆਈਆ ਜਾਦੇ ਪਾਣਾ ਦਾ ਮਨ ਵਸਾਈਆ ਕਾਰੋ ਕਮਲ ਤੱਕ ਹੱਥ ਧਾਰ ਵਿੱਚੋਂ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈਰ ਦਾਸ ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਸਗਲ ਸਮਗਰੀ ਤੁਮਰੈ ਸੁਤਰ ਧਾਰੀ ਤੁਮ ਤੇ ਹੋਏ ਸੋ

ਫਤਿਹ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਡਿੱਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰੈ ਘਰ ਨੋ ਨਿਧਿ ਆਵੇ ਧਾਇ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਿਦਾਰਕਾਂ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ

ਬ੍ਰਿਥ ਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ, ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ। ਸ਼੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ। ਬੋਲੋ ਜੀ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗਰ ਟਲ, ਧਰਮ ਕਾ ਜੈਕਾਰ। ਬੋਲੋ ਜੀ, ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤਦਾ ਰਾਖਾ, ਵਾਹਿਗੁਰੂ ਹੀ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰਿਆਂ, ਗੁਰਧਾਮਾਂ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦਿਦਾਰ, ਸੇਵਾ ਸੰਭਾਲ ਦੇ ਦਾਨ, ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਅਕਾਲ ਪੁਰਖ, ਧੰਨ ਧੰਨ ਧੰਨ ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਆਪ ਜੀ ਕਾ ਕੁਟਾਨ ਕੁਟਾਨ ਸ਼ੁਕਰਾਨਾ। ਆਪ ਜੀ ਨੇ ਅੰਮ੍ਰਿਤ ਵੇਲੇ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ। ਆਪ ਜੀ ਕੀ ਪਾਵਨ ਹਜ਼ੂਰੀ ਵਿੱਚ ਨਿਤਨੇਮ ਸਹਿਜ ਪਾਠ, ਆਸਾ ਕੀ ਵਾਰ ਕੇ ਕੀਰਤਨ ਕੀ ਅਰਦਾਸ, ਰਹਿਮ ਕਰਨਾ ਪੜੀ ਸੁਣੀ ਬਾਣੀ ਦਾ ਭਾਵ, ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਸੰਗਤ ਦੀਆਂ ਤਿਲ ਫੁੱਲ ਭਿਟਾਵਾਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ਣੀਆਂ, ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ, ਸਭਨਾਂ ਪਰਿਵਾਰਾਂ ਵਿੱਚ ਆਪਸੀ ਏਕਤਾ, ਇਤਫਾਕ, ਪ੍ਰੇਮ, ਭਰੋਸੇ ਦੀਆਂ ਦਾਤਾਂ ਬਖਸ਼ ਕੇ ਨਿਵਾਜਣਾ। ਇਸ ਵੇਲੇ ਸਮੂਹ ਸੰਗਤ ਵੱਲੋਂ ਆਪ ਜੀ ਕੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਤੇ ਪ੍ਰਵਾਨ ਹੋਵੇ। ਕਰੋ ਕਿਰਪਾ, ਆਪਣੇ ਇਲਾਹੀ ਫਰਮਾਨ ਬਖਸ਼ ਕੇ ਕਿਰਤਾਰਥ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਰਾ ਆ ਗਿਆ ਪਹੀ ਅਕਾਲ ਕੀ, ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ, ਖੋ ਸ਼ਬਦ ਮੈਂ

दंडौत बंदन अनेक बार सर्व कला समरथ

ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ।

पतत पावन प्रभ त्याग करे, कहु कत ठहराइए राम।

हम अवगुण भरे एक गुण नाही, अमृत छाड़ बिखै बिख खाई।

एक उत्तम पंथ सुनियो गुर संगत, तेहे मिलंत जम त्रास मिटा।

ਇੱਕ ਅਰਦਾਸ ਪਾਠ ਕੀਰਤ ਕੀ।

जुगो जुग अटल, चवर शतर तख्त दे मालक। हाजरा हजूर जारा जहूर शब्द गुरु, बाणी के बोहिथ अमृत के दाते, दसा पातशाहियां दी जोत। साहब सच्चे पातशाह सतगुरु गुरु ग्रंथ साहब महाराज, तिन्हां दी पावन पवित्र ते मुकद्दस हजूरी विच अमृत वेले तों सज्जे दीवाना दियां हाजरियां भर रहे। सन्मानयोग सत्कारयोग सतसंगी जनों, सतगुरां ने बड़ी बख्शिश कीती आप सब। गुरदेव दी पावन हजूरी विच जुड़ बैठ के अमृतमई बाणी आसा की वार दे कीर्तन मेरे तों पहला गुरु घर के रागी सिंघां पासों सरवण कर रहे सी, उपरंत अरदास हुई ते अज दा जिहड़ा मुख वाक आवाजा है ਉਹ ਆਪ ਜੀ ਨੇ ਸਰਵਣ ਕੀਤਾ ਹੈ। ਤੋਂ ਸਾਧ ਸੰਗਤ ਸਮਾਂ ਹੈ ਇਸ ਪਾਵਨ ਮੁਖਵਾਕ ਦੀ ਵਿਚਾਰ ਦਾ। ਵਿਚਾਰਾਂ ਨੂੰ ਪ੍ਰਰੰਭਣ ਤੋਂ ਪਹਿਲਾਂ ਦਰ ਘਰ ਦੀ ਮਰਿਆਦਾ ਨੂੰ ਨਿਭਾਉਂਦਿਆਂ ਆਪਸ ਵਿੱਚ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। पावन शब्द राग बिलावल विच पंजवें पातशाह धन गुरु अर्जन साहब, जिन्हां दा कि शहीदी पुरब भी लंघ के गया है, उन्हां दी रसना तों उचारण कीता होया गुरु ग्रंथ साहब जी दे अंक 847 ते 48 दे उत्ते सुभायमान है। शब्द दा सिरलेख है बिलावल। बिलावल राग है। महला महला दा अर्थ हुंदा है शरीर। ਪੰਜਵਾਂ ਪੰਜਵਾਂ ਸਰੀਰ ਗੁਰੂ ਨਾਨਕ ਸਾਹਿਬ ਦਾ, ਗੁਰੂ ਅਰਜਨ ਸਾਹਿਬ। ਸ਼ੰਤ ਇਸ ਕਵਿਤਾ ਦਾ, ਉਹਦੀ ਚਾਲ ਦਾ ਨਾਂ ਹੈ। ਮੰਗਲ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਸਦੀਵੀ ਹੋਂਦ ਵਾਲਾ ਹੈ ਤੇ ਗੁਰੂ ਦੀ ਕਿਰਪਾ ਨਾਲ ਉਸ ਰੱਬ ਦੀ, ਉਸ ਅਕਾਲ ਪੁਰਖ ਦੀ ਜਿਹੜੀ ਸਮਝ ਹੈ, ਸੋਝੀ ਹੈ, ਉਹ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ। ਧੰਨ ਗੁਰੂ ਅਰਜਨ ਸਾਹਿਬ ਨੇ ਪਹਿਲਾਂ ਸਲੋਕ ਉਚਾਰਨ ਕੀਤਾ, ਸੁੰਦਰ ਸ਼ਾਂਤ ਦਇਆਲ ਪ੍ਰਭ। ਰੱਬ ਦੇ ਗੁਣ ਬਿਆਨੇ ਨੇ, ਰੱਬ ਸੁੰਦਰ ਹੈ, ਸੋਹਣਾ ਹੈ। ਸੋਹਣੇ ਦਾ ਪੈਮਾਨਾ ਇਹ ਨਹੀਂ ਹੈ ਵੀ ਜਿਵੇਂ ਸਾਡੀਆਂ ਅੱਖਾਂ ਨੇ, ਸਾਡਾ ਸਾਡੀ ਸਕਿਨ ਹੈ, ਸਾਡੀ ਚਮੜੀ ਹੈ, ਇੱਦਾਂ ਰੱਬ ਦੀ ਵੀ ਕੋਈ ਚਮੜੀ ਹੈ। ਮਨੁੱਖ ਦੀ ਚਮੜੀ ਹੈ, ਜਾਨਵਰਾਂ ਦੀ ਹੈ, ਰੱਬ ਇਸ ਫੋਰਮ ਵਿੱਚ ਨਹੀਂ ਹੈਗਾ। ਇਸ ਕਰਕੇ ਸੁੰਦਰਤਾ ਦਾ ਪੈਮਾਨਾ ਜਿਹੜਾ ਹੈ ਉਹ ਸਰੀਰ ਕਰਕੇ ਨਹੀਂ ਹੈ। ਜਿਵੇਂ ਆਪਾਂ ਆਖੀਏ ਵੀ ਮੇਰਾ ਗੁਰੂ ਬਹੁਤ ਸੁੰਦਰ ਹੈ, ਆਪਣੇ ਵਿੱਚੋਂ ਕੋਈ ਐਸਾ ਨਹੀਂ ਹੈ ਜਿਹਨੇ ਦਸਾਂ ਪਾਤਸ਼ਾਹੀਆਂ ਦੇ ਕੋਈ ਅੱਖਾਂ ਦੇ ਨਾਲ ਦਰਸ਼ਨ ਕੀਤੇ ਹੋਣ। ਪਰ ਜੇ ਉਹਨਾਂ ਨੂੰ ਆਪਾਂ ਸੁੰਦਰ ਕਹਿੰਦੇ ਹਾਂ ਤੇ ਇਹਦਾ ਅਰਥ ਇਹ ਹੈ ਵੀ ਉਹ ਉਹਨਾਂ ਦੇ ਜਿਹੜੇ ਥੋਟ ਨੇ, ਜੋ ਉਹਨਾਂ ਦੀ ਵਿਚਾਰ ਹੈ, ਉਹ ਬੜੀ ਸੋਹਣੀ ਹੈ। ਬੰਦਾ ਵਿਚਾਰ ਕਰਕੇ ਸੋਹਣਾ ਹੁੰਦਾ ਹੈ। ਚਿਹਰਾ ਤੇ ਭਾਵੇਂ ਬੰਦੇ ਦਾ ਜਿੱਦਾਂ ਦਾ ਮਰਜ਼ੀ ਹੋਵੇ, ਸਮੇਂ ਦਾ ਗੇੜ ਐਸਾ ਹੁੰਦਾ ਹੈ ਵੀ ਇਸ ਚਿਹਰੇ ਉੱਤੇ ਝੁਰੜੀਆਂ ਵੀ ਪੈਣੀਆਂ ਨੇ, ਇਹਦਾ ਰੰਗ ਫਿੱਕਾ ਵੀ ਪੈ ਜਾਂਦਾ ਹੈ, ਸਮੇਂ ਦੇ ਹਿਸਾਬ ਨਾਲ ਹੀ ਹੈ ਨਾ। ਇਸ ਕਰਕੇ ਚਿਹਰੇ ਕਦੀ ਇੱਕੋ ਜਿਹੇ ਨਹੀਂ ਰਹਿੰਦੇ। ਪਰ ਬੰਦੇ ਦਾ ਖਿਆਲ ਸੁੰਦਰ ਹੋਵੇ, ਵਿਚਾਰ ਸੁੰਦਰ ਹੋਣ। ਹੁਣ ਕੋਈ ਬੰਦਾ ਬਹੁਤ ਸੋਹਣਾ ਹੋਵੇ, ਜਿਹਨੂੰ ਆਪਾਂ ਸੋਹਣਾ ਕਹਿੰਦੇ ਹਾਂ ਸਰੀਰਕ ਤੌਰ ਤੇ, ਪਰ ਮਾਨਸਿਕ ਰੋਗੀ ਹੋਵੇ, ਪਾਗਲ ਹੋਵੇ, ਤੁਸੀਂ ਉਹਦੇ ਕੋਲ ਬਹਿਣਾ ਜਾਂ ਖਲੋਣਾ ਪਸੰਦ ਨਹੀਂ ਕਰਦੇ। ਸਰੀਰ ਕਰਕੇ ਸੋਹਣਾ ਹੀ ਹੈ ਨਾ। ਪਰ ਕੋਈ ਬੰਦਾ ਸਾਡੀ ਨਿਗਾਹ ਵਿੱਚ ਸੋਹਣਾ ਸਰੀਰ ਕਰਕੇ ਨਾ ਹੋਵੇ, ਪਰ ਉਹਦੇ ਵਿਚਾਰ ਬੜੇ ਉੱਤਮ ਹੋਣ, ਵਿਚਾਰ ਚੰਗੇ ਹੋਣ, ਜਿਹੜੇ ਤੁਹਾਡੇ ਜੀਵਨ ਨੂੰ ਬਦਲਣ ਦੀ ਸਮਰੱਥਾ ਰੱਖਦੇ ਹੋਣ, ਤੁਹਾਨੂੰ ਧਰਵਾਸ ਦਿੰਦੇ ਹੋਣ, ਤੁਹਾਨੂੰ ਮੋਟੀਵੇਟ ਕਰਦੇ ਹੋਣ। ਤੇ ਬੰਦਾ ਕਹਿੰਦਾ ਇਹਦੇ ਵਿਚਾਰਾਂ ਵਿੱਚ ਬੜੀ ਸੁੰਦਰਤਾ ਹੈ, ਇਹਨੂੰ ਬਾਰ ਬਾਰ ਸੁਣਨ ਨੂੰ ਜੀ ਕਰਦਾ। ਸੋ ਸੁੰਦਰ ਬੰਦਾ ਕਿੱਥੋਂ ਹੁੰਦਾ ਹੈ? ਆਪਣੇ ਵਿਚਾਰਾਂ ਕਰਕੇ।
हाँ ठीक है, एक एज ऐसी जरूर हुंदी है जदों साडी बुद्धि अणजाण हुंदी है, उदों बंदा जिन्नू भी जज करदा है उहदे शरीरक बणतर दे आधार उत्ते करदा है, पर सदीव थोड़ा वह गल चलती है, हर वेले वह गल नहीं चलती। शरीरां दी बणतर बदलदी भी है, चेंज भी हुंदी है। फिर शरीर जिहड़ा है, जे बंदा इस तों पार नहीं जाएगा तो कुछ समय बाद ये जिहड़ा शरीर है ढलेगा भी, इन्हें ढल भी जाना है। तो महाराज ने गल कीती है रब सुंदर है, अकाल पुरख किवें सुंदर है। महाराज ने बाणी च आख्या जिन्हें इन्नियां सुंदर मूर्तां साजियां ने आप भी तो सुंदर ही होवेगा ना, जिन्हें इन्नी रंग बिरंगी दुनिया साजी है धरती उत्ते, जिन्हें इन्ने जीव पैदा किए ने, जिन्हें एडा ब्रह्मांड एडा संसार साजा है, तो किन्ना सोहना है, वो आप भी तो सुंदर ही होगा ना, क्योंकि सुंदर थॉट विचों ही सुंदर चीज निकलेगी ना। जे किसी का विचार सोहना होगा तो उहदे विचों ही कोई सिरजना करता है ना, भैड़े ख्यालों विचों भैड़िया चीजा निकलदिया ने, चंगे ख्यालों के विचों चंगियां चीजा निकलदिया। जे अकाल पुरख ने एक काया साजी है, शरीर साजिया है, उन्होंने पता है कि बंदे दी अखां कित्थे लाउणियां ने, नक कित्थे लाउणा है, चेहरा, तुसीं एक मिनट लई इमेजिन करो कि जे मूंह वाली जगह उत्ते बंदे दी अखां हुंदियां, नक होर किसे बन्ने लगा हुंदा, कन्न दी जगह ते नक हुंदा, ते दुनिया विच बंदे नाल दा भद्दा कोई नहीं, कि उहने किहड़े ढंग नाल इह कायनात दी सिरजना कीती है, कुछ भी इहदे विच भैड़ा नहीं है। सानू कई वार लगदा है हुण जे आपां आखे भी विष्टा भैड़ी हुंदी है, मल गंद भैड़ा हुंदा है, नहीं, जे गंद नहीं शरीर विचों निकलेगा तो शरीर सरवाइव नहीं कर सकेगा, चंगी चीज़ है माड़ी थोड़ा चीज़ है। हुण जिन्हां दा शरीर ना साफ होवे, पेट ना साफ होवे, पेट दी मैल बाहर ना आवे, उहनां नूं डॉक्टरां कोल जाके अपना इलाज करवाउणा पैंदा। रब की इस कायनात ते कुदरत विच कुछ भी चीज ऐसी नहीं है जिन्हों गंद कहा जाए, जिन्हों तुसी गंद कहिंदे हो सूरली खुराक है, जिन्हों आपां गंद कहिंदे हो सूरली की है, खुराक है। ते जे कोई ये आखे भी सूर गंदा जीव है कि वह गंद खांदा, जे वह गंदगी ना खावे तो दुनिया बीमारियां नाल भर जाएगी, ये तो सारा एक सर्कल है, एक दूजे उत्ते बंदा डिपेंड है, जानवर बंदियां उत्ते डिपेंड ने, बंदा जानवरां उत्ते डिपेंड है। रुख जिहड़े ने आपां आम ये कहिंदे आ कि बंदा जिहड़ा है वो कार्बन डाइऑक्साइड छड्दा है, रुख सानू ऑक्सीजन दिंदे ने, एमाजोन दे जंगलां नूं दुनिया ये ख्याल करदी है कि ये पूरी दुनिया के फेफड़े ने जिन्हां विचों ऑक्सीजन निकलती है, तो बंदे दे अंदरों निकलण वाली कार्बन डाइऑक्साइड रुख वरदे ने, एक दूजे उत्ते डिपेंड है। इस करके कई ना बंदा ईगो विच भी हुंदा है, हौमे विच भी हुंदा है ਵੀ ਮੈਂ ਬਹੁਤ ਵੱਡੀ ਸ਼ੈ ਹਾਂ, ਬੰਦਾ ਹੰਕਾਰ ਵਿੱਚ ਜਿਉਂਦਾ ਹੈ। ਜੇ ਤੁਸੀਂ ਕੁਦਰਤ ਨੂੰ ਚੰਗੀ ਤਰ੍ਹਾਂ ਵੇਖਣਾ ਸ਼ੁਰੂ ਕਰੋਗੇ ਤਾਂ ਤੁਹਾਨੂੰ ਇਹ ਗੱਲ ਦਾ ਅਹਿਸਾਸ ਹੋਵੇਗਾ ਮੈਂ ਤਾਂ ਕੁਝ ਵੀ ਨਹੀਂ ਹਾਂ, ਬੜੀ ਛੋਟੀ ਚੀਜ਼ ਆ, ਬੜੀ ਤੁਸ਼ ਚੀਜ਼ ਆ। ਸੋ ਸਤਿਗੁਰੂ ਨੇ ਆਖਿਆ ਅਕਾਲ ਪੁਰਖ ਸੁੰਦਰ ਹੈ, ਇਹ ਉਹਦਾ ਪਹਿਲਾ ਸੁਭਾਅ ਹੈ ਸੁੰਦਰ। ਅਗਲਾ ਬੋਲ ਰੱਖਿਆ ਜੀ ਸ਼ਾਂਤ, ਉਹ ਸ਼ਾਂਤ ਹੈ, ਉਹ ਟਿਕਾਅ ਵਿੱਚ ਹੈ, ਉਹ ਭੜਕਦਾ ਨਹੀਂ। हां दुनिया के बंदियां दे अंदर भड़काहट हुंदी है, शांति नहीं हुंदी, पर जिहड़ा रब है वह शांत है। सिख नूं भी महाराज ने आखिया तू ही शांत रहना है, रब्बी गुण जीवन में तू धारण करना है। एक बचन है महाराज की बाणी का, आख्या शांति विच कार कमावनी, जिहड़ा भी कार जिहड़ा भी कम करना है उन्हूं बड़े सहज नाल ते बड़ी शांति दे नाल करना है। रब की इबादत भी करनी हो शांति दे नाल, हरका बिलोवना बिलोवो मेरे भाई, सहज बिलोवो टिका विच, सहज बिलोवो जैसे तत ना जाई। कोई भी चीज़ है, बंदा फूड खाता है, रोटी खाता है, जे बंदा बुरकी तोड़ के सुटी जा रहा उहदा बॉडी विच नुकसान है, आपां उहनूं चंगी तरह च्यू करके चंगी तरह चब के जिहड़ा है वह खाने हैं, हर चीज़ है ना। तो जे बंदा उदा सुटी जा रहा है वह बंदे लिए जहर भी बन जाती रोटी, वह प्रशादा जिन्हों चिथ्या ना जाए वह पचेगा नहीं, बंदे दे शरीर लिए खतरनाक होगा। कुदरत
ਆਪਣੇ ਪ੍ਰਵਾਹ ਵਿੱਚ ਚੱਲਦੀ ਹੈ, ਬੜੇ ਸਹਿਜ ਨਾਲ ਚੱਲਦੀ ਹੈ ਤੇ ਲਗਾਤਾਰ ਕੰਟੀਨਿਊ ਚੱਲੀ ਜਾ ਰਹੀ ਹੈ। ਕਾਲਾਪਨ ਨਹੀਂ ਹੈ ਕੁਦਰਤ ਵਿੱਚ, ਬੰਦੇ ਦੇ ਜੀਵਨ ਵਿੱਚ ਵੀ ਨਹੀਂ ਚਾਹੀਦਾ। ਮਹਾਰਾਜ ਨੇ ਆਖਿਆ ਉਹ ਵਾਹਿਗੁਰੂ ਸ਼ਾਂਤੀ ਸਰੂਪ ਹੈ, ਉਹ ਟਿਕਿਆ ਹੋਇਆ ਹੈ। ਦਇਆਲ, ਦਇਆਲ ਦਾ ਅਰਥ ਹੁੰਦਾ ਦਇਆ ਕਰਨ ਵਾਲਾ। ਧੰਨ ਗੁਰੂ ਅਰਜਨ ਸਾਹਿਬ ਨੇ ਵੈਸੇ ਇਹ ਗੁਣ ਇੱਕ ਹੋਰ ਸ਼ਬਦ ਵਿੱਚ ਵੀ ਬਿਆਨੇ ਨੇ, ਜਿੱਥੇ ਮਹਾਰਾਜ ਕਹਿੰਦੇ ਨੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਆਖਿਆ ਤੁਸੀਂ ਦਾਤੇ ਹੋ, ਠਾਕੁਰ ਦਾ ਅਰਥ ਹੁੰਦਾ ਮਾਲਕ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਪ੍ਰਤਪਾਲਕ ਦਾ ਅਰਥ ਹੈ ਜਿਹੜਾ ਸਾਨੂੰ ਪਾਲਦਾ ਹੈ, ਜਿਹੜਾ ਪਾਲਣਾ ਕਰਨ ਵਾਲਾ ਹੈ। ਪ੍ਰਤਪਾਲਕ ਨਾਇਕ, ਨਾਇਕ ਦਾ ਮਤਲਬ ਹੁੰਦਾ ਆਗੂ, ਖਸਮ ਮੇਰਾ ਖਸਮ ਹੈ ਤੂੰ, ਹਮਾਰੇ ਨਿਮਖ, ਨਿਮਖ ਤੁਮ ਹੀ ਪ੍ਰਤਪਾਲੋ। ਨਿਮਖ ਦਾ ਅਰਥ ਹੁੰਦਾ ਹੈ ਅੱਖ ਚਮਕਣ, ਅੱਖ ਦੀ ਫੋਰ ਜਿਹਨੂੰ ਆਪਾਂ ਕਹਿੰਦੇ। ਇੱਦਾਂ ਆਖਿਆ ਅੱਖ ਦੀ ਫੋਰ, ਅੱਖ ਦੇ ਚਮਕਣ ਜਿੰਨੇ ਸਮੇਂ ਲਈ ਵੀ ਤੂੰ ਸਾਡੀ ਕੀ ਕਰਦਾ, ਪ੍ਰਤਪਾਲਣਾ ਕਰਦਾ, ਸਾਡੀ ਸੰਭਾਲ ਕਰਦਾ। ਨਿਮਖ, ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ। ਕਿੰਨੇ ਗੁਣ ਨੇ ਤੇਰੇ ਵਿੱਚ, ਜੇਵਾ ਏਕ ਕਵਣ ਗੁਣ ਕਹੀ ਹੈ, ਬੇਸ਼ੁਮਾਰ ਬੇਅੰਤ ਸਵਾਮੀ, ਤੇਰੋ ਅੰਤ ਨਾ ਕਿਨਹੀ ਲਹੀਐ। ਸੋ ਸਤਿਗੁਰ ਨੇ ਇੱਥੇ ਬਖਸ਼ਿਸ਼ ਕੀਤੀ, ਸੁੰਦਰ ਸ਼ਾਂਤ ਦਇਆਲ ਪ੍ਰਭ, ਉਹ ਪ੍ਰਭੂ ਸੁੰਦਰ ਹੈ, ਸੋਹਣਾ ਹੈ, ਸ਼ਾਂਤੀ ਦਾ ਸਰੂਪ ਹੈ, ਦਇਆ ਵਾਲਾ ਹੈ। ਸਰਬ ਸੁਖਾ ਨਿਧ ਪੀਓ, ਪੀਓ ਦਾ ਅਰਥ ਹੈ ਜੀ ਪਤੀ, ਜਿਹਨੂੰ ਆਪਾਂ ਪੀਓ ਕਹਿੰਦੇ, ਪ੍ਰਭੂ ਪਤੀ, ਸਾਰੇ ਸੁੱਖ ਉਹਦੇ ਕੋਲ ਨੇ। ਸੁੱਖ ਸਾਗਰ, ਸੁੱਖਾਂ ਦਾ ਉਹ ਸਾਗਰ ਹੈ, ਸਾਰੇ ਸੁੱਖ ਉਹਦੇ ਕੋਲ ਨੇ। ਸੁੱਖ ਸਾਗਰ ਪ੍ਰਭ ਭੇਟੀਐ, ਸੁੱਖ ਸਾਗਰ ਪ੍ਰਭ ਭੇਟਿਆ। ਮਹਾਰਾਜ ਨੇ ਆਖਿਆ ਨਾਨਕ ਸੁਖੀ ਹੋਤ ਇਹ ਜੀਓ, ਉਸ ਸੁੱਖਾਂ ਦੇ ਸਾਗਰ ਵਾਹਿਗੁਰੂ ਦੇ ਮਿਲਾਪ ਦੇ ਨਾਲ ਬੰਦੇ ਦੀ ਜਿੰਦ, ਉਹਦਾ ਅੰਦਰ, ਉਹਦੇ ਖਿਆਲ ਟਿਕਾਅ ਵਿੱਚ ਆ ਜਾਂਦੇ ਨੇ, ਸੁਖੀ ਹੋ ਜਾਂਦੇ ਨੇ। ਅਗਲਾ ਸ਼ੰਤ ਹੈ, ਸੁੱਖ ਸਾਗਰ ਪ੍ਰਭ ਪਾਈਐ, ਜਬ ਹੋਵੇ ਭਾਗੋ ਰਾਮ। ਮਹਾਰਾਜ ਕਹਿੰਦੇ ਨੇ ਉਹ ਸੁੱਖਾਂ ਦਾ ਸਾਗਰ ਵਾਹਿਗੁਰੂ, ਉਹਦੀ ਪ੍ਰਾਪਤੀ ਉਦੋਂ ਹੁੰਦੀ ਹੈ ਜਦੋਂ ਬੰਦੇ ਦੇ ਭਾਗ ਉੱਤਮ ਹੋਣ, ਜਦੋਂ ਆਪਣੇ ਭਾਗਾਂ ਨੂੰ ਚੰਗਾ ਬਣਾ। ਹੁਣ ਭਾਗ ਕਿਵੇਂ ਉੱਤਮ ਹੁੰਦੇ ਨੇ, ਇੱਕ ਬੱਚੇ ਨੇ ਇੰਜੀਨੀਅਰ ਬਣਨਾ ਹੋਵੇ ਤੇ ਆਪਾਂ ਆਖੀਏ ਇੰਜੀਨੀਅਰ ਉਦੋਂ ਬਣੇਗਾ ਜਦੋਂ ਇਹਦੇ ਭਾਗ ਉੱਤਮ ਹੋਣਗੇ, ਤੇ ਉਹ ਭਾਗ ਉੱਤਮ ਕਿਵੇਂ ਹੁੰਦੇ ਨੇ, ਜਦੋਂ ਉਹ ਸਕੂਲ ਵਿੱਚ ਜਾ ਕੇ ਵਿਦਿਆ ਪ੍ਰਾਪਤ ਕਰਦਾ, ਭਾਗ ਉੱਤਮ ਹੋ ਜਾਂਦੇ ਨੇ ਉਹਦੇ। ਉਹਨੇ ਸਕੂਲ ਵਿੱਚ ਜਾ ਕੇ, ਕਿਸੇ ਨੇ ਇੰਜੀਨੀਅਰ ਬਣਨਾ ਹੈ, ਡਾਕਟਰ ਬਣਨਾ ਹੈ, ਵਕੀਲ ਲਾਇਰ ਬਣਨਾ ਹੈ, ਜੋ ਵੀ ਬਣਨਾ ਹੈ, ਤੇ ਆਪਾਂ ਇਹ ਤੇ ਵੇਖਿਆ ਵੀ ਬੰਦਾ ਲਾਇਰ ਬਣ ਗਿਆ, ਇਹ ਇੰਜੀਨੀਅਰ ਬਣ ਗਿਆ, ਇਹ ਡਾਕਟਰ ਬਣ ਗਿਆ, ਆਪਾਂ ਕਹਿੰਦੇ ਜੀ ਬੜਾ ਭਾਗਾਂ ਵਾਲਾ ਹੈ। ਬਾਕੀ ਉਹ ਭਾਗਾਂ ਵਾਲਾ ਹੈ, ਪਰ ਭਾਗਾਂ ਵਾਲਾ ਬਣਨ ਤੋਂ ਪਹਿਲਾਂ ਉਹਦੀ ਤਪੱਸਿਆ ਵੇਖੋ, ਉਹਦੀ ਘਾਲਣਾ ਵੇਖੋ, ਵੀ ਉਹਨੇ ਸਟੱਡੀ ਕੀਤੀ, ਉਹਨੇ ਪੜ੍ਹਾਈ ਪ੍ਰਾਪਤ ਕੀਤੀ, ਉਹ ਉੱਧਰਲੇ ਬੰਨੇ ਉਸ ਰਾਹ ਉੱਤੇ ਉਹ ਚੱਲਿਆ, ਤੇ ਫਿਰ ਜਾ ਕੇ ਉਹ ਭਾਗਾਂ ਵਾਲਾ ਬਣ ਗਿਆ। ਭਾਈ ਫਿਰ ਯੂਨੀਵਰਸਿਟੀ ਨੇ ਉਹਨੂੰ ਡਿਗਰੀ ਦੇ ਦਿੱਤੀ, ਵੀ ਲੈ ਤੈਨੂੰ ਅਸੀਂ ਕਹਿ ਦਿੱਤਾ ਵੀ ਤੂੰ ਸਾਡੀ ਯੂਨੀਵਰਸਿਟੀ ਤੋਂ ਪਾਸ ਹੈ, ਭਾਗਾਂ ਵਾਲਾ ਬਣ ਗਿਆ। ਫਿਰ ਆਪਾਂ ਆਣ ਕੇ ਅਰਦਾਸ ਕਰਾਉਂਦੇ ਜੀ ਬੱਚਾ ਭਾਗਾਂ ਵਾਲਾ ਹੈ, ਇਹ ਡਾਕਟਰ ਬਣ ਗਿਆ, ਇਹ ਇੰਜੀਨੀਅਰ ਬਣ ਗਿਆ, ਪਰ ਉਸ ਭਾਗਾਂ ਦੇ ਪਿੱਛੇ ਬੱਚੇ ਦੀ ਇੱਕ ਮਿਹਨਤ ਵੀ ਹੈ। ਤੋ ਸਤਿਗੁਰੂ ਮਹਾਰਾਜ ਨੇ ਇੱਥੇ ਆਖਿਆ ਅਕਾਲ ਪੁਰਖ ਵਾਹਿਗੁਰੂ ਮਿਲੇਗਾ, ਉਹਦੀ ਭੇਟ ਹੋਵੇਗੀ ਜਦੋਂ ਭਾਗਾਂ ਵਿੱਚ ਹੋਵੇਗਾ। ਉਹ ਭਾਗਾਂ ਨੂੰ ਸਿਰਜਿਆ ਜਾਂਦਾ ਹੈ ਗੁਰੂ ਦੀ ਸੰਗਤ ਵਿੱਚ, ਇੱਥੇ ਸਿਰਜਿਆ ਜਾਂਦਾ। ਤਾਂ ਹੀ ਤੇ ਮਹਾਰਾਜ ਨੇ ਆਖਿਆ ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭਰਮ ਚੋਟਾਂ ਖਾਵੇ। ਜਿਹੜਾ ਭਾਗਾਂ ਤੋਂ ਹੀਣਾ ਤੇ ਸੱਖਣਾ ਹੈ ਉਹ ਭਰਮ ਦਾ ਇਹ ਚੋਟਾਂ ਖਾ ਰਿਹਾ ਹੈ, ਤੇ ਜਿਹਦੇ ਭਾਗ ਉੱਤਮ ਹੋ ਗਏ ਉਹਨੂੰ ਉਹ ਵਾਹਿਗੁਰੂ ਦਾ ਮਿਲਾਪ ਹੋ ਗਿਆ। ਸੁੱਖ ਸਾਗਰ ਪ੍ਰਭ ਭੇਟਿਆ, ਜਬ ਹੋਵੇ ਭਾਗੋ ਰਾਮ। ਹੁਣ ਵੇਖੋ ਮਹਾਰਾਜ ਨੇ ਅੱਗੇ ਦੱਸਿਆ ਕਿਵੇਂ ਭਾਗ ਬਣਨਗੇ, ਜਿਹੜੇ ਭਾਗ ਨੇ ਉਹ ਕਿੱਦਾਂ ਬਣਦੇ ਨੇ, ਕਿੱਦਾਂ ਬਣਾਉਣੇ ਪੈਂਦੇ ਨੇ। ਮਹਾਰਾਜ ਨੇ ਕਿਹਾ ਮਾਨਣ ਮਨ ਵੰਝਾਈਐ, ਹੰਕਾਰ ਤੋਂ ਮਾਣ ਤੋਂ ਆਪਣੇ ਮਨ ਨੂੰ ਜੇ ਪਾਸੇ ਖੜੀਏ ਤੇ ਆ ਹੈ
ਭਾਗ ਬਣਾਉਣ ਦਾ ਤਰੀਕਾ। ਮਾਨਣ ਮਾਣ ਵਝਾਈਐ ਹਰ ਚਰਨੀ ਲਾਗੋ ਰਾਮ। ਜਦੋਂ ਬੰਦਾ ਆਪਣਾ ਹੰਕਾਰ ਮਾਣ ਛੱਡਦਾ ਹੈ ਨਾ, ਉਦੋਂ ਭਾਗਾਂ ਵਾਲੇ ਰਾਹ ਤੇ ਤੁਰ ਪੈਂਦਾ। ਮਹਾਰਾਜ ਹੋਰ ਆਖਿਆ, ਛੋੜ ਸਿਆਣਪ ਚਾਤੁਰੀ, ਆਹ ਦੂਜਾ ਤਰੀਕਾ। ਜਿਵੇਂ ਕੋਈ ਸਾਨੂੰ ਪੁੱਛੇ ਵੈਨਕੂਵਰ ਕਿਵੇਂ ਜਾਣਾ, ਤੁਸੀਂ ਉਹਨੂੰ ਕਹੋ ਵੀ ਪਹਿਲਾਂ ਤਾਂ ਸਰੀ ਛੱਡਣੀ ਪੈਣੀ। ਪਹਿਲਾਂ ਸਰੀ ਛੱਡੇਗਾ, ਫਿਰ ਜਾਵੇਗਾ, ਫਿਰ ਡੈਲਟਾ ਛੱਡੇਗਾ। ਇੱਦਾਂ ਛੱਡਦਾ ਛੱਡਦਾ ਤੁਰਿਆ ਜਾਏਗਾ ਨਾ। ਪਹਿਲਾਂ 132 ਸਟਰੀਟ ਛੱਡੇਗਾ, ਫਿਰ ਨੋਡਲ ਵੇ ਛੱਡ ਦੇਗਾ, ਫਿਰ ਅੱਗੇ ਤੋਂ ਅੱਗੇ ਪਹੁੰਚ ਜਾਵੇਗਾ, ਫਿਰ ਹਾਈਵੇ ਛੱਡ ਦੇਗਾ, ਫਿਰ ਵੈਨਕੂਵਰ ਪਹੁੰਚੇ। ਹੁਣ ਜਦੋਂ ਬੰਦਾ ਛੱਡਦਾ ਛੱਡਦਾ ਕੋਈ ਚੀਜ਼ ਗਿਆ ਤੇ ਉਹ ਵੈਨਕੂਵਰ ਪਹੁੰਚ ਗਿਆ, ਉਹ ਐਬਸਫੋਰਡ ਪਹੁੰਚ ਗਿਆ, ਜਿੱਥੇ ਉਹਨੇ ਪਹੁੰਚਣਾ ਸੀ ਉਹ ਪਹੁੰਚ ਗਿਆ। ਤੇ ਜੇ ਕੋਈ ਬੰਦਾ ਇੱਦਾਂ ਆਖੇ, ਉੱਦਾਂ ਨਹੀਂ ਪਹੁੰਚ ਸਕਦੇ। ਜੇ ਮੈਂ ਸਰੀ ਨਾ ਛੱਡਾਂ ਤੇ ਵੈਨਕੂਵਰ ਨਹੀਂ ਪਹੁੰਚ ਸਕਦਾ, ਜੇ ਮੈਂ ਘਰ ਨਾ ਛੱਡਾਂ ਤੇ ਵੈਨਕੂਵਰ ਨਹੀਂ ਪਹੁੰਚ ਸਕਦਾ, ਇਹ ਕੋਈ ਸੈਂਸ ਹੈ ਇਸ ਗੱਲ ਦੀ? ਮਤਲਬ ਕਿੱਡੀ, ਇਹ ਕੋਈ ਲੌਜੀਕਲ ਗੱਲ ਥੋੜ੍ਹਾ ਹੈ? ਬੰਦਾ ਆਖੇ ਘਰੇ ਬੈਠਾ ਬੈਠਾ ਨਹੀਂ ਪਹੁੰਚ ਸਕਦਾ ਮੈਂ, ਨਹੀਂ। ਜੇ ਕਿਸੇ ਡੈਸਟੀਨੇਸ਼ਨ ਤੇ ਪਹੁੰਚਣਾ

ਆ ਹੈ ਤਰੀਕਾ ਉਹਦੇ ਚਰਨੀ ਲੱਗਣ ਦਾ। ਅਗਲੀ ਪੰਕਤੀ ਵੇਖੋ, ਆਖਾ ਛੋੜ ਸਿਆਣਪ, ਆਪਣੀ ਸਿਆਣਪ ਛੱਡ, ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਛੋੜ ਸਿਆਣਪ ਚਾਤਰੀ, ਆਪਣੀ ਚਾਤਰੀ ਛੱਡ, ਚਾਤਰ ਨਾ ਬਣਿਆ ਕਰ, ਚਲਾਕ ਨਾ ਬਣਿਆ ਕਰ। ਆਪਣੀ ਮਤ ਬੁੱਧ ਦੇ ਆਧਾਰ ਉੱਤੇ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਾਤਰੀ ਛੱਡ ਦੇ। ਅਗਲਾ ਬੋਲ ਕੀ ਹੈ, ਛੋੜ ਸਿਆਣਪ ਚਾਤਰੀ ਦੁਰਮਤ ਬੁੱਧ, ਜਿਹੜੀ ਤੇਰੀ ਬੁੱਧ ਦੁਰਮਤ ਵਾਲੀ ਹੈ, ਭੈੜੀ ਬੁੱਧੀ ਹੈ, ਉਹਨੂੰ ਛੱਡ। ਦੁਰਮਤ ਬੁੱਧ ਤਿਆਗੋ ਰਾਮ, ਜਦੋਂ ਤੂੰ ਇਸ ਚੀਜ਼ ਨੂੰ ਤਿਆਗ ਦਿੱਤਾ ਨਾ ਤੇ ਫਿਰ ਗੱਲ ਬਣਨੀ। ਹੁਣ ਬੰਦਾ ਕੀ ਕਹਿੰਦਾ, ਕਹਿੰਦਾ ਮੈਂ ਬੁੱਧੀ ਉਹ ਹੀ ਰੱਖਣੀ ਹੈ, ਬੁੱਧ ਦੁਰਮਤ ਵਾਲੀ ਰੱਖਣੀ ਹੈ, ਬੁੱਧੀ ਵਿੱਚੋਂ ਮਾਣ ਨਹੀਂ ਛੱਡਣਾ, ਬੁੱਧੀ ਵਿੱਚੋਂ ਚਲਾਕੀ ਚਤੁਰਾਈ ਸਿਆਣਪ ਇਹਦਾ ਤਿਆਗ ਨਹੀਂ ਕਰਨਾ, ਪਰ ਮੈਂ ਪਹੁੰਚਣਾ ਮੰਜ਼ਿਲ 'ਤੇ ਹੈ। ਨਹੀਂ, ਜਿਹੜਾ ਬੰਦਾ ਘਰ ਨਹੀਂ ਛੱਡੇਗਾ, ਰਸਤਾ ਨਹੀਂ ਛੱਡੇਗਾ, ਉਹ ਮੰਜ਼ਿਲ ਉੱਤੇ ਵੀ ਪਹੁੰਚ ਨਹੀਂ ਸਕਦਾ। ਮੰਜ਼ਿਲ 'ਤੇ ਪਹੁੰਚਣ ਲਈ ਸਭ ਤੋਂ ਪਹਿਲਾਂ ਸੈਕਰੀਫਾਈਸ ਹੀ ਇਹ ਕਰਨਾ ਪੈਂਦਾ ਹੈ ਵੀ ਜਿੱਥੇ ਤੁਸੀਂ ਹੋ ਉਹਨੂੰ ਛੱਡਣਾ ਪਵੇਗਾ, ਨਾ ਚਾਹੁੰਦਿਆਂ ਵੀ ਛੱਡਣਾ ਪਵੇਗਾ। ਬਾਬੇ ਕਬੀਰ ਦਾ ਬਚਨ ਪੜ੍ਹ ਲਓ, ਉਹਨਾਂ ਕਿਹਾ ਕਬੀਰ ਸਾਧੂ ਕੋ ਮਿਲਣਾ ਜਾਈਐ, ਸਾਥ ਨਾ ਲੀਜੈ ਕੋਏ। ਵੀ ਜਦੋਂ ਸਾਧੂ ਨੂੰ ਵੀ ਮਿਲਣ ਜਾਣਾ ਹੋਵੇ ਤੇ ਸਾਥ ਪਿਛਲਾ ਨਾ ਚੁੱਕੀ ਫਿਰੀ ਸਾਰਾ ਕੁਝ, ਫਿਰ ਤੂੰ ਤੁਰ ਨਹੀਂ ਸਕੇਗਾ। ਫਿਰ ਆਖਿਆ ਪਾਛੇ ਪਾਉ ਨਾ ਦੀਜੀ, ਫਿਰ ਪਿੱਛੇ ਪੈਰ ਨਾ ਖਿੱਚੀ। ਸੋ ਕਹਿਣ ਦਾ ਤਤਪਰ ਇਹ ਹੈ ਵੀ ਕਿਸੇ ਡੈਸਟੀਨੇਸ਼ਨ ਤੇ ਪਹੁੰਚਣ ਲਈ ਕੁਝ ਚੀਜ਼ਾਂ ਦਾ ਤਿਆਗ ਕਰਨਾ ਪੈਂਦਾ ਹੈ। ਜੇ ਤੁਸੀਂ ਤਿਆਗ ਕਰਨ ਲਈ ਤਿਆਰ ਨਹੀਂ ਤੇ ਮੰਜ਼ਿਲ ਉੱਤੇ ਵੀ ਪਹੁੰਚਿਆ ਨਹੀਂ ਜਾ ਸਕਦਾ। ਬਾਬੇ ਨੇ ਆਖਿਆ ਜੇ ਆਪਣੀ ਬੁੱਧ, ਆਪਣੀ ਚਲਾਕੀ, ਆਪਣੀ ਸਿਆਣਪ, ਆਪਣੀ ਦੁਰਮਤ, ਆਪਣਾ ਹੰਕਾਰ ਛੱਡਣ ਲਈ ਤਿਆਰ ਨਹੀਂ ਹੈ ਤੇ ਤੈਨੂੰ ਰੱਬ ਦੇ ਦੀਦਾਰ ਵੀ ਨਹੀਂ ਆਉਣਗੇ। ਛੱਡ ਸਿਆਣਪ ਚਾਤੁਰੀ, ਦੁਰਮਤ ਬੁੱਧ ਤਿਆਗੈ ਰਾਮ, ਨਾਨਕ ਪਉ ਸ਼ਰਨਾਈ ਰਾਮ ਰਾਏ, ਥਿਰ ਹੋਏ ਸੁਹਾਗੋ ਰਾਮ। ਇੱਦਾਂ ਉਸ ਰੱਬ ਦੀ, ਪ੍ਰਭੂ ਪਾਤਸ਼ਾਹ ਦੀ ਸ਼ਰਨ ਵਿੱਚ ਪੈ ਤੇ ਫਿਰ ਉਹ ਖਸਮ ਤੇਰੇ ਸਿਰ ਉੱਤੇ ਸਦਾ ਟਿਕਿਆ ਰਹੇਗਾ, ਤੂੰ ਸਦਾ ਹੀ ਸੁਹਾਗਣ ਹੈ। ਅਗਲਾ ਬੋਲ ਹੈ ਜੀ, ਸੋ ਪ੍ਰਭ ਤਜ ਕਤ ਲਾਗੀ ਹੈ, ਜਿਸ ਬਿਨ ਮਰ ਜਾਈਐ ਰਾਮ। ਮਹਾਰਾਜ ਨੇ ਆਖਿਆ ਉਹ ਜਿਹੜਾ ਪ੍ਰਭੂ ਹੈ, ਅਕਾਲ ਪੁਰਖ ਜਿਹੜਾ ਹੈ, ਉਹਨੂੰ ਵਿਸਾਰ ਕੇ ਹੋਰ ਕਿਤੇ ਨਹੀਂ ਪਰਚੀਦਾ, ਕਿਤੇ ਨਹੀਂ ਖੁਸ਼ ਹੋਈਦਾ। ਸੋ ਪ੍ਰਭ ਤਜ ਕਤ ਲਾਗੀ ਹੈ, ਜਿਸ ਬਿਨ, ਜਿਸ ਤੋਂ ਬਿਨਾਂ ਮਰ ਜਾਈਏ ਰਾਮ, ਬੰਦਾ ਮਰ ਜਾਂਦਾ ਹੈ। ਜਿਉਂ ਮਛਲੀ ਬਿਨ ਪਾਣੀ ਹੈ, ਕਿਉਂ ਜੀਵਨ ਪਾਵੇ। ਸਤਿਗੁਰ ਨੇ ਆਖਿਆ ਜਿਵੇਂ ਮਛਲੀ ਪਾਣੀ ਤੋਂ ਬਿਨਾਂ ਜੀਵਨ ਨਹੀਂ ਪਾਉਂਦੀ, ਕਿਵੇਂ ਪਾ ਸਕਦੀ ਹੋ, ਆਖਾਂ ਜੀਵਾਂ ਵਿਸਰੈ ਮਰ ਜਾਓ। ਸੋ ਪ੍ਰਭ ਤਜ ਕਤ ਲਾਗੀ ਹੈ, ਜਿਸ ਬਿਨ ਮਰ ਜਾਈਏ ਰਾਮ, ਲਾਜ ਨਾ ਆਵੇ ਅਗਿਆਨ ਮਤੀ, ਦੁਰਜਨ ਬਿਰਮਾਈਏ ਰਾਮ। ਮਹਾਰਾਜ ਨੇ ਆਖਿਆ ਜਿਹੜੀ ਅਗਿਆਨਤਾ ਨਾਲ ਮਤੀ ਹੋਈ ਹੈ, ਹੁਣ ਇਹਦੇ ਦੋ ਅਰਥ ਨੇ। ਮਤੀ ਦਾ ਅਰਥ ਹੁੰਦਾ ਅਗਿਆਨਤਾ ਚ ਵਿਅਸਤ ਹੋਣਾ, ਤੇ ਅਗਿਆਨ ਮਤੀ ਦਾ ਮਤਲਬ ਹੈ ਅਗਿਆਨੀ ਮਤ। ਹੁਣ ਇਹਨੂੰ ਜਿਹੜੇ ਤਰੀਕੇ ਨਾਲ ਆਪਾਂ ਮਰਜ਼ੀ ਸਮਝ ਸਕਦੇ ਹਾਂ। ਅਗਿਆਨਤਾ ਵਿੱਚ ਮਤੀ ਹੋਈ, ਅਗਿਆਨਤਾ ਚ ਮਤੀ ਦਾ ਅਰਥ ਹੈ ਜਿਹਨੇ ਆਪਣੇ ਅਗਿਆਨ ਦੇ ਨਾਲ ਹੀ ਸਾਂਝ ਪਾ ਲਈ ਹੈ। ਹੁਣ ਜਿਹਨੂੰ ਆਪਣੀ ਅਨਪੜ੍ਹਤਾ ਨਾਲ ਹੀ ਪਿਆਰ ਹੋ ਜਾਵੇ, ਕੀ ਕਰੋਗੇ ਉਹਦਾ? ਜਿਹਨੂੰ ਆਪਣੇ ਰੋਗ ਨਾਲ ਹੀ ਮੁਹੱਬਤ ਹੋ ਜਾਵੇ, ਉਹਦਾ ਕੀ ਕਰੋਗੇ? ਏਡੀ ਵੱਡੀ ਅਗਿਆਨਤਾ ਹੈ ਵੀ ਕਿਸੇ ਬੰਦੇ ਨੂੰ ਰੋਗ ਹੋ ਗਿਆ ਤੇ ਉਹ ਰੋਗ ਨੂੰ ਕੀ ਕਰ ਬੈਠਾ, ਪਿਆਰ ਕਰ ਬੈਠਾ। ਕਹਿੰਦਾ ਨਹੀਂ, ਮੈਂ ਰੋਗ ਤੇ ਸਾਂਭ ਕੇ ਰੱਖਣਾ। ਵਾਹ ਵਾਹ ਹੱਥ ਵੱਢਿਆ ਗਿਆ ਤੇ ਲੋਕ ਹਾਲ ਚਾਲ ਪੁੱਛਦੇ ਨੇ, ਕੀ ਕਰੋਗੇ? ਉਹਨੂੰ ਆਪਣੇ ਰੋਗ ਦੇ ਨਾਲ, ਕਹਿੰਦਾ ਹੱਥ ਗਲ ਗਿਆ, ਇੰਨੀ ਮੁਹੱਬਤ ਹੈ, ਜਿੱਦਣ ਦਾ ਗਲਿਆ ਲੋਕ ਹਾਲ ਹੀ ਪੁੱਛੀ ਜਾਂਦੇ ਨੇ, ਅੱਗੋਂ ਪਿੱਛੋਂ ਤੇ ਮੈਨੂੰ ਕੋਈ ਪੁੱਛਦਾ ਨਹੀਂ ਸੀ। ਉਹ ਕਹਿੰਦਾ ਹੁਣ ਇੱਦਾਂ ਹੀ ਰੱਖਣਾ ਇਹਨੂੰ, ਤਾਂ ਕਿ ਲੋਕ ਮੈਨੂੰ ਹਾਲ ਪੁੱਛਦੇ ਰਹਿਣ। ਉਹ ਮੂਰਖ ਆਪਣੇ ਰੋਗ ਨੂੰ ਵੀ ਉੱਦਾਂ ਹੀ ਰੱਖੀ ਬੈਠਾ, ਉਹਦਾ ਕੋਈ ਇਲਾਜ ਨਹੀਂ ਹੋ ਸਕਦਾ। ਜੇ ਕੋੜੇ ਨੂੰ ਆਪਣੇ ਕੋੜਪੁਣੇ ਨਾਲ ਪ੍ਰੇਮ ਹੋ ਜਾਵੇ ਤੇ ਦੁਨੀਆਂ ਦੀ ਕੋਈ ਤਾਕਤ, ਕੋਈ ਦਵਾਈ ਉਹਦਾ ਇਲਾਜ ਨਹੀਂ ਕਰ ਸਕਦੀ। ਤੇ ਜੇ ਇਸ ਬੰਦੇ ਨੂੰ ਆਪਣੀ ਅਗਿਆਨਤਾ ਨਾਲ ਮੁਹੱਬਤ ਹੋ ਜਾਵੇ,

ਜਿਹੜਾ ਆਪਣੀ ਬੇਸਮਝੀ ਦੇ ਨਾਲ ਮੁਹੱਬਤ ਕਰ ਬੈਠੇ ਉਹਦਾ ਇਲਾਜ ਕਿਤਿਓਂ ਨਹੀਂ ਹੁੰਦਾ। ਇਸ ਕਰਕੇ ਕਦੀ ਵੀ ਬੰਦੇ ਨੂੰ ਆਪਣੀ ਘੱਟ ਇਨਫੋਰਮੇਸ਼ਨ, ਜਾਣਕਾਰੀ, ਘੱਟ ਨੌਲੇਜ, ਬੇਸਮਝੀ ਉੱਤੇ ਪ੍ਰਾਊਡ ਨਹੀਂ ਕਰਨਾ ਚਾਹੀਦਾ। ਕਦੀ ਮੁਹੱਬਤ ਨਾ ਕਰੋ ਅਸੀਂ। ਸਤਿਗੁਰ ਨੇ ਆਖਿਆ ਲਾਜ ਨਾ ਆਵੇ ਵੀ ਤੈਨੂੰ ਸ਼ਰਮ ਨਹੀਂ ਆਉਂਦੀ। ਅਗਿਆਨ ਮਤੀ, ਹੁਣ ਇਹਨੂੰ ਮਤੀ ਪੜ੍ਹ ਲਓ ਭਾਵੇਂ, ਵੀ ਤੂੰ ਅਗਿਆਨੀ ਮਤ ਚੁੱਕੀ ਫਿਰਦਾ, ਤੇ ਜਾਂ ਇੱਦਾਂ ਪੜ੍ਹ ਲਓ ਵੀ ਲਾਜ ਨਾ ਆਵੇ ਅਗਿਆਨ ਮਤੀ, ਅਗਿਆਨਤਾ ਵਿੱਚ ਮਤੀ ਹੋਈ ਜੀ ਵਿਸਤਰੀਏ ਤੈਨੂੰ ਲਾਜ ਨਹੀਂ ਆਉਂਦੀ। ਦੁਰਜਨ ਬਿਰਮਾਈਐ, ਤੂੰ ਭੈੜੇ ਬੰਦਿਆਂ ਦੇ ਨਾਲ ਪਰਚੀ ਪਈ ਹੈ, ਤੈਨੂੰ ਲਾਜ ਨਹੀਂ ਆਉਂਦੀ। ਅਗਲਾ ਬੋਲ ਹੈ ਜੀ, ਪਤਤ ਪਾਵਨ ਪ੍ਰਭ ਤਿਆਗ ਕਰੇ ਕਹੋ ਕਤ ਠਹਿਰਾਈਏ ਰਾਮ। ਪਤਤਾਂ ਨੂੰ ਪਵਿੱਤਰ ਕਰਨ ਵਾਲਾ, ਪਤਤ ਕਿਹਨੂੰ ਕਹਿੰਦੇ ਨੇ ਜੀ? ਪਤਤ ਦਾ ਅਰਥ ਹੁੰਦਾ ਜਿਹੜਾ ਜੀਵਨ ਮਿਆਰ ਤੋਂ ਡਿੱਗਿਆ ਹੋਇਆ, ਉਹਨੂੰ ਕੀ ਕਹਿੰਦੇ ਨੇ? ਪਤਤ। ਜਿਹੜਾ ਬੰਦਿਆਂ ਵਾਲੇ ਅਸੂਲਾਂ ਤੋਂ ਡਿੱਗਿਆ ਹੋਇਆ ਉਹਨੂੰ ਕੀ ਕਿਹਾ ਜਾਂਦਾ ਹੈ? ਪਤਤ ਕਿਹਾ ਜਾਂਦਾ। ਉਹ ਕੋਈ ਵੀ ਹੋ ਸਕਦਾ, ਕੋਈ ਵੀ। ਪਤਤ ਪਾਵਨ ਪ੍ਰਭ ਤਿਆਗ ਕਰੇ, ਉਹ ਜਿਹੜਾ ਪਤਤਾਂ ਨੂੰ ਪਾਵਨ ਕਰਨ ਵਾਲਾ ਪ੍ਰਭੂ ਹੈ। ਪਤਤ ਪਾਵਨ ਮਾਧੋ ਬਿਰਦ ਤੇਰਾ, ਬਾਬੇ ਨੇ ਕਿਹਾ ਧਨ ਤੇ ਵੈ ਮੁਨ ਜਨ ਜਿਨ ਧਿਆਇਓ ਹਰ ਪ੍ਰਭ ਮੇਰਾ। ਗੁਰੂ ਕੀ ਕਰਦਾ ਹੈ? ਗੁਰੂ ਡਿੱਗਿਆ ਹੋਇਆਂ ਨੂੰ ਉੱਪਰ ਚੁੱਕ ਲੈਂਦਾ। ਪਤਤ ਪਾਵਨ ਪ੍ਰਭ ਤਿਆਗ ਕਰੇ ਕਹੋ ਕਤ ਠਹਿਰਾਈਏ ਰਾਮ। ਦੱਸ ਤੈਨੂੰ ਟਿਕਾ ਕਿੱਥੇ ਮਿਲੇਗਾ, ਠਹਿਰ ਕਿੱਥੇ ਮਿਲੇਗੀ? ਨਾਨਕ ਭਗਤ ਭਾਉ ਕਰ ਦਿਆਲ ਕੀ, ਜੀਵਨ ਪਦ ਪਾਈਐ ਰਾਮ। ਹੇ ਨਾਨਕ, ਉਸ ਅਕਾਲ ਪੁਰਖ ਵਾਹਿਗੁਰੂ ਦੀ ਗੁਣਾ ਰੂਪੀ ਭਗਤੀ ਕਰ, ਤਾਂ ਕਰਕੇ ਤੈਨੂੰ ਜੀਵਨ ਦਾ ਉੱਚਾ ਮਰਾਤਬਾ, ਉੱਚੀ ਪਦਵੀ ਪ੍ਰਾਪਤ ਹੋਵੇਗੀ। ਇਹ ਸੀ ਦੂਜਾ ਬੰਦ। ਅੱਗੇ ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਸ਼੍ਰੀ ਗੋਪਾਲ ਨਾ ਉਚਰੈ ਬਲ ਗਈਏ ਦੁਹਚਾਰਨ ਰਸਨਾ ਰਾਮ। ਹੇ ਮੇਰੀ ਰਸਨਾ, ਹੇ ਮੇਰੀ ਜ਼ੁਬਾਨ, ਤੂੰ ਇਹ ਤੋਂ ਭਲੇ ਬੋਲ ਕਦੇ ਨਹੀਂ ਬੋਲਦੀ, ਕਦੀ ਸ਼੍ਰੀ ਗੋਪਾਲ ਨਹੀਂ ਉਚਰਦੀ। ਸ਼੍ਰੀ ਗੋਪਾਲ ਉਚਰਨ ਦਾ ਅਰਥ ਕੀ ਹੈ? ਜ਼ੁਬਾਨ ਤੋਂ ਭਲੇ ਬੋਲ ਬੋਲਣਾ, ਜ਼ੁਬਾਨ ਨੂੰ ਵਿਕਾਰਾਂ ਦੇ ਚਸਕਿਆਂ ਤੋਂ ਪਾਸੇ ਕਰਨਾ। ਜਿਹਨੇ ਕਰ ਲਿਆ ਉਹ ਸਮਝ ਲਓ ਸ਼੍ਰੀ ਗੋਪਾਲ ਹੀ ਕਹਿ ਰਿਹਾ। ਭਗਤ ਜੀ ਨੇ ਤੇ ਇੱਥੋਂ ਤੱਕ ਬਾਣੀ 'ਚ ਬੋਲ ਰੱਖੇ ਵੀ ਰੇ ਜੇਬਾ ਕਰੋ ਸੱਤ ਖੰਡ। ਆਖਿਆ ਇਹ ਜ਼ੁਬਾਨ ਤੇਰੇ ਮੈਂ 100 ਟੁਕੜੇ ਕਰਦਿਆਂ, ਸੱਤ ਦਾ ਅਰਥ ਇੱਥੇ 100 ਹੈ। ਰੇ ਜੇਬਾ ਕਰੋ ਸੱਤ ਖੰਡ, ਜਾਮ ਨਾ ਉਚਰਸ ਸ਼੍ਰੀ ਗੋਬਿੰਦ। ਜੇ ਤੂੰ ਸ਼੍ਰੀ ਗੋਬਿੰਦ ਨੂੰ ਯਾਦ ਨਹੀਂ ਕਰਦੀ, ਇਹ ਰਸਨਾ ਤੂੰ ਅਨਰਸ ਰਾਚ ਰਹੀ। ਮਹਾਰਾਜ ਗੁਰੂ ਅਰਜਨ ਸਾਹਿਬ ਨੇ ਕਿਹਾ ਸ਼੍ਰੀ ਗੋਪਾਲ ਨਾ ਉਚਰੈ ਬਲ ਗਈਏ। ਬਲ ਦਾ ਅਰਥ ਕੀ ਹੁੰਦਾ ਹੈ? ਬਲਣਾ ਅੱਗ ਦੇ ਵਿੱਚ। ਜ਼ੁਬਾਨ ਕਿਹੜੀ ਅੱਗ ਚ ਬਲ ਰਹੀ ਹੈ? ਨਿੰਦਿਆ ਦੀ ਅੱਗ ਵਿੱਚ ਬਲ ਰਹੀ ਹੈ। ਬਲ ਗਈਏ ਦੁਹਚਾਰਨ, ਇਹਨੂੰ ਕਹਿੰਦੇ ਨੇ ਦੁਹਚਾਰਨ, ਮੰਦੇ ਕੰਮੀ। ਆਮ ਨਾ ਇੱਕ ਸਾਡੇ ਚਲੋ ਸਮਾਜ ਦੀ ਇੱਕ ਥਿਊਰੀ ਹੈ ਵੀ ਅਸੀਂ ਉਸ ਔਰਤ ਨੂੰ ਦੁਹਚਾਰਨ ਕਹਿੰਦੇ ਹਾਂ ਜਿਹੜੀ ਵੇਸ਼ਵਾ ਕਾਮੀ ਕਰਦੀ ਹੋਵੇ। ਆਪਾਂ ਕਿਹਾ ਜੀ ਇਹ ਕੌਣ ਹੈ? ਦੁਚਾਰਨ ਔਰਤ ਹੈ, ਇਹ ਤੋਂ ਬਚ ਕੇ ਰਹੋ। ਪਰ ਸਤਿਗੁਰ ਦੀ ਬਾਣੀ ਨੇ ਆਖਿਆ ਜਿਹੜੀ ਜ਼ੁਬਾਨ ਤੋਂ ਨਿੰਦਿਆ ਕਰਦਾ, ਭਾਵੇਂ ਉਹ ਬੰਦਾ ਤੇ ਭਾਵੇਂ ਉਹ ਔਰਤ ਹੈ, ਉਹ ਵੀ ਦੁਚਾਰਨੀ ਹੁੰਦੀ ਹੈ। ਹੁਣ ਉਹਨਾਂ ਬੰਦਿਆਂ ਨੂੰ ਬੰਦਾ ਪ੍ਰਵਾਨ ਕਰਦਾ ਜਿਹੜਾ ਜ਼ੁਬਾਨ ਤੋਂ ਕੂੜ ਬੋਲਦਾ ਹੈ, ਜਿਹੜਾ ਕੰਨਾਂ ਰਾਹੀਂ ਕੂੜ ਸੁਣਦਾ ਹੈ। ਬਾਬੇ ਨੇ ਕਿਹਾ ਇਹ ਵੀ ਦੁਹਚਾਰਨੀ ਹੈ, ਇਹਦਾ ਕਿਹੜਾ ਆਚਰਣ ਹੈ, ਇਹਦਾ ਕਿਹੜਾ ਕਰਦਾਰ ਹੈ? ਦੁਹਚਾਰਨ ਆਚਰਣ, ਜਿਹੜੀ ਆਚਰਣ ਤੋਂ ਹੀਣੀ ਹੋਵੇ ਉਹਨੂੰ ਦੁਹਚਾਰਨ ਕਹਿੰਦੇ ਨੇ। ਹੁਣ ਮਹਾਰਾਜ ਨੇ ਆਖਿਆ ਜ਼ੁਬਾਨ ਨਿੰਦਿਆ ਦੀ ਅੱਗ ਵਿੱਚ ਸੜਦੀ ਹੈ, ਇਹ ਦੁਹਚਾਰਨ ਹੈ, ਦੁਹਚਾਰਨ ਹੈ। ਇਸ ਜ਼ੁਬਾਨ ਤੋਂ ਭਲੇ ਦੇ ਬੋਲ ਨਹੀਂ ਨਿਕਲਦੇ, ਇਹ ਦੁਚਾਰਨ ਹੈ। ਅੱਛਾ, ਵੇਸ਼ਵਾ ਨੂੰ ਤੇ ਦੁਰਕਾਰ ਦਿੱਤਾ ਗਿਆ, ਭਾਵੇਂ ਕਿ ਉਹਨੂੰ ਵੇਸ਼ਵਾ ਬਣਾਉਣ ਵਾਲਾ ਵੀ ਸਾਡਾ ਸਮਾਜ ਹੀ ਹੈ ਨਾ, ਵੇਸ਼ਵਾ ਬਣਾਉਣ ਵਾਲਾ ਵੀ ਉਹਨੂੰ ਸਾਡਾ ਸਮਾਜ ਹੀ ਹੈ। ਪਰ ਸਤਿਗੁਰ ਨੇ ਇੱਥੇ ਬਖਸ਼ਿਸ਼ ਕੀਤੀ, ਆਖਿਆ ਭਾਈ ਜਿਹਦੀ ਰਸਨਾ ਸ਼੍ਰੀ ਗੋਪਾਲ ਨਹੀਂ ਨਾ ਕਹਿੰਦੀ, ਰੱਬ ਦਾ ਨਾਂ ਨਹੀਂ ਲੈਂਦੀ, ਉਹ ਦੁਚਾਰਨ ਨਹੀਂ ਹੈ, ਸੜੀ ਪਈ ਹੈ।
ਮਨਮੁਖ ਬੰਦਾ ਜਦੋਂ ਬੋਲਦਾ ਫਿੱਕਾ ਬੋਲਦਾ, ਜਿਹੜਾ ਫਿੱਕਾ ਬੋਲਦਾ ਹੈ ਉਹ ਕੀ ਹੈ, ਉਹ ਦੁਚਾਰਨੀ ਹੈ, ਉਹ ਕਰੈਕਟਰਲੈਸ ਹੈ। ਸ਼੍ਰੀ ਗੋਪਾਲ ਨਾ ਉੱਚਰੈ ਬਲ ਗਈਏ, ਬਲ ਦਾ ਮਤਲਬ ਹੈ ਜਲਣਾ, ਬਲ ਗਈਏ ਦੁਹਚਾਰਨ ਰਸਨਾ ਰਾਮ, ਪ੍ਰਭ ਭਗਤ ਵਸ਼ਲ ਨਾ ਸੇਵਈ ਕਾਇਆ ਕਾਕ ਗ੍ਰਸਨਾ ਰਾਮ। ਕਾਇਆ ਕਾਕ ਦਾ ਅਰਥ ਹੁੰਦਾ ਜੀ ਕਾਂ। ਬਾਬੇ ਨੇ ਆਖਿਆ ਜਿਹੜੀ ਦੇਹੀ, ਜਿਹੜਾ ਸਰੀਰ, ਜਿਹੜੀ ਕਾਇਆ ਉਸ ਵਾਹਿਗੁਰੂ ਦੀ ਇਬਾਦਤ ਨਹੀਂ ਕਰਦੀ, ਉਹਨੂੰ ਵਿਕਾਰਾਂ ਰੂਪੀ ਕਾਂ ਖਾ ਜਾਂਦੇ ਨੇ। ਜਿਹਨੂੰ ਸ਼ੇਖ ਫਰੀਦ ਸਾਹਿਬ ਦਾ ਆਪਾਂ ਪੜ੍ਹਦੇ ਕਾਗਾ ਚੂੰਡ ਨਾ ਪਿੰਜਰਾ, ਉੱਥੇ ਕਿਹੜੇ ਕਾਂ ਹੈ, ਉਹ ਬਾਹਰ ਦੇ ਕਾਂ ਨਹੀਂ ਹੈ, ਉਹ ਵਿਕਾਰਾਂ ਰੂਪੀ ਕਾਂ ਨੇ। ਜਿੱਥੇ ਬਾਬੇ ਨੇ ਕਿਹਾ ਇਹ ਦੋਏ ਨੈਣਾ ਮਤ ਛੂਹੋ ਫਿਰ ਦੇਖਣ ਕੀ ਆਸ, ਉਹ ਕਾਂ ਕਿਹੜੇ ਨੇ, ਉਹ ਜਿਹੜੇ ਜਿਹੜੇ ਸਟੋਰੀ ਬਣਾਉਣ ਵਾਲੇ ਨੇ ਉਹਨਾਂ ਨੇ ਸਟੋਰੀ ਇੱਦਾਂ ਬਣਾਈ ਹੈ। ਵੇਖੋ ਫਰੀਦ ਸਾਹਿਬ ਬੜੇ ਉੱਦਮੀ ਮਨੁੱਖ ਸਨ, ਐਸਾ ਨਹੀਂ ਹੁੰਦਾ ਵੀ ਬੁੱਢਾ ਬੰਦਾ ਬੈਠਾ ਤੇ ਉਹਨੂੰ ਕਾਂ ਆਣ ਕੇ ਇੱਦਾਂ ਕੱਟੀ ਜਾ ਰਹੇ ਨੇ ਤੇ ਉਹ ਵਿਚਾਰਾ ਬੈਠਾ ਹੋਇਆ, ਨਹੀਂ ਇੱਦਾਂ ਨਹੀਂ ਹੈ। ਉਹ ਲਿਖਣ ਵਾਲਿਆਂ ਨੇ ਚਲੋ ਲਿਖ ਦਿੱਤੀਆਂ ਜਾਂ ਫੋਟੋ ਬਣਾਉਣ ਵਾਲਿਆਂ ਨੇ ਬਣਾ ਦਿੱਤੀਆਂ, ਵੈਸੇ ਬਾਣੀ 'ਚ ਕਾਂ ਦਾ ਗ੍ਰਸਨ ਦਾ ਅਰਥ ਹੈ ਜਿਹਨੂੰ ਕਾਂ ਕੀ ਕਿੱਥੇ ਚੁੰਝਾਂ ਮਾਰਦੇ ਨੇ, ਗੰਦਗੀ ਚੁੰਝਾਂ ਮਾਰਦੇ ਨੇ ਨਾ, ਤੇ ਬੰਦੇ ਦਾ ਜੀਵਨ ਨਹੀਂ ਕਾਂ ਵਰਗਾ ਹੁੰਦਾ, ਇਹ ਵੀ ਗੰਦਗੀ ਚੁੰਝ ਮਾਰਦਾ। ਸੋ ਕਾਵਾਂ ਦਾ ਅਰਥ ਹੈ ਵਿਕਾਰ, ਵਿਕਾਰਾਂ ਰੂਪੀ ਕਾਂ। ਹੰਸ ਦਾ ਅਰਥ ਹੈ ਚੰਗੀ ਸੋਚ। ਬਗਲੇ ਦਾ ਅਰਥ ਹੈ ਕਪਟੀ, ਜਿਹੜਾ ਬਾਹਰੋਂ ਹੋ ਰਿਹਾ ਤੇ ਅੰਦਰੋਂ ਹੋ ਰਿਹਾ। ਸੋ ਇਹ ਜਿੰਨੇ ਜਾਨਵਰ ਨੇ ਜਿਹਨੂੰ ਆਪਾਂ ਪੜ੍ਹਦੇ ਜੋਤ ਸੁਭਾਵ ਹੈ ਨਾਨਕਾ ਕਾਗੋਂ ਹੰਸ ਕਰੇ, ਵੀ ਜਿਹੜਾ ਕਾਵਾਂ ਵਾਲਾ ਮੇਰਾ ਸੁਭਾਅ ਸੀ ਨਾ, ਗੰਦਗੀ ਫੋਲਣ ਦਾ ਜਿਹੜਾ ਮੇਰਾ ਸੁਭਾਅ ਸੀ, ਜਦੋਂ ਮੈਨੂੰ ਗੁਰੂ ਦੀ ਵਿਚਾਰ ਭਾ ਗਈ, ਮੈਂ ਰੱਬ ਨੂੰ ਭਾ ਗਿਆ, ਤੇ ਹੁਣ ਮੇਰਾ ਵਿਚਾਰ ਗੰਦਗੀ ਫੋਲਣ ਵਾਲਾ ਨਹੀਂ ਰਿਹਾ ਸੁਭਾਅ, ਹੁਣ ਮੇਰਾ ਹੰਸ ਸੁਭਾਅ ਬਣ ਗਿਆ। ਇਹ ਹੈ, ਇਹ ਬਿਰਤੀਆਂ ਨੇ ਬੰਦੇ ਦੇ ਅੰਦਰ ਚੱਲਦੀਆਂ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਪ੍ਰਭ ਭਗਤ ਵਸ਼ਲ ਨਾ ਸੇਵਹੀ ਕਾਇਆ ਕਾਕ ਗ੍ਰਸਨਾ ਰਾਮ, ਭ੍ਰਮ ਮੋਹੀ ਦੁਖ ਨਾ ਜਾਣਹੀ ਕੋਟ ਜੋਨੀ ਬਸਨਾ ਰਾਮ। ਬਾਬੇ ਨੇ ਆਖਿਆ ਉਹ ਭਰਮਾਂ ਦੀ ਮੋਹੀ ਹੋਈ ਜਿਹਨੂੰ ਦੁਖੀ ਦੁੱਖ ਨੇ ਜੀ ਦੇ ਜੀਵਨ ਵਿੱਚ, ਤੇ ਕਰੋੜਾਂ ਜੂਨਾਂ ਦੇ ਵਿੱਚ ਉਹ ਵੱਸਦੀ ਹੈ। ਵਿਕਾਰੀ ਬੰਦਾ ਕਰੋੜਾਂ ਹੀ ਜੂਨਾਂ ਭੋਗਦਾ। ਅਗਲਾ ਬੋਲ ਹੈ, ਨਾਨਕ ਬਿਨ ਹਰ ਅਵਰ ਜੇ ਚਾਹਣਾ, ਹੇ ਨਾਨਕ ਜਿਹੜੇ ਹਰੀ ਤੋਂ ਬਿਨਾਂ ਕਿਸੇ ਹੋਰ ਨਾਲ ਨੇਹ ਰੱਖਦੇ ਨੇ, ਰੱਬ ਤੋਂ ਬਿਨਾਂ ਜਿਹੜੇ ਹੋਰ ਕਿਸੇ ਨਾਲ ਮੁਹੱਬਤ ਰੱਖਦੇ ਨੇ, ਪ੍ਰੇਮ ਰੱਖਦੇ ਨੇ, ਬਾਬੇ ਨੇ ਆਖਿਆ ਨਾਨਕ ਬਿਨ ਹਰ ਅਵਰ ਜੇ ਚਾਹਣਾ ਬਿਸ਼ਟਾ, ਬਿਸ਼ਟਾ ਮਤਲਬ ਗੰਦਗੀ, ਕ੍ਰਿਮ, ਕ੍ਰਿਮ ਮਤਲਬ ਕੀੜੇ, ਭਸਮਾ, ਭਸਮ ਮਤਲਬ ਸਵਾਹ, ਸਤਿਗੁਰ ਨੇ ਆਖਿਆ ਉਹ ਗੰਦਗੀ ਦੇ ਕੀੜੇ ਨੇ, ਜਿਹੜੇ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ ਦੀ ਟੇਕ ਤੇ ਆਸਰਾ ਰੱਖਦੇ ਨੇ, ਗੰਦਗੀ ਦੇ ਕੀੜੇ ਨੇ। ਅਖੀਰਲਾ ਬਚਨ ਹੈ, ਗੁਰਦੇਵ ਨੇ ਆਖਿਆ ਲਾਏ ਬਿਰੋਂ ਭਗਵੰਤ ਸੰਗੇ। ਬਿਰੋਂ ਦਾ ਅਰਥ ਹੈ ਜੀ ਪਿਆਰ, ਮੁਹੱਬਤ। ਗੁਰਦੇਵ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜਿਨ੍ਹਾਂ ਨੇ ਆਪਣਾ ਬਿਰਾ, ਆਪਣਾ ਪਿਆਰ ਭਗਵੰਤ, ਉਹ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਲਾ ਲਿਆ। ਲਾਏ ਬਿਰੋਂ ਭਗਵੰਤ ਸੰਗੇ, ਹੋਏ ਮਿਲ ਬੈਰਾਗਣ ਰਾਮ। ਮਹਾਰਾਜ ਨੇ ਆਖਿਆ ਉਹ ਵੈਰਾਗਵਾਨ ਹੋ ਕੇ ਰੱਬ ਦੇ ਨਾਲ ਜਿਹੜੇ ਨੇ ਨੇਹ ਲਾ ਲਿਆ, ਪਿਆਰ ਲਾ ਲਿਆ। ਚੰਦਨ ਚੀਰ ਸੁਗੰਧ ਰਸਾ, ਉਹਨਾਂ ਦਾ ਜੀਵਨ ਕਿੱਦਾਂ ਦਾ ਬਣ ਗਿਆ, ਜਿਵੇਂ ਚੰਦਨ ਹੋਵੇ। ਚੰਦਨ ਬੜਾ ਕੀਮਤੀ ਬੂਟਾ ਹੈ, ਬੜੀ ਮਹਿੰਗੀ ਲੱਕੜ ਹੈ ਉਹਦੀ, ਬੜੀ ਸੁਗੰਧੀ ਹੈ ਉਹਦੀ। ਬਾਬੇ ਨੇ ਆਖਿਆ ਉਹ ਚੰਦਨ ਵਰਗੇ ਹੋ ਗਏ, ਚੰਦਨ ਵਰਗੇ ਸੁਗੰਧੀਆਂ ਵੰਡਣ ਲੱਗ ਪਏ, ਮਹਿਕਾਂ ਵੰਡਣ ਲੱਗ ਪਏ, ਜਿਹੜੇ ਰੱਬ ਨਾਲ ਜੁੜ ਜਾਂਦੇ ਨੇ। ਰੱਬ ਨਾਲ ਜੁੜੇ ਬੰਦੇ ਦੇ ਅੰਦਰੋਂ ਬਦਬੂ ਨਹੀਂ ਆਉਂਦੀ, ਉਹ ਸੁਗੰਧੀਆਂ ਹੀ ਵੰਡਦਾ। ਚੰਦਨ ਸੁਗੰਧ ਰਸਾ, ਰਸ ਆ ਜਾਂਦਾ, ਕਿਉਂ ਭਲਾ, ਕਿਉਂਕਿ ਉਹਨੇ ਆਪਣੇ ਅੰਦਰ ਦਾ ਜ਼ਹਿਰ ਕੱਢ ਦਿੱਤਾ। ਹੋਮੇ ਬਿਖ, ਹੋਮੇ ਦਾ ਜ਼ਹਿਰ, ਹੋਮੇ ਬਿਖ ਤਿਆਗਣ, ਹੋਮੇ ਦਾ ਬਿਖ ਜ਼ਹਿਰ ਉਹਨਾਂ ਨੇ ਤਿਆਗ ਦਿੱਤਾ। ਹੁਣ ਉਹਨਾਂ ਦੇ ਅੰਦਰੋਂ ਕੀ ਆ ਰਹੀ ਹੈ, ਚੰਦਨ ਵਰਗੀ ਸੁਗੰਧੀ ਆ ਰਹੀ ਹੈ, ਮਹਿਕ ਆ ਰਹੀ ਗੁਣਾਂ ਦੀ। ਅਗਲਾ ਬਚਨ, ਈਤ ਊਤ ਨਾ ਡੋਲੀਐ, ਉਹ ਇੱਧਰ ਉੱਧਰ ਕਦੀ ਵੀ ਨਹੀਂ ਭੜਕਦੇ, ਡੋਲਦੇ ਨਹੀਂ ਉਹ, ਕਿਉਂਕਿ ਹੋਮੇ ਨਹੀਂ ਨਾ ਹੈਗੀ, ਜ਼ਹਿਰ ਨਹੀਂ ਹੈਗਾ, ਇਸ ਕਰਕੇ ਉਹ ਡੋਲਦੇ ਨਹੀਂ। ਈਤ ਊਤ ਨਾ ਡੋਲੀਐ ਹਰ ਸੇਵਾ, ਉਹਨਾਂ ਨੇ ਰੱਬ ਦੀ ਸੇਵਾ ਕਰਕੇ ਜਾਗਣ ਰਾਮ, ਉਹ ਜਾਗਦੇ ਰਹਿੰਦੇ ਨੇ। ਜਾਗਣ ਦਾ ਅਰਥ ਅੱਖਾਂ ਸਰੀਰ ਕਰਕੇ ਨਹੀਂ, ਜਾਗਣ ਦਾ ਅਰਥ ਹੈ ਸੁਚੇਤ ਹੋ ਕੇ ਜਿਉਣਾ,
ਸੁਚੇਤ ਹੋ ਕੇ। ਅੱਛਾ, ਜਦੋਂ ਨਾ ਸਾਨੂੰ ਪਤਾ ਲੱਗੇ ਵੀ ਅਸੀਂ ਜਿਹੜੀ ਗਲੀ ਚੋਂ ਲੰਘਣਾ ਉੱਥੇ ਕੋਈ ਜਾਨਵਰ ਹੈ, ਸਵੇਰੇ ਇੱਧਰੋਂ ਲੰਘ ਰਿਹਾ ਸੀ ਉਹ, ਅਤੇ ਬੰਦਾ ਫਿਰ ਜੇ ਲੰਘਣਾ ਵੀ ਉਹਨੂੰ ਆਉਂਦੀ ਪਵੇ ਤਾਂ ਕਿੱਡਾ ਸੁਚੇਤ ਹੋ ਕੇ ਲੰਘਦਾ, ਭਾਵੇਂ ਉਹ ਉੱਥੇ ਨਾ ਵੀ ਹੋਵੇ, ਚਲੇ ਗਿਆ ਹੋਵੇ ਉੱਥੋਂ, ਫਿਰ ਵੀ ਬੰਦਾ ਕਹਿੰਦਾ ਸੁਚੇਤ ਹੋ ਕੇ ਲੰਘਿਓ, ਮੈਂ ਸਵੇਰੇ ਵੇਖਿਆ ਸੀ ਇੱਥੇ। ਬੱਚਿਆਂ ਦਾ ਖਿਆਲ ਰੱਖਿਓ, ਸੁਚੇਤ ਹੋਣਾ। ਹੁਣ ਆਖਿਆ ਇਹ ਜਿਹੜੇ ਗੁਰਮੁਖ ਨੇ ਜਿਨ੍ਹਾਂ ਨੇ ਗੁਰੂ ਦੀ ਮੱਤ ਨਾਲ ਸਾਂਝ ਬਣਾ ਲਈ ਹੈ ਨਾ, ਇਹ ਵੀ ਆਪਣੀ ਜ਼ਿੰਦਗੀ ਦੇ ਸਫ਼ਰ ਵਿੱਚ ਸੁਚੇਤ ਹੋ ਕੇ ਚੱਲਦੇ ਨੇ, ਸੁਚੇਤ ਹੋ ਕੇ ਚੱਲਦੇ। ਈਤ ਊਤ ਨਾ ਡੋਲੀਐ ਹਰ ਸੇਵਾ ਜਾਗਣ ਰਾਮ, ਨਾਨਕ ਜਿਨ ਪ੍ਰਭ ਪਾਇਆ ਆਪਣਾ। ਹੇ ਨਾਨਕ, ਜਿਨ੍ਹਾਂ ਨੇ ਆਪਣਾ ਪ੍ਰਭੂ ਅਕਾਲ ਪੁਰਖ ਪਾ ਲਿਆ, ਸਾ ਅਟਲ ਸੁਹਾਗਣ ਰਾਮ। ਆਖਿਆ ਉਹ ਸਦਾ ਲਈ ਸੁਹਾਗਣ ਹੋ ਗਏ। ਸੁਹਾਗਣ ਤਾਂ ਸ਼ਬਦ ਵਰਤਿਆ ਏ ਵੀ ਅਕਾਲ ਪੁਰਖ ਪਰਮੇਸ਼ਰ ਸਾਡਾ ਸਾਰਿਆਂ ਦਾ ਪਤੀ ਹੈ। ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਵੀ ਇਸ ਜੱਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਆਖਿਆ ਜਗਤ ਵਿੱਚ ਪੁਰਖ ਪਰਮੇਸ਼ਰ ਪਤੀ ਇੱਕੋ ਹੀ ਹੈ, ਉਹ ਰੱਬ ਆਪ ਹੈ। ਬਾਕੀ ਜਿੰਨੇ ਜੀਵ ਨੇ ਉਹ ਸਾਰੇ ਉਹਦੀਆਂ ਪਤਨੀਆਂ ਹਨ, ਤੇ ਪਤਨੀਆਂ ਨੂੰ ਦੋ ਕੈਟਾਗਰੀਆਂ ਦੇ ਵਿੱਚ ਰੱਖਿਆ, ਇੱਕ ਹੁੰਦੀ ਹੈ ਸੁਹਾਗਣ ਤੇ ਦੂਜੀ ਹੁੰਦੀ ਹੈ ਦੁਆਗਣ। ਸੁਹਾਗਣ ਉਹ ਹੈ ਜਿਹਦੇ ਸਿਰ ਉੱਤੇ ਸੁਹਾਗ ਹੈ, ਤੇ ਸੁਹਾਗ ਦਾ ਅਰਥ ਇਹ ਨਹੀਂ ਹੁੰਦਾ ਵੀ ਪਤੀ ਜਿੰਦਾ ਹੈ ਇਸ ਕਰਕੇ ਸੁਹਾਗਣ ਹੈ, ਪਤੀ ਕੋਲ ਹੈ ਇਸ ਕਰਕੇ ਸੁਹਾਗਣ ਹੈ। ਕਈਆਂ ਦਾ ਪਤੀ ਜਿੰਦਾ ਵੀ ਹੁੰਦਾ, ਕੋਲ ਵੀ ਹੈ, ਪਰ ਜੇ ਉਹਨੂੰ ਜਾਣਦੀਆਂ ਹੀ ਨਹੀਂ ਤੇ ਉਹ ਹੁੰਦਿਆਂ ਹੋਇਆਂ ਵੀ ਕੀ ਹੈ, ਦੁਆਗਣ ਹੀ ਹੈ। ਇਹ ਸਾਰਿਆਂ ਦੀ ਗੱਲ ਹੈ, ਰੱਬ ਤੇ ਸਾਡਾ ਸਦਾ ਹੀ ਹੈ, ਸਾਹਿਬ ਗੁਰੂ ਮੇਰਾ ਤੇ ਸਦਾ ਹੀ ਹੈ, ਪਰ ਜਿਹਨੂੰ ਕੰਮਾਂ ਕਾਰਾਂ ਵਿੱਚ ਇਸ ਗੱਲ ਦਾ ਅਹਿਸਾਸ ਹੈ ਵੀ ਮੇਰੇ ਉੱਤੇ ਪਰਮੇਸ਼ਰ ਹੈ, ਵਾਹਿਗੁਰੂ ਹੈ, ਉਹ ਸੁਹਾਗਣ ਹੈ। ਤੇ ਜਿਹਦਾ ਅਹਿਸਾਸ ਹੀ ਮੁੱਕ ਗਿਆ ਉਹ ਕੌਣ ਹੁੰਦਾ ਹੈ, ਉਹਨੂੰ ਬਾਬੇ ਨੇ ਆਖਿਆ ਦੁਆਗਣ ਹੈ, ਦੁਰਾਚਾਰੀ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਸਮੁੱਚੇ ਪਦੇ ਵਿੱਚ, ਇਸ ਸ਼ੰਤ ਵਿੱਚ ਸਾਨੂੰ ਰੱਬੀ ਮਿਲਾਪ ਦਾ ਇੱਕ ਮਾਰਗ ਦੱਸਿਆ ਹੈ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਗਲੇ ਸਮੇਂ ਲਈ ਭਾਈ ਜਸਵਿੰਦਰ ਸਿੰਘ ਹੋਣਾ ਦੇ ਜੱਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ।

दंडौत बंदना अनक बार सर्व कला समरथ

ਉਆਂ ਕੋ ਕਹੀਐ ਸਹਿਜ ਮਤਵਾਰਾ ਪੀਵਤ ਰਾਮ ਰਸ ਗਿਆਨ ਵਿਚਾਰਾ ਰਹਾਉ।

आनंद माते आन दिन जाई, चीनत चीत निरंजन लाया। कहो कबीर

ਵਗੈਰਾ ਜਿਹੜਾ ਹੈ ਉਹਦੀ ਖੁੱਲ ਕੇ ਵਰਤੋਂ ਕਰ ਲੈਂਦੇ ਨੇ, ਸ਼ਰਾਬ ਆਦਿਕ ਦੀ। ਫਿਰ ਉਹਦੇ ਵਿੱਚ ਮਦਹੋਸ਼ ਹੋ ਕੇ ਉਹ ਕਹਿੰਦੇ ਨੇ ਵੀ ਹੁਣ ਜਿਹੜੀ ਸਾਡੀ ਸੁਰਤ ਹੈ ਇਹ ਇਕਾਗਰ ਹੋ ਗਈ ਹੈ, ਮਸਤ ਹੋ ਗਏ ਅਸੀਂ। ਇੱਦਾਂ ਹੀ ਜਦੋਂ ਭੰਗ ਦੀ ਗੱਲ ਆਉਂਦੀ ਹੈ ਤੇ ਉਹਨੂੰ ਵੀ ਧਰਮ ਦੇ ਨਾਮ ਦੇ ਉੱਤੇ ਕਈ ਵਾਰ ਅੰਮ੍ਰਿਤ ਜਾਂ ਸੁਖ ਨਿਧਾਨ ਕਹਿ ਕੇ ਛਕਿਆ ਜਾਂਦਾ ਤੇ ਉਹਨੂੰ ਪੀ ਕੇ ਜਦੋਂ ਬੰਦਾ ਅੰਨਾ ਹੋ ਜਾਂਦਾ ਤੇ ਕੁਝ ਮਹਿਸੂਸ ਹੋਣਾ ਉਹਨੂੰ ਖਤਮ ਹੋ ਜਾਂਦਾ ਤੇ ਉਹ ਕਹਿੰਦੇ ਨੇ ਵੀ ਹੁਣ ਇਹਦੀ ਜਿਹੜੀ ਸੁਰਤ ਹੈ ਉਹ ਕਿਹਦੇ ਵਿੱਚ ਲੱਗ ਚੁੱਕੀ ਹੈ, ਰੱਬ ਦੇ ਨਾਂ ਦੇ, ਇਹ ਬੰਦਾ ਮਸਤ ਹੋ ਚੁੱਕਾ। ਇਸੇ ਕਰਕੇ ਤੁਸੀਂ ਵੇਖਿਆ ਹੋਵੇਗਾ ਵੀ ਆਮ ਇਹ ਰਿਵਾਜ ਹੈ ਵੀ ਕਿਧਰੇ ਭੰਗਾਂ ਘੋਟੀਆਂ ਜਾਂਦੀਆਂ ਨੇ। ਹੁਣ ਇੱਥੇ ਤੇ ਕੈਨੇਡਾ ਵਿੱਚ ਤੇ ਲੀਗਲ ਹੋ ਗਈ ਤੇ ਇਹਦਾ ਨੁਕਸਾਨ ਇਹ ਹੋਇਆ ਵੀ ਸਾਡੇ ਇੱਥੋਂ ਦੇ ਬੋਰਨ ਬੱਚੇ ਵੀ ਇਹ ਕੰਮ ਕਰਨ ਲੱਗ ਪਏ ਵੀ ਉਹ ਗੁਰਦੁਆਰਿਆਂ ਦੇ ਵਿੱਚ ਭੰਗ ਘੋਟਣ ਲੱਗ ਪਏ, ਸਿਰਾਂ ਉੱਤੇ ਉਹਨਾਂ ਦੁਮਾਲੇ ਬੱਧੇ ਹੋਏ ਨੇ ਕਿਉਂਕਿ ਲੀਗਲ ਹੋ ਗਈ ਹੈ ਨਾ, ਮਿਲਦੀ ਖੁੱਲੀ ਹੈ। ਇਸ ਕਰਕੇ ਜਦੋਂ ਨਗਰ ਕੀਰਤਨਾਂ ਤੇ ਆਮ ਲੋਕ ਇੱਥੇ ਆਣ ਕੇ ਪੁੱਛਦੇ ਨੇ ਬਾਬਾ ਜੀ ਰਗੜਾ ਨਹੀਂ ਲੱਗਦਾ ਇੱਥੇ, ਰਗੜਾ ਇੱਕ ਤੇ ਹੋਰ ਚੀਜ਼ ਹੈ ਵੀ ਚਲੋ ਜਿਹੜੇ ਖਸਖਾਸ ਹੋ ਗਿਆ, ਬਦਾਮ ਹੋ ਗਏ, ਇਹਨਾਂ ਨੂੰ ਪਾ ਕੇ ਰਗੜਾ ਲਾ ਲਿਆ, ਕੋਈ ਐਨਰਜੀ ਡਰਿੰਕ ਹੈ, ਠੀਕ ਹੈ, ਪਰ ਭੰਗ ਪੀ ਕੇ ਭੰਗ ਨੂੰ ਰਗੜ ਕੇ ਤੇ ਫਿਰ ਅੰਨਿਆਂ ਵਾਂਗੂ ਤੁਰੇ ਫਿਰਨਾ, ਅਮਲੀਆਂ ਵਾਲਾ ਵਿਹਾਰ ਰੱਖਣਾ, ਇਹ ਕੋਈ ਸਿੱਖੀ ਨਹੀਂ ਹੈਗੀ, ਇਹ ਕੋਈ ਗੁਰਮਤ ਦਾ ਉਪਦੇਸ਼ ਮਾਰਗ ਨਹੀਂ ਹੈਗਾ। ਹਾਂ ਇਹ ਠੀਕ ਹੈ ਵੀ ਜਦੋਂ ਅਸੀਂ ਪੁਰਾਤਨ ਕਾਲ ਵਿੱਚ ਪੁਰਾਣੇ ਸਮਿਆਂ ਵਿੱਚ ਵਿਹਨੇ ਹਾਂ ਤੇ ਜਦੋਂ ਕਦੀ ਵਾਰ ਸਰੀਰਾਂ ਉੱਤੇ ਫੱਟ ਲੱਗ ਜਾਣੇ, ਕੋਈ ਇਲਾਜ ਉਹਦਾ ਨਾ ਹੋਣਾ ਵੀ ਜਿਹੜੇ ਕੋਈ ਜੰਗਾਂ ਯੁੱਧਾਂ ਦੇ ਵਿੱਚ, ਤੇ ਉਦੋਂ ਉਹ ਇਸ ਚੀਜ਼ ਦੀ ਵਰਤੋਂ ਮੇ ਵੀ ਸ਼ਾਇਦ ਇਸ ਕਰਕੇ ਕਰਦੇ ਹੋਣ, ਅਦਰਵਾਈਜ਼ ਇਹ ਕੋਈ ਸਿੱਖੀ ਦੀ ਪਰੰਪਰਾ ਨਹੀਂ ਹੈਗੀ ਵੀ ਕੋਈ ਬੰਦਾ ਭੰਗ ਦੇ ਨਸ਼ੇ ਦੇ ਵਿੱਚ ਨਾ ਹੋ ਕੇ ਆਖੇ ਵੀ ਮੈਂ ਸੁਖ ਨਿਧਾਨ ਪੀ ਲਿਆ ਜਾਂ ਇਹਦੇ ਨਾਲ ਮੇਰੀ ਜਿਹੜੀ ਸੁਰਤ ਹੈ ਉਹ ਰੱਬ ਦੇ ਵਿੱਚ ਬਾਣੀ ਦੇ ਵਿੱਚ ਲੱਗ ਜਾਵੇਗੀ। ਇਹ ਕੰਮ ਜੋਗੀ ਕਰਦੇ ਆ ਰਹੇ ਸਨ। ਹੁਣ ਜਦੋਂ ਤੁਸੀਂ ਸਤਿਗੁਰ ਦੀ ਬਾਣੀ ਨੂੰ ਪੜੋਗੇ ਤੇ ਗੁਰੂ ਨਾਨਕ ਸਾਹਿਬ ਦਾ ਇੱਕ ਵਾਕ ਆਉਂਦਾ ਹੈ, ਉਹਦੇ ਵਿੱਚ ਮਹਾਰਾਜ ਕਹਿੰਦੇ ਨੇ ਭਉ ਤੇਰਾ ਭਾਂਗ, ਆਖਿਆ ਇਹ ਅਕਾਲ ਪੁਰਖ ਵਾਹਿਗੁਰੂ ਤੇਰਾ ਡਰ ਹੀ ਮੇਰੇ ਲਈ ਭੰਗ ਹੈ, ਭਉ ਤੇਰਾ ਭਾਂਗ ਖਲੜੀ ਮੇਰਾ ਚੀਤ। ਖਲੜੀ ਕਹਿੰਦੇ ਨੇ ਜਿਹਦੇ ਵਿੱਚ ਭੰਗ ਨੂੰ ਰੱਖਿਆ ਜਾਂਦਾ ਉਹਨੂੰ ਖਲੜੀ ਕਹਿੰਦੇ ਨੇ। ਸਤਿਗੁਰ ਨੇ ਆਖਿਆ ਤੇਰੇ ਡਰ ਨੂੰ ਇਹ ਰੱਬ ਜੀ ਮੈਂ ਆਪਣੇ ਚਿੱਤ ਚ ਰੱਖਿਆ ਹੋਇਆ, ਚਿੱਤ ਦੀ ਮੈਂ ਖਲੜੀ ਬਣਾਈ ਹੈ, ਆਪਣੇ ਅੰਦਰ ਦੀ ਖਲੜੀ ਬਣਾਈ ਹੈ, ਤੇਰੇ ਡਰ ਨੂੰ ਮੈਂ ਉਹਦੇ ਵਿੱਚ ਪਾਇਆ ਹੋਇਆ, ਇਹੋ ਹੀ ਮੇਰੇ ਲਈ ਭੰਗ ਹੈ, ਭਉ ਤੇਰਾ ਭਾਂਗ ਖਲੜੀ ਮੇਰਾ ਚੀਤ। ਫਿਰ ਮੈਂ ਦੀਵਾਨਾ ਹੋ ਗਿਆ। ਦੀਵਾਨਾ ਕਹਿੰਦੇ ਨੇ ਜਿਹੜਾ ਮਸਤ ਹੋ ਗਿਆ, ਵੀ ਮੈਂ ਮਸਤ ਹੋਇਆ ਫਿਰਦਾ, ਜਿਵੇਂ ਕਿਸੇ ਬੰਦੇ ਨੇ ਬਹੁਤ ਜ਼ਿਆਦਾ ਭੰਗ ਪੀ ਲਈ ਹੋਵੇ ਤੇ ਉਹਨੂੰ ਆਲੇ ਦੁਆਲੇ ਦੀ ਸੁੱਧ ਨਾ ਰਵੇ। ਆਖਿਆ ਮੈਂ ਏਦਾਂ ਮਸਤ ਹੋ ਚੁੱਕਾ ਵੀ ਮੈਨੂੰ ਹੁਣ ਬੁਰਾਈਆਂ ਦੀ ਸੁੱਧ ਹੀ ਨਹੀਂ ਹੈਗੀ, ਵੀ ਇਹ ਬੁਰਾਈਆਂ ਮੇਰੇ ਨੇੜੇ ਨਹੀਂ ਆਉਂਦੀਆਂ, ਹੁਣ ਮੈਨੂੰ ਵਿਕਾਰਾਂ ਤੇ ਉਗਣਾਂ ਦੀ ਸੁੱਧ ਹੀ ਕੋਈ ਨਹੀਂ, ਮੈਂ ਪੁੱਠੇ ਬੰਨੇ ਤੁਰਦਾ ਹੀ ਨਹੀਂ। ਇਹ ਕਿਹੜੀ ਭੰਗ ਪੀਤੀ ਹੈ? ਤੇਰੇ ਭੈ ਦੀ, ਤੇਰੇ ਡਰ ਦੀ ਭੰਗ ਪੀਤੀ ਹੈ। ਮੈਂ ਦੀਵਾਨਾ ਭਇਆ ਤੀਤ ਕਰ ਕਾਸਾ, ਜਿਵੇਂ ਭੰਗ ਵਾਲੇ ਕੋਲ ਬਾਟਾ ਹੁੰਦਾ ਨਾ, ਮਹਾਰਾਜ ਨੇ ਆਖਿਆ ਮੈਂ ਆਪਣੇ ਹੱਥਾਂ ਨੂੰ ਹੀ ਬਾਟਾ ਬਣਾ ਲਿਆ। ਕਰ ਕਾਸਾ ਦਰਸ਼ਨ ਕੀ ਭੁੱਖ, ਤੇ ਮੇਰੇ ਅੰਦਰ ਵੀ ਭੁੱਖ ਹੈ ਕਾਹਦੀ, ਜਿਹੜਾ ਭੰਗ ਪੀਂਦਾ ਨਾ ਉਹਨੂੰ ਭੁੱਖ ਵੀ ਬੜੀ ਲੱਗਦੀ, ਰੋਟੀਆਂ ਖਾਣ ਬੈਠੇ ਤੇ ਰੋਟੀਆਂ ਖਾਈ ਜਾਂਦਾ, ਉਹ ਭੰਗੀਆਂ ਦਾ ਸਿਸਟਮ ਥੋੜ੍ਹਾ ਜਿਹਾ ਇੱਦਾਂ ਦਾ ਹੀ ਹੁੰਦਾ, ਫਿਰ ਉਹਨਾਂ ਖੰਡ ਖਾਈ ਜਾਣੀ, ਮਿੱਠਾ ਖਾਈ ਜਾਣਾ, ਤਾਂ ਕਿ ਕੀ ਕਹਿੰਦੇ ਨਸ਼ਾ ਖਿੜੇ ਹੋਰ। ਮਹਾਰਾਜ ਕਹਿੰਦੇ ਨੇ ਮੈਂ ਵੀ ਦੀਵਾਨਾ ਹੋ ਗਿਆ ਤੇ ਮੈਨੂੰ ਵੀ ਭੁੱਖ ਲੱਗੀ ਹੈ, ਪਰ ਮੇਰੀ ਭੁੱਖ ਕਿਹੜੀ ਹੈ? ਤੇਰੇ ਦਰਸ਼ਨਾਂ ਦੀ। ਕਰ ਕਾਸਾ ਦਰਸ਼ਨ ਕੀ ਭੁੱਖ, ਮੈਂ ਦਰ ਮੰਗੂ ਨੀਤਾ ਨੀਤ, ਮੈਂ ਇਹ ਮੰਗਦਾ, ਜਿਵੇਂ ਭੰਗੀ ਬੰਦਾ ਰੋਟੀਆਂ ਮੰਗੀ ਜਾਂਦਾ ਨਾ, ਪ੍ਰਸ਼ਾਦਾ ਹੀ ਮੰਗੀ ਜਾਂਦਾ, ਮੈਂ ਤੇਰੇ ਦਰਸ਼ਨਾਂ ਦੀ ਭੁੱਖ ਮੰਗਦਾ, ਮੈਨੂੰ ਉਹ ਲੱਗੀ। ਮੈਂ
ਤੋ ਦਰਸ਼ਨ ਕੀ ਕਰੋ ਸਮਾਏ, ਤੇਰੇ ਦਰਸ਼ਨਾਂ ਦੀ ਮੈਂ ਸਮਾਏ ਹੋਕਾ ਮਾਰਦਾ ਫਿਰਦਾ। ਮੈਂ ਦਰ ਮੰਗਤ ਭਿਖਿਆ ਪਾਏ, ਕੋਈ ਮੈਨੂੰ ਇਹ ਭਿਖਿਆ ਮੇਰੇ ਖੱਪਰ ਵਿੱਚ ਪਾ ਦੇਵੇ, ਇਹ ਮੈਂ ਤੇਰੇ ਚਰਨਾਂ ਵਿੱਚ ਅਰਜੋਈ ਕਰਦਾ ਵੀ ਮੈਂ ਇੱਦਾਂ ਦਾ ਭੰਗੀ ਬਣ ਗਿਆ। ਜਿਹੜਾ ਪੁਆਇੰਟ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਸੀ ਨਾ, ਬੜਾ ਅਹਿਮ ਹੈ। ਆ ਬੱਚਿਆਂ ਦੇ ਗੁਰਮਤਿ ਕੈਂਪ ਲੱਗਦੇ ਨੇ, ਇੱਥੇ ਵੀ ਲੱਗਣਾ ਸਿੰਘ ਸਭਾ 'ਚ ਵੀ, ਆਪਾਂ ਆਪਣੇ ਤੋਂ ਗੱਲ ਸ਼ੁਰੂਆਤ ਕਰ ਲੈਂਦੇ ਹਾਂ। ਹੋਰ ਗੁਰਦੁਆਰਿਆਂ ਵਿੱਚ ਵੀ ਗੁਰਮਤਿ ਕੈਂਪ ਜਦੋਂ ਆ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਉਦੋਂ ਲੱਗਦੇ ਨੇ। ਹੁਣ ਮੈਂ ਇਹਦੀ ਕੋਈ ਨਿੰਦਿਆ ਨਹੀਂ ਕਰ ਰਿਹਾ, ਕਿਉਂਕਿ ਅਸੀਂ ਤਾਂ ਖੁਦ ਔਰਗਨਾਈਜ਼ ਕਰ ਰਹੇ ਹਾਂ। ਸਿੰਘ ਸਭਾ ਦੇ ਵਿੱਚ ਬੱਚਿਆਂ ਦਾ ਕੈਂਪ ਲੱਗ ਰਿਹਾ, ਹੋਰ ਗੁਰਦੁਆਰਿਆਂ 'ਚ ਵੀ ਤੁਹਾਨੂੰ ਪਤਾ ਲੱਗਦੇ ਨੇ। ਚੰਗੀ ਗੱਲ ਹੈ ਵੀ ਸਾਡੇ ਬੱਚੇ ਗੁਰਮਤਿ ਦੀ ਸਿੱਖਿਆ ਪ੍ਰਾਪਤ ਕਰਨ, ਬਾਣੀ ਪੜ੍ਹਨ, ਸਿੱਖ ਇਤਿਹਾਸ ਬਾਰੇ ਜਾਣਨ। ਪਰ ਅਮੂਮਨ ਕੀ ਹੁੰਦਾ ਹੈ ਵੀ ਜਿਹੜਾ ਪੜ੍ਹਾਉਣ ਵਾਲਾ ਹੈ ਉਹਦਾ ਦਿਮਾਗ ਕਿੱਦਾਂ ਦਾ ਹੈ, ਇਹ ਵੀ ਬੜੀ ਜ਼ਰੂਰੀ ਗੱਲ ਹੈ। ਜਿਹਨੇ ਤੁਹਾਡੇ ਬੱਚਿਆਂ ਨੂੰ ਐਜੂਕੇਟ ਕਰਨਾ, ਜਿਹਨੇ ਧਰਮ ਦੀ ਉਹਨੇ ਸਿੱਖਿਆ ਦੇਣੀ ਹੈ, ਉਹ ਆਪ ਕਿੱਦਾਂ ਦਾ ਹੈ? ਹੁਣ ਤੁਸੀਂ ਕਿਸੇ ਭੰਗੀ ਨੂੰ ਸੱਦ ਕੇ ਕੈਂਪ ਲਵਾ ਲਓ, ਤੁਹਾਡੇ ਬੱਚਿਆਂ ਦਾ ਬ੍ਰੇਨ ਵਾਸ਼ ਕਰ ਦੇਣਾ ਉਹਨਾਂ ਨੇ, ਸਮਝ ਕੇ ਬੇਨਤੀ ਨੂੰ। ਇਹ ਇਕੱਲਾ ਕਈ ਵਾਰ ਅਸੀਂ ਵੇਨੇ ਜੀ ਬਾਣਾ ਪਾਇਆ ਬੱਚੇ ਨੇ, ਵੇਖੋ ਕਿੱਡਾ ਸੋਹਣਾ ਲੱਗਦਾ। ਮੈਂ ਰਿਸਪੈਕਟ ਕਰਦਾ, ਚੰਗੀ ਗੱਲ ਹੈ ਵੀ ਜੇ ਕਿਸੇ ਬੱਚੇ ਨੇ ਸਿਰ ਉੱਤੇ ਸੋਹਣੀ ਦਸਤਾਰ ਸਜਾਈ ਹੈ, ਦੁਮਾਲਾ ਬੰਨਿਆ ਹੈ, ਚੋਲਾ ਪਾਇਆ ਹੈ, ਪਰ ਆਪਣੇ ਬੱਚਿਆਂ ਨੂੰ ਵਾਚ ਵੀ ਕਰਨ ਦੀ ਲੋੜ ਹੈ ਵੀ ਕੋਈ ਬੰਦਾ ਇਹਨਾਂ ਦਾ ਬ੍ਰੇਨ ਵਾਸ਼ ਤਾਂ ਨਹੀਂ ਕਰ ਰਿਹਾ। ਮੈਂ ਇੱਕ ਉਦਾਹਰਨ ਦੇਵਾਂਗਾ ਵੀ ਬੱਚਾ ਸੀ, ਹੁਣ ਡਰਾ ਨਹੀਂ ਮੈਂ ਤੁਹਾਨੂੰ ਰਿਹਾ, ਪਰ ਅਵੇਅਰ ਕਰ ਰਿਹਾ, ਜਾਗਰੂਕ ਕਰਨਾ ਸਾਡਾ ਫਰਜ਼ ਹੈ ਤੁਹਾਨੂੰ। ਉਹਨੇ ਕੋਈ ਸਿੱਖਿਆ ਉੱਦਾਂ ਦੇ ਬੰਦੇ ਕੋਲ ਆ ਗਿਆ। ਮੈਂ ਵਿਸ਼ਵਾਸ ਨਾਲ ਇਹ ਗੱਲ ਕਰ ਸਕਦਾ ਵੀ ਗੁਰਮਤਿ ਕੈਂਪ ਜੇ ਤੁਸੀਂ ਲਵਾਉਣੇ ਨੇ ਤੇ ਮਿਸ਼ਨਰੀ ਕਾਲਜਾਂ ਦੇ ਪੜ੍ਹੇ ਹੋਏ ਵਿਦਿਆਰਥੀਆਂ ਤੋਂ ਹੀ ਲਵਾਓ। ਗੁਰਮਤਿ ਕੈਂਪ ਆਰਗੇਨਾਈਜ਼ ਕਰਨੇ ਨੇ, ਸਿਰਫ ਉਹਦੇ ਕੋਲ ਕਰਾਓ ਜਿਹੜਾ ਸਿੱਖ ਰਹਿਤ ਮਰਿਆਦਾ ਸ੍ਰੀ ਅਕਾਲ ਤਖਤ ਸਾਹਿਬ ਵਾਲੀ ਨੂੰ ਸਮਰਪਿਤ ਹੈ। ਨਹੀਂ ਤੇ ਕਈ ਵਾਰਾਂ ਖੇਡਾਂ ਉਲਟ ਹੋ ਜਾਂਦੀਆਂ। ਮੈਂ ਹੁਣ ਹੋਰ ਕਿਸੇ ਦਾ ਨਾਂ ਨਹੀਂ ਲੈਣਾ ਵੀ ਇਹਦੇ ਕੋਲ ਲਵਾਓ, ਤੁਸੀਂ ਸਮਝ ਸਕਦੇ ਹੋ ਗੱਲ ਨੂੰ। ਹਾਂ, ਗੁਰਬਾਣੀ ਦੀ ਸੰਥਿਆ ਲੈਣੀ ਹੈ ਕੋਈ, ਤੁਸੀਂ ਕਿਸੇ ਪਾਠੀ ਗ੍ਰੰਥੀ ਤੋਂ ਲੈ ਸਕਦੇ ਹੋ ਜਿਹੜਾ ਸੁਲਝਿਆ ਹੋਇਆ। ਪਰ ਖਾਸ ਕਰਕੇ ਕੁਝ ਐਕਟੀਵਿਟੀਜ਼ ਹੁੰਦੀਆਂ ਨੇ ਜਿਹੜੀਆਂ ਬੜੀਆਂ ਸੈਂਸਿਟਿਵ ਹੁੰਦੀਆਂ ਨੇ, ਬੱਚਿਆਂ ਉੱਤੇ ਉਹ ਅਸਰ ਪਾਉਂਦੀਆਂ ਨੇ। ਹੁਣ ਬੱਚਾ ਕਿਸੇ ਦਾ, ਉਹਦਾ ਨਵਾਂ ਨਵਾਂ ਵਿਆਹ ਹੋਇਆ ਤੇ ਉਹਨੇ ਦੋ ਇੰਸੀਡੈਂਟਸ ਨੇ, ਦੋ ਘਟਨਾਵਾਂ ਨੇ। ਵੇਖੋ ਗ੍ਰਸਤੀ ਮਾਰਗ ਜਿਹੜਾ ਹੁੰਦਾ, ਮੇਰੀਆਂ ਮਾਵਾਂ ਬੈਠੀਆਂ, ਭੈਣਾਂ ਬੈਠੀਆਂ ਨੇ, ਜਿਹੜਾ ਗ੍ਰਸਤੀ ਮਾਰਗ ਹੁੰਦਾ ਇਹਦੇ ਵਿੱਚ ਪਤੀ ਪਤਨੀ ਦਾ ਰਿਸ਼ਤਾ ਬੜਾ ਗੂੜਾ ਹੁੰਦਾ। ਪਰ ਹੋ ਸਕਦਾ ਹੈ ਵੀ ਤੁਸੀਂ ਜਿਹਦੇ ਕੋਲ ਗੁਰਮਤਿ ਕੈਂਪ ਦੀ ਟ੍ਰੇਨਿੰਗ ਦਿਵਾਉਣ ਇੱਕ ਬੱਚੇ ਨੂੰ ਭੇਜ ਰਹੇ ਹੋ, ਕੱਲ੍ਹ ਨੂੰ ਉਹਨਾਂ ਵੱਲੋਂ ਦਿੱਤੀ ਹੋਈ ਸਿੱਖਿਆ ਦੁਆਰਾ ਤੁਹਾਡਾ ਬੱਚਾ ਗ੍ਰਸਤ ਤੋਂ ਹੀ ਭਗੌੜਾ ਹੋ ਜਾਵੇ, ਸਮਝ ਕੇ ਬੇਨਤੀ ਨੂੰ। ਵੀ ਜਿਹੜੀ ਧੀ ਨੂੰ ਉਹ ਵਿਆਹ ਕੇ ਲਿਆਇਆ ਉਹਦੀ ਜ਼ਿੰਦਗੀ ਤਬਾਹ ਕਰਕੇ ਰੱਖ ਦੇਵੇ, ਕਿਉਂਕਿ ਇੱਦਾਂ ਦੀ ਸਿੱਖਿਆ ਵੀ ਦਿੱਤੀ ਜਾਂਦੀ ਆ। ਤੇ ਇੱਕ ਸੱਜਣ ਨੇ ਸਾਨੂੰ ਦੱਸਿਆ, ਉਹ ਕਹਿੰਦਾ ਜੀ ਮੇਰਾ ਬੱਚਾ ਚਲਿਆ ਗਿਆ, ਕਹਿੰਦਾ ਅਸੀਂ ਤੇ ਬੜੇ ਚਾਅ ਨਾਲ ਉਹਨੂੰ ਘੱਲਿਆ ਵੀ ਜਾ ਬੱਚਿਆ ਜਾ ਕੇ ਗੁਰਮਤਿ ਦੀ ਸਿੱਖਿਆ ਲੈ ਕੇ ਆ। ਕਹਿੰਦਾ ਜਦੋਂ ਘਰੇ ਆਇਆ ਤੇ ਉਹਦਾ ਬ੍ਰੇਨ ਇਸ ਤਰੀਕੇ ਨਾਲ ਵਾਸ਼ ਕਰ ਦਿੱਤਾ ਗਿਆ, ਇੱਦਾਂ ਧੋ ਕੇ ਰੱਖ ਦਿੱਤਾ ਗਿਆ, ਉਹ ਸਾਨੂੰ ਹੀ ਆਂਦਾ ਤੁਸੀਂ ਤੇ ਬੰਦੇ ਹੀ ਨਹੀਂ ਹੈਗੇ। ਤੇ ਅਸੀਂ ਪੁੱਛਿਆ ਵੀ ਕੀ ਕਾਰਨ ਕੀ, ਕਹਿੰਦਾ ਵੀ ਕਾਰਨ ਇਹ ਹੈ ਵੀ ਉਹ ਕਹਿੰਦਾ ਮੈਂ ਤੁਹਾਡੇ ਹੱਥ ਦੀ ਰੋਟੀ ਨਹੀਂ ਖਾਣੀ, ਮੈਂ ਤੁਹਾਡੇ ਹੱਥ ਦਾ ਪਾਣੀ ਨਹੀਂ ਪੀਣਾ, ਤੁਸੀਂ ਤੇ ਇੱਦਾਂ ਜੇ, ਤੁਸੀਂ ਤੇ ਇੱਦਾਂ ਜੇ, ਸਮਝ ਗਏ ਬੇਨਤੀ ਨੂੰ। ਆਂਦਾ ਹੁਣ ਸਾਡੇ ਘਰ ਦੇ ਵਿੱਚ ਰੱਫੜ ਪਿਆ ਹੋਇਆ। ਆਂਦਾ ਵੀ ਤੜਕੇ ਉਹਨੇ 3 ਵਜੇ ਉੱਠ ਜਾਣਾ, ਚਲੋ ਉੱਠਣਾ ਕੋਈ ਗੁਨਾਹ ਨਹੀਂ ਹੈ, ਮੈਂ ਉਹ ਨਹੀਂ ਕਹਿ ਰਿਹਾ ਵੀ ਉਹ ਕੋਈ ਮਾੜਾ ਕੰਮ ਕਰਦਾ, ਪਰ ਕਹਿੰਦਾ ਵੀ ਹਾਂ ਜਾਂ ਤੁਸੀਂ ਕਿਉਂ ਸੁੱਤੇ ਹੋ।
ਤੁਸੀਂ ਕਾਹਦੇ ਲਈ ਸੁੱਤੇ, ਤੁਹਾਨੂੰ ਨਹੀਂ ਪਤਾ, ਤੁਸੀਂ ਤੇ ਬੰਦੇ ਹੀ ਨਹੀਂ ਹੈਗੇ। ਕਹਿੰਦਾ ਕਹਿੰਦਾ ਸਾਡਾ ਬੱਚਾ ਅਸੀਂ ਜੰਮਿਆ ਤੇ ਸਾਡੇ ਹੱਥ ਦੀ ਉਹ ਕੋਈ ਚੀਜ਼ ਨਹੀਂ ਖਾਂਦਾ। ਉਹ ਕਹਿੰਦਾ ਤੁਹਾਡੇ ਹੱਥੋਂ ਕੁਛ ਨਹੀਂ ਖਾਣਾ, ਮੈਂ ਰੋਟੀ ਵੀ ਆਪਦੀ। ਕਹਿੰਦਾ ਸਾਡੇ ਘਰ ਚ ਬਾਬਾ ਜੀ ਚੁੱਲ੍ਹੇ ਦੋ ਹੋ ਗਏ, ਉਹ ਮਾਂ ਦੇ ਹੱਥ ਦੀ ਰੋਟੀ ਵੀ ਨਹੀਂ ਖਾਂਦਾ। ਇਸ ਲਈ ਹੁਣ ਕਈ ਗੱਲਾਂ ਅਸੀਂ ਬੋਲ ਦਿੰਦੇ ਹਾਂ, ਇਹਦਾ ਸਾਨੂੰ ਨੁਕਸਾਨ ਵੀ ਚੱਲਣਾ ਪੈਂਦਾ ਵੀ ਜਿਹੜੇ ਇਹੋ ਜਿਹੇ ਕੰਮ ਕਰਾਉਂਦੇ ਨੇ ਉਹ ਥਰੈਟ ਦੇਣ ਲੱਗ ਪੈਂਦੇ। ਇਸ ਕਰਕੇ ਗੁਰਮਤ ਦੀ ਆੜ ਵਿੱਚ ਤੁਹਾਡੇ ਬੱਚੇ ਕੀ ਸਿੱਖ ਰਹੇ ਨੇ ਤੁਹਾਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ, ਇਹ ਸਮਝ ਹੋਣੀ ਚਾਹੀਦੀ ਹੈ ਤੁਹਾਨੂੰ। ਪਰ ਇਹ ਸਮਝ ਤਾਂ ਆਵੇਗੀ ਜੇ ਤੁਸੀਂ ਆਪ ਵੀ ਥੋੜਾ ਬਹੁਤਾ ਬਾਣੀ ਦੇ ਨਾਲ ਜੁੜੋਗੇ। ਹੁਣ ਜਿਹੜੇ ਬੱਚੇ ਨੂੰ ਇਹ ਦੱਸ ਦਿੱਤਾ ਗਿਆ ਵੀ ਤੂੰ ਆਂਦਾ ਵੀ ਕੋਈ ਚੀਜ਼ ਵੀ ਫੜਨੀ ਹੋਵੇ ਤੇ ਇੱਦਾਂ ਰੁਮਾਲ ਦੇ ਨਾਲ ਹਜੂਰੀਏ ਨਾਲ ਇੱਦਾਂ ਕਰਕੇ ਇੱਦਾਂ, ਮਤਲਬ ਉਹਦਾ ਬ੍ਰੇਨ ਵਾਸ਼। ਅੱਛਾ ਤੁਸੀਂ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹੋ ਵੀ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਵੀ ਸੁਚਮਤਾ ਵਗੈਰਾ ਇੱਦਾਂ ਨਹੀਂ ਹੁੰਦੀ ਕੁਝ ਵੀ। ਫਰੂਟ ਵੀ ਫਰਿੱਜ ਚੋਂ ਕੇਲਾ ਵੀ ਖਾਣਾ ਹੋਵੇ ਤੇ ਧੋ ਕੇ ਖਾਂਦਾ, ਇਹ ਸਿਚੁਏਸ਼ਨ ਹੈ। ਮਾਰਸ਼ਲ ਆਰਟ ਆਉਣਾ ਚਾਹੀਦਾ ਬੱਚਿਆਂ ਨੂੰ, ਗਤਕਾ ਸੈਲਫ ਡਿਫੈਂਸ ਲਈ ਚਲੋ ਚੰਗੀ ਚੀਜ਼ ਹੈ। ਤੇ ਤੁਹਾਨੂੰ ਪਤਾ ਹੈ ਨਾ ਇੰਗਲੈਂਡ ਚ ਕੀ ਵਾਪਰਿਆ, ਇੰਗਲੈਂਡ ਦੇ ਵਿੱਚ ਉਸ ਬੱਚੇ ਨੇ ਗੋਰੇ ਬੱਚੇ ਨੂੰ ਉੱਥੇ ਸਿੱਖਾਂ ਦੀ ਕਿਰਪਾਨ ਤੋਂ ਗੋਰੇ ਜਿਹੜੇ ਨੇ ਉਹ ਨਫ਼ਰਤ ਕਰਨ ਲੱਗ ਪਏ। ਜਿਨ੍ਹਾਂ ਨੇ ਤੁਹਾਨੂੰ ਕਦੀ ਹੱਕ ਦਿੱਤੇ ਸੀ ਵੀ ਤੁਸੀਂ ਕੋਈ ਗੱਲ ਨਹੀਂ, ਤੇ ਇਹ ਚੇਤਾ ਰੱਖਣ, ਕੈਨੇਡਾ ਦੇ ਵਿੱਚ ਵੀ ਪਾਈ ਹੋਈ ਕਿਰਪਾਨ ਸਾਡੀ ਮੇਰੇ ਨੌਜਵਾਨ ਵੀਰ ਬੈਠੇ ਨੇ, ਇਹ ਚਿੰਨ੍ਹ ਹੈ, ਸਿੰਬਲ ਹੈ, ਵੈਪਨ ਨਹੀਂ ਹੈਗੀ। ਚੇਤਾ ਰੱਖੋ, ਸਿੰਬਲ ਤੇ ਵੈਪਨ ਦੇ ਵਿੱਚ ਫਰਕ ਹੁੰਦਾ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜੇ ਤੁਸੀਂ ਕਿਰਪਾਨ ਕੈਰੀ ਕਰਕੇ ਤੁਰ ਰਹੇ ਹੋ ਦਿਸ ਇਜ਼ ਅ ਵੈਪਨ, ਨੋ, ਨੋਟ ਵੈਪਨ, ਇਟ ਇਸ ਓਨਲੀ ਸਿੰਬਲ, ਚਿੰਨ੍ਹ ਹੈ, ਵੈਪਨ ਨਹੀਂ ਹੈਗੀ। ਵੈਪਨ ਕੇਵਲ ਪੁਲਿਸ ਰੱਖ ਸਕਦੀ ਹੈ, ਉਹ ਕੇਵਲ ਪੁਲਿਸ ਕੋਲ ਹੈ। ਤੋ ਬੜਾ ਧਿਆਨ ਦੇਣ ਦੀ ਲੋੜ ਹੈ ਵੀ ਤੁਹਾਨੂੰ ਨੌਲੇਜ ਇਨਫੋਰਮੇਸ਼ਨ ਇੱਦਾਂ ਦੀ ਦਿੱਤਾ ਜਾਵੇ ਵੀ ਤੁਹਾਡਾ ਬੱਚਾ ਕੱਲ੍ਹ ਨੂੰ ਸਕੂਲੇ ਜਾਵੇ, ਉਹ ਟੋਲਰੇਟ ਨਾ ਕਰ ਸਕਦਾ ਹੋਵੇ ਕਿਸੇ ਗੱਲ ਨੂੰ, ਉਹਦੇ ਕੋਲ ਕਿਰਪਾਨ ਹੋਵੇ, ਉਹਨੂੰ ਸਿਖਾਇਆ ਗਿਆ ਉਦਾਂ ਦਾ ਹੋਵੇ, ਉਹ ਕੱਢ ਕੇ ਤੇ ਕਿਸੇ ਦੇ। ਸੋ ਇਹ ਭਰਾਵੋ ਸਾਨੂੰ ਸਮਝਦਾਰ ਬਣਨ ਦੀ ਲੋੜ ਹੈ, ਸਿਆਣਪ ਬਣਨ ਦੀ ਲੋੜ ਹੈ ਵੀ ਗੁਰਮਤ, ਮੈਂ ਕਹਿੰਦਾ ਗੁਰਮਤ ਆਉਣੀ ਚਾਹੀਦੀ ਬੱਚਿਆਂ ਨੂੰ। ਗੁਰਮਤ ਕੀ ਹੁੰਦੀ ਹੈ? ਗੁਰਮਤ ਹੁੰਦੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਆਈਡੋਲੋਜੀ ਹੈ, ਜਦੋਂ ਆਪਾਂ ਉਹਨੂੰ ਪੜ੍ਹਦੇ, ਵਿਚਾਰਦੇ, ਅੰਡਰਸਟੈਂਡ ਕਰਦੇ ਹਾਂ, ਉਹਨੂੰ ਗੁਰਮਤ ਕਹਿੰਦੇ ਨੇ, ਉਹ ਹੁੰਦੀ ਹੈ ਗੁਰਮਤ। ਸੋ ਗੁਰੂ ਕਿਰਪਾ ਕਰੇ। ਹੁਣ ਆਪਾਂ ਗੱਲ ਇੱਥੋਂ ਚੱਲੀ ਵੀ ਇੱਥੋਂ ਦੇ ਬੋਰਨ ਬੱਚੇ ਜਿਹੜੇ ਸੀ, ਜਿਹੜੇ ਇੱਥੋਂ ਦੇ ਬੋਰਨ ਬੱਚੇ ਸੀ, ਉਹਨਾਂ ਨੇ ਬਾਣਾ ਪਾ ਲਿਆ, ਨਿਹੰਗ ਸਿੰਘ ਦਾ ਬਾਣਾ ਪਾ ਲਿਆ ਸਿਰ ਉੱਤੇ, ਹਜੇ ਅਲੂਣੇ ਨੇ, ਹਜੇ ਏਜ ਵੱਡੀ ਹੋਵੇ ਤਾਂ ਚਲੋ ਫਿਰ ਵੀ ਕਿਤੇ ਨਾ ਕਿਤੇ ਆਪਾਂ ਕੁਝ ਕਹਿ ਸਕਦੇ ਹਾਂ। ਛੋਟੇ ਛੋਟੇ ਬੱਚੇ ਜਿਹੜੇ ਸੀ ਉਹ ਭੰਗਾਂ ਘੋਟ ਰਹੇ ਨੇ ਨਗਰ ਕੀਰਤਨਾਂ ਦੇ ਵਿੱਚ, ਭੰਗਾਂ ਪੀ ਰਹੇ ਨੇ, ਗੂੜੀ ਭੰਗ ਕਰਕੇ ਉਹ ਪੀਂਦੇ ਵੀ ਨੇ। ਹੁਣ ਇਹੋ ਜਿਹੇ ਬੱਚੇ ਨੂੰ ਕੋਈ ਕਹਿ ਦੇਵੇ ਵੀ ਹਾਂ ਫਲਾਨਾ ਫਲਾਨੇ ਗੁਰਦੁਆਰੇ ਦਾ ਬਾਬਾ ਤੁਹਾਡੇ ਖਿਲਾਫ਼ ਬੋਲਿਆ, ਜਾਓ ਜਾ ਕੇ, ਧਰਮ ਦਾ ਕੰਮ ਇਹ ਵੀ ਸੇਵਾ ਹੀ ਹੈ, ਕੀ ਕਰੋਗੇ ਉੱਥੇ ਤੁਸੀਂ? ਸੋ ਸਮਝਣਾ ਜ਼ਰੂਰੀ ਹੈ, ਵਿਚਾਰਨਾ ਜ਼ਰੂਰੀ ਹੈ, ਭੇਜੋ। ਪਰ ਧਿਆਨ ਰੱਖੋ, ਆਪਣੇ ਬੱਚਿਆਂ ਨੂੰ ਗੁਰਮਤਿ ਕੈਂਪ ਵਿੱਚ ਭੇਜਣ ਤੋਂ ਪਹਿਲਾਂ ਜਿਹੜੀ ਕਮੇਟੀ ਕੋਲ ਤੁਸੀਂ ਭੇਜ ਰਹੇ ਹੋ, ਤੁਹਾਨੂੰ ਉਹਦੇ ਬਾਰੇ ਪਤਾ ਹੋਣਾ ਚਾਹੀਦਾ ਹੈ। ਜਿਹੜੇ ਇੰਸਟੀਟਿਊਸ਼ਨ, ਜਿਹੜੇ ਗੁਰਦੁਆਰੇ ਵਿੱਚ ਤੁਸੀਂ ਭੇਜ ਰਹੇ ਹੋ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਇੱਕ ਸਵਾਲ ਉਸ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਜਿਹੜੀ ਵੀ ਗੁਰਮਤਿ ਕੈਂਪ ਔਰਗਨਾਈਜ਼ ਕਰ ਰਹੀ ਹੈ, ਉਹਨੂੰ ਪੁੱਛੋ ਜੀ ਤੁਸੀਂ ਕਿਹੜੀ ਮਰਿਆਦਾ ਨੂੰ ਫੋਲੋ ਕਰਦੇ ਹੋ। ਜੇ ਉਹ ਕਹਿੰਦੇ ਨੇ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਫੋਲੋ ਕਰਦੇ ਹਾਂ, ਤੁਸੀਂ ਕਿਹਨੂੰ ਗੁਰੂ ਮੰਨਦੇ ਹੋ? ਜੇ ਉਹ ਕਹਿੰਦੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੀ ਸਾਡੇ ਗੁਰੂ ਨੇ, ਅਤੇ ਤੁਹਾਡੇ ਜਿਹੜੇ ਪੜ੍ਹਾਉਣ ਵਾਲੇ ਨੇ ਉਹਨਾਂ ਦੀਆਂ ਅੱਜ ਕੱਲ੍ਹ ਵੀਡੀਓ ਮਿਲ ਜਾਂਦੀਆਂ ਨੇ, ਉਹ ਵੇਖ ਲਓ, ਫਿਰ ਭੇਜ ਦਿਓ, ਕੋਈ ਗੱਲ ਨਹੀਂ, ਤੁਹਾਨੂੰ ਪਤਾ ਤਾਂ ਹੋਵੇ। ਸੋ ਬੱਚਿਆਂ ਨੂੰ ਭੰਗੀ ਬਣਾਇਆ ਜਾ ਰਿਹਾ, ਇੱਥੋਂ ਦੇ ਬੱਚਿਆਂ ਨੂੰ ਵੀ, ਕਨੇਡਾ ਅਮੈਰੀਕਾ ਦੇ ਬੱਚਿਆਂ ਨੂੰ ਵੀ, ਜਿਹੜਾ ਹੈ ਉਹ ਸ਼ਾਸਤਰ ਵੱਡੇ ਵੱਡੇ। ਹੁਣ ਪਤਾ ਕੀ ਹੈ, ਜਦੋਂ ਅਸੀਂ ਇੱਦਾਂ ਬੋਲਦੇ ਹਾਂ, ਕਹਿ ਦਿੰਦੇ ਲਓ ਜੀ ਇਹ ਤਾਂ ਸ਼ਾਸਤਰਾਂ, ਅਸੀਂ ਖਿਲਾਫ਼ ਨਹੀਂ ਹੈਗੇ ਕਿਸੇ ਚੀਜ਼ ਦੇ। ਅੱਜ ਇੰਗਲੈਂਡ ਵਿੱਚ ਜੋ ਵਾਪਰਿਆ ਪਿਛਲੇ ਦਿਨੀ, ਜਿਹਦਾ ਕਰਕੇ ਸਿੱਖਾਂ ਨੂੰ ਕੁੱਟ ਪਈ, ਕੁੱਟਿਆ ਗਿਆ ਵਿੱਚੋਂ ਗੋਰੇ ਉਹਨਾਂ ਦੇ ਗਲ, ਅਸੀਂ ਚਾਹੁੰਦੇ ਇੱਦਾਂ ਦੀ ਨੌਬਤ ਸਾਡੀ ਕਮਿਊਨਿਟੀ ਦੇ ਵਿੱਚ, ਅਸੀਂ ਜਿੱਥੇ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਹਾਂ, ਇੱਦਾਂ ਦੀ ਕਦੀ ਵੀ ਨਾ ਆਵੇ।
ਤੁਹਾਡਾ ਬੇਟਾ ਪ੍ਰਾਊਡਲੀ ਆਪਣੇ ਬਾਣੇ ਨੂੰ ਪਾਵੇ ਜ਼ਰੂਰ, ਪਰ ਉਹ ਇਹ ਨਾ ਸਮਝੇ ਵੀ ਮੈਂ ਸੁਪੀਰੀਅਰ ਹਾਂ ਅਤੇ ਮੇਰੇ ਕੋਲ ਕੋਈ ਐਸੀ ਪਾਵਰ ਹੈ ਕਿ ਮੈਂ ਉਹਨੂੰ ਸੋਧਾ ਲਾ ਦਿਆਂਗਾ, ਉਹਨੂੰ ਮਾਰ ਦਿਆਂਗਾ, ਜੇ ਉਹ ਮੇਰੀ ਗੱਲ ਨੂੰ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਮੈਂ ਉਹਨੂੰ ਇੱਦਾਂ ਕਰ ਦਿਆਂਗਾ। ਸੋ ਇਹੋ ਜਿਹੇ ਗੁਰਮਤ ਕੈਂਪਾਂ ਤੋਂ ਬਚੋ। ਸੋ ਸਤਿਗੁਰ ਨੇ ਇੱਥੇ ਵੇਖੋ ਕੀ ਖਿਆਲ ਦਿੱਤਾ, ਆਪਾਂ ਗੁਰੂ ਨਾਨਕ ਸਾਹਿਬ ਦਾ ਵਾਕ ਪੜ੍ਹ ਲਿਆ ਵੀ ਉਹ ਕਹਿੰਦੇ ਸੀ ਜੀ ਭੰਗ ਪੀਣੀ ਚਾਹੀਦੀ ਹੈ। ਤੁਸੀਂ ਬਾਣੀ ਦਾ ਇੱਕ ਵਾਕ ਪੜ੍ਹ ਲਓ ਗੁਰੂ ਤੇਗ ਬਹਾਦਰ ਸਾਹਿਬ ਦਾ, ਉਹ ਕਹਿੰਦੇ ਤੀਰਥ ਬਰਤ ਅਰਦਾਨ ਕਰ

ਚੁੰਚਰ ਕਹਿੰਦੇ ਨੇ ਹਾਥੀ ਨੂੰ। ਆਖਿਆ ਜਿਵੇਂ ਹਾਥੀ ਨਹਾਉਂਦਾ ਏ, ਬੰਦਾ ਵੀ ਕਈ ਤਰ੍ਹਾਂ ਦੇ ਕੰਮ ਕਰਦਾ ਏ ਧਰਮ ਦੇ, ਪਰ ਇਹ ਨਿਫਲ ਹੋ ਜਾਂਦੇ ਨੇ ਜਿਵੇਂ ਹਾਥੀ ਦਾ ਇਸ਼ਨਾਨ। ਹਾਥੀ ਕੀ ਕਰਦਾ ਵੀ ਉਹਨੂੰ ਨਵਾ ਦੋ ਮਲ ਮੁੜ ਕੇ ਤੇ ਫਿਰ ਉਹ ਆਪਣੇ ਸਿਰ ਚ ਕੀ ਪਾ ਲੈਂਦਾ, ਖੇ ਪਾ ਲੈਂਦਾ। ਹੁਣ ਇਸ ਸ਼ਬਦ ਨੂੰ ਰਿਲੇਟ ਕਰ ਲਓ ਇੱਕ ਬੋਲ ਦੇ ਨਾਲ। ਉੱਥੇ ਬਾਬਾ ਜੀ ਨੇ ਆਖਿਆ ਭਾਂਗ ਮਾਸ਼ਲੀ ਸੁਰਾਪਾਨ। ਭਾਂਗ ਭੰਗ ਹੋ ਗਈ, ਮਾਸ਼ਲੀ ਵੀ ਇੱਕ ਨਸ਼ਾ ਹੈ। ਭਾਂਗ ਮਾਸ਼ਲੀ ਸੁਰਾਪਾਨ, ਸੁਰਾਪਾਨ ਸ਼ਰਾਬ ਹੋ ਗਈ। ਜੋ ਜੋ ਪ੍ਰਾਣੀ ਖਾਹੇ, ਜਿਹੜੇ ਧਰਮ ਦੇ ਨਾਂ ਤੇ ਇਹ ਸਾਰਾ ਕੁਝ, ਹਾਂ ਉਦਾਂ ਕੋਈ ਸ਼ਰਾਬ ਪੀਂਦਾ ਹੈ ਇਹ ਵੱਖਰੀ ਗੱਲ ਹੈ, ਮੈਂ ਉਹਨੂੰ ਵੀ ਜਸਟੀਫਾਈ ਨਹੀਂ ਕਰ ਰਿਹਾ, ਮੈਂ ਇੱਕ ਐਗਜ਼ਾਮਪਲ ਦੇ ਰਿਹਾ ਵੀ ਉਹ ਵੱਖਰੀ ਗੱਲ ਹੈ। ਕੋਈ ਸ਼ਰਾਬ ਪੀਂਦਾ ਹੈ, ਕੋਈ ਭੰਗ ਪੀਂਦਾ ਹੈ, ਉਹ ਇੱਕ ਅੱਡ ਗੱਲ ਹੈ, ਪਰ ਜਿਹੜਾ ਧਰਮ ਦੇ ਨਾਂ ਤੇ ਪੀਂਦਾ ਹੈ ਗੱਲ ਉਹਦੀ ਹੈ, ਜਿਹੜਾ ਧਰਮ ਨੂੰ ਵਿੱਚ ਲਿਆਣ ਕੇ ਪੀਂਦਾ ਹੈ ਨਾ ਗੱਲ ਉਹਦੀ ਹੈ। ਬਾਬੇ ਨੇ ਕਿਹਾ ਭਾਂਗ ਮਾਸ਼ਲੀ ਸੁਰਾਪਾਨ, ਜੋ ਜੋ ਪ੍ਰਾਣੀ ਖਾਹੇ, ਜਿਹੜੇ ਜਿਹੜੇ ਪ੍ਰਾਣੀ ਭੰਗ ਖਾਂਦੇ ਨੇ, ਭੰਗ ਪੀਂਦੇ ਨੇ, ਸੁਰਾਪਾਨ, ਸੁਰਾਪਾਨ ਦਾ ਅਰਥ ਹੈ ਸੁਰਾਂ ਦਾ, ਦੇਵਤਿਆਂ ਦਾ ਭੋਜਨ ਮੰਨੀ ਗਈ ਹੈ ਸ਼ਰਾਬ ਵੀ। ਜੋ ਜੋ ਪ੍ਰਾਣੀ ਖਾਹੇ, ਤੀਰਥ ਬਰਤ ਔਰ ਨੇਮ ਕੀਏ, ਤੇ ਸਭੈ ਰਸਾਤਲ ਜਾਹੇ, ਇਹ ਸਾਰੇ ਖੂਹ ਚ ਪੈ ਜਾਂਦੇ ਨੇ। ਜਿਹੜਾ ਬੰਦਾ ਇਹਨਾਂ ਨਸ਼ਿਆਂ ਦਾ ਸੇਵਨ ਕਰਦਾ ਹੈ ਧਰਮ ਦੇ ਨਾਮ ਉੱਤੇ, ਇਸ ਕਰਕੇ ਸੁੱਖ ਨਿਧਾਨ ਭੰਗ ਨਹੀਂ ਹੁੰਦੀ, ਸੁੱਖ ਨਿਧਾਨ ਵਾਹਿਗੁਰੂ ਦਾ ਨਾਮ ਹੈ, ਉਹੀ ਸੁੱਖਾਂ ਦਾ ਖਜ਼ਾਨਾ ਹੈ। ਤੇ ਜੇ ਕੋਈ ਆਂਦਾ ਹੈ ਵੀ ਨਹੀਂ ਭਾਈ ਭੰਗ ਸੁੱਖ ਨਿਧਾਨ ਹੈ, ਇਹ ਤੇ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਹੈ, ਨਹੀਂ ਗੁਰੂ ਸਾਹਿਬ ਨੇ ਇਹ ਨਹੀਂ ਸੀ ਆਖਿਆ ਸਿੱਖ ਪੀ ਪੀ ਕੇ ਸ਼ਦਾਈ ਹੋ ਜਾਣ, ਕਮਲੇ ਹੋ ਜਾਣ, ਇਹਨਾਂ ਦੇ ਬੱਚੇ ਤੱਕ ਇਹ ਚੀਜ਼ਾਂ ਪੀਣ ਲੱਗ ਜਾਣ, ਇਹ ਗੁਰੂ ਸਾਹਿਬ ਦਾ ਨਹੀਂ ਸੀ। ਹੁਣ ਸਤਿਗੁਰ ਨੇ ਅੱਜ ਵੀ ਜਿਹੜੀ ਬਖਸ਼ਿਸ਼ ਅੱਜ ਬਾਬਾ ਕਬੀਰ ਸਾਹਿਬ ਨੇ ਕੀਤੀ ਨਾ, ਇਹਦੇ ਵਿੱਚ ਵੀ ਉਹਨਾਂ ਨੇ ਜ਼ਿਕਰ ਕੀਤਾ ਹੈ ਵੀ ਭਾਈ ਉਆਂ ਕੋ ਕਹੀਏ ਸਹਿਜ ਮਤਵਾਰਾ। ਮਤਵਾਰਾ ਦਾ ਅਰਥ ਹੁੰਦਾ ਮਤਵਾਲਾ, ਮਤਿਆ ਹੋਇਆ ਕਿਸੇ ਚੀਜ਼ ਦੇ ਵਿੱਚ। ਹੁਣ ਮਤਿਆ ਬੰਦਾ ਕਈਆਂ ਚੀਜ਼ਾਂ ਵਿੱਚ ਹੈ, ਬੰਦਾ ਕੂੜ ਚ ਵੀ ਮਤਿਆ ਹੋ ਸਕਦਾ, ਜਿਹਦੀ ਸਾਂਝ ਹੀ ਕਿਹਦੇ ਨਾਲ ਹੈ, ਕੂੜ ਨਾਲ ਹੈ। ਕਾਮ ਚ ਵੀ ਮਤਿਆ ਹੋ ਸਕਦਾ, ਕ੍ਰੋਧ ਵਿੱਚ ਵੀ, ਲੋਭ ਵਿੱਚ ਵੀ, ਇਹ ਵੀ ਨਸ਼ੇ ਹੀ ਨੇ ਸਾਰੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਵੀ ਕੀ ਹੈ, ਨਸ਼ਾ ਹੀ ਹੈ ਬਾਣੀ ਦੇ ਅਕੋਰਡਿੰਗ। ਮੈਂ ਤੇ ਅਕਸਰ ਇਹ ਗੱਲ ਕਹਿੰਦਾ ਨਾ ਵੀ ਸਿੱਖ ਰਹਿਤ ਮਰਿਆਦਾ ਜਿਹੜੀ ਸ੍ਰੀ ਅਕਾਲ ਤਖ਼ਤ ਸਾਹਿਬ ਵਾਲੀ ਹੈ ਨਾ, ਉਹਦੇ ਵਿੱਚ ਨਾ ਪਤਤ ਦੀਆਂ ਕੁਝ ਨਿਸ਼ਾਨੀਆਂ ਦੱਸੀਆਂ ਨੇ। ਪਤਤ ਕਿਹਨੂੰ ਕਹਿੰਦੇ ਨੇ ਵੀ ਜਿਹਨੇ ਖੰਡੇ ਬਾਟੇ ਕੀ ਪੌੜ ਲਈ ਹੋਵੇ, ਤੇ ਉਸ ਤੋਂ ਬਾਅਦ ਇਹ ਚਾਰ ਗੱਲਾਂ ਉਹ ਕਰ ਜਾਵੇ। ਇੱਕ ਤੇ ਉਹ ਹੈ ਨਾ ਵੀ ਜਿਹਨਾਂ ਨੇ ਅਜੇ ਪੌੜ ਲਈ ਨਹੀਂ, ਜਿਹੜੇ ਪੰਥ ਦੇ ਵਿੱਚ ਸ਼ਾਮਿਲ ਹੀ ਅਜੇ ਨਹੀਂ ਹੋਏ, ਪਰ ਜਿਹਨੇ ਖੰਡੇ ਬਾਟੇ ਕੀ ਪੌੜ ਲੈ ਲਈ ਹੈ, ਤੇ ਉਸ ਤੋਂ ਬਾਅਦ ਜੇ ਕੋਈ ਆਹ ਚਾਰ ਚੀਜ਼ਾਂ ਕਰ ਜਾਂਦਾ ਉਹਨੂੰ ਫਿਰ ਪਤਤ ਕਿਹਾ ਜਾਂਦਾ। ਤੇ ਉਹ ਕੀ ਹੈ ਵੀ ਜਿਹੜਾ ਖੰਡੇ ਬਾਟੇ ਕੀ ਪੌੜ ਲੈ ਕੇ ਬਾਅਦ ਵਿੱਚ ਕੇਸ ਕੱਟ ਦਿੰਦਾ ਉਹਨੂੰ ਕੀ ਕਿਹਾ ਜਾਂਦਾ, ਪਤਤ। ਇਹ ਬੱਜਰ ਕਰਹਿਤਾ ਨੇ, ਜਿਹੜਾ ਖੰਡੇ ਬਾਟੇ ਕੀ ਪੌੜ ਲੈ ਕੇ ਤੇ ਬਾਅਦ ਵਿੱਚ ਕੀ ਕਰ ਲੈਂਦਾ, ਤੰਬਾਕੂ ਦੀ ਵਰਤੋਂ ਕਰਦਾ, ਇਹ ਬੱਜਰ ਪਾਪ ਹੈ। ਜਿਹੜਾ ਖੰਡੇ ਪਾਟੇ ਕੀ ਪੌਲ ਲੈ ਕੇ ਪਰ ਇਸਤਰੀ ਜਾਂ ਪਰ ਪੁਰਸ਼ ਦਾ ਸੰਗ ਕਰਦਾ, ਇਹ ਬੱਜਰ ਕਰਹਿਤ ਹੈ। ਫਿਰ ਜਿਹੜਾ ਹੈ ਉਹ ਕਿਸੇ ਵੀ ਨਸ਼ੇ ਦੀ ਵਰਤੋਂ ਨਹੀਂ ਕਰਨੀ, ਕੇਸਾਂ ਦਾ ਕਤਲ ਨਹੀਂ ਕਰਨਾ, ਮਤਲਬ ਇਹ ਕਰਹਿਤਾਂ ਕੁਝ ਕੁ ਮਿਥੀਆਂ ਗਈਆਂ। ਹੁਣ ਹੋ ਸਕਦਾ ਹੈ ਵੀ ਕਿਸੇ ਨੇ, ਕੋਈ ਆਮ ਜਿਹਨੂੰ ਆਪਾਂ ਕਹਿ ਦਿੰਦੇ ਵੀ ਉਹ ਪਤਤ ਹੈ ਫਲਾਨਾ ਬੰਦਾ, ਪਰ ਉਹ ਬਾਕੀ ਤਿੰਨੇ ਐਬ ਨਾ ਕਰਦਾ ਹੋਵੇ, ਬਾਕੀ ਤਿੰਨੇ ਉਹ ਐਬ ਨਾ ਕਰਦਾ ਹੋਵੇ, ਸਿਰਫ ਉਹ ਨਸ਼ਾ ਹੀ ਕਰਦਾ ਹੋਵੇ, ਗੱਲਾਂ ਮੰਨ ਲਓ ਸ਼ਰਾਬ ਹੀ ਪੀਂਦਾ ਹੈ ਉਹ, ਬਾਕੀ ਤਿੰਨੇ ਐਬ ਉਹਦੇ ਵਿੱਚ ਨਹੀਂ ਹਨ। ਇੱਕ ਉਹ ਹੈ ਜਿਹਨੇ ਖੰਡੇ ਬਾਟੇ ਕੀ ਪੌਲ ਲਈ ਹੋਈ ਹੈ, ਚਲੋ ਉਹ ਵੀ ਚਾਰੇ ਉਹ ਕਰਹਿਤਾਂ
नहीं करता, पर बाणी दे मुताबक जेड़ा किसी किस्म दा क्रोध लोभ हंकार भी जीवन में रखता तो वह भी की है नशई है, उन्होंने भी आप कहे भी ये बंदा क्यों मत्या होया ना, नशे च मत्या होया, इन सोझी कोई नहीं, इन समझ कोई नहीं, बाणी ने उन्होंने भी नशई आख्या। सतगुर सच्चे पातशाह ने इतने आख्या उआ को कही है जिहड़ी इत्थे बोल अज कबीर साहब ने रखे, सहज मतवारा आख्या उन्हू मत्या होया मस्त आखी दाए किनू पीवत राम रस, जेड़ा राम दे नाम दा रस पींदा है ओ ही असल विच मतवारा है, जेड़ा शराब भंग अजेहे नशियां दी वरतों करके कहिंदा है भी मैं मतवाला हो गया भी मैं रब दे नेड़े हो गया, जिवें कलाकार नहीं कहिंदा सी भी मस्तां दे वेड़े ना जाई भी मस्त तैनूं इदां कर देणगे, वह सारे भंगी सारे इकट्ठे होए ने सिगरटां पीण वाले, आ नकोदर लागे इक डेरा है तुसीं वेखो किद्दां उत्थे बीड़ियां वो बाबा पी रिहा, मैनूं एक ना उहदे लागों दी लंघण दा मौका मिलिया, उन्होंने तो इदां फोटोआं लाईआं ने उहदीआं बगैरीआं हत्थ च बीड़ियां फड़ीआं ने सारा कुछ नशा, गुरदास मान उहदा बड़ा वड्डा भगत है, अद्धा विरोध तो गुरदास मान दा इसे करके भी हो रहा सी, तुसीं पंजाब दी जवानी नूं कित्थे लिआण के सुट दोगे जिथे शरेआम बीड़ां ते बीड़ियां ते सिगरटां, मतलब एक एक उंगल च पंज पंज सिगरटां फसा के इदां खिंचदे ने नशा, तो उहनां नूं लोक की कहिंदे ने मस्त है, नहीं मस्त उह सी जिहड़ा तत्ती तवी ते बैठा गुरु अर्जन साहब, इदों वड्डा कोई मस्त हो सकदा, मस्त ओ सी जिहड़ा उबलदी देग विच बैठा, मस्त ओ सी जिन्हें अपने तन नूं तियारा रख के तन नूं चरवा लिया दुफाड़ करा लिया, मस्त ओ सी जिन्हें बंद बंद कटाए, कैसा मस्त होवेगा कि जदों वह बंद कट्टन लगा तो गुट ते आया, उन्हें आखिया नहीं बंद इत्थों ही शुरू हो जाता, ये मस्त का काम ही हो सकता, बीड़ियां पीने का थोड़ा हो सकता, तो इन इन कबर वाले इन्ना क प्रमोट किया गया, वे वे कलाकार सद के उन्होंने पैसा दे के भीड़ा कट्ठिया की जाए, ये एक मार्केटिंग करने का तरीका होंगे, जिमें लीडर रैली से इकट्ठ करने कलाकार सदते ने ना, पंथक पार्टी का आगू जोड़ा सी साढ़े जिन्होंने आप अकाली कहने जो इन्होंने कबड्डी कप शुरू कराए तो इन्होंने बॉलीवुड दीबिया जीडिया सी सद के उन्होंने हथों रिबन कटाउंदे रहे इदां लागे बा के, एक पासिओ पंथक सरकार नूं आपां कहिंदे अकाली दल, फिर की गल उहनां तों बिना कबड्डी कप हो नहीं सकदे पंजाब दे विच, उह तों बिना भी हो सकदे ने, पर नहीं क्योंकि पता है भी जदों इहो जी कोई बेबी आवेगी ते नौजवान नहीं अन्नी है उहने इहनां दे मगर लग के फिर इत्थे भीड़ां ते इकट्ठ वध हो जाणा, मीडिया की कवरेज वध मिलनी है, रीजन आ है उहदा कारण, इदां ही इहनां ने कीता भी जिन्ने कबर वाले से इन्होंने जिहड़े उच्च कोटी के सिंगर गुरदास मान वर्गे वड्डे जिहड़े सिंगर सी उन्हां नूं इन्होंने पैसा सुटिया भी तुसीं आओ इत्थे, हुण मान सन्मान ते वेखो जी जिहदे कोई बंदे नूं मिल जावे बंदा फिर उहदे खिलाफ बोलदा थोड़ा कदी भी, बंदा शर्म दा मारे नहीं बोलदा, इस करके वैसे मान सन्मान लैण तों बहुता गुरेज भी बंदे नूं करना चाहीदा, तुसीं फिर बोलण जोगे नहीं रहिंदे उहदे बारे, इह तरीका हुंदा, उन्होंने फिर इन्ना प्रमोट किया उन्होंने नशइया तो यह कह कह के भी ये मस्त है जी ये मस्त है, वह मस्त नहीं हैं, वह मस्त नहीं हैं, सतगुर ने इतने बख्शिश की आख्या उहां को कही ये सहज मतवारा, उन्होंने कहा जा सकता ये सहज वाले मते हुए पुरश कौन, पीवत राम रस जिन्हों ने रब्बी नाम के रस नाणिया, ज्ञान बिचारा जेड़े ज्ञान द्वारा अपने आपे दी विचार करदे ने ओह ने मस्त। अगला बोल है जी, गगन रसाल चोए मेरी भाठी, बंद कर लो जी फोन, गगन रसाल गगन गगन कहिंदे ने जी आकाश नूं, इत्थे आकाश है स्पेस जिहनूं आपां कहिंदे, गगन रसाल चो है मेरी भाठी, बाबा जी कहिंदे ने जिहड़ा आ गगन रूपी भट्ठी है ना हुण इत्थे स्वादला अमृत चोण लग पिया, सुरत दे विच ही चंगियाई है सुरत विच ही बुराई है, होर कोई रस नहीं चाहुंदा इदां, होर
ਹੋਰ ਕੋਈ ਰਸ ਏਦਾਂ ਦਾ ਨਹੀਂ ਹੁੰਦਾ। ਜੇ ਕੋਈ ਬੰਦਾ ਇਹ ਆਖੇ ਵੀ ਇੱਥੇ ਕੋਈ ਰਸ ਡਿੱਗਣ ਲੱਗ ਪੈਣਾ, ਏਦਾਂ ਨਹੀਂ ਹੁੰਦਾ। ਰਸ ਦਾ ਮਤਲਬ ਹੁੰਦਾ ਜਦੋਂ ਤੁਹਾਡਾ ਜੀਵਨ ਆਨੰਦ ਵਿੱਚ ਹੈ ਉਹਨੂੰ ਰਸ ਕਹਿੰਦੇ ਨੇ। ਇਹ ਨਾ ਸਮਝੋ ਵੀ ਜਿਵੇਂ ਨਾ ਆਮ ਕਿਹਾ ਜਾਂਦਾ ਵੀ ਤੁਹਾਡੀ ਇੰਨੀ ਕੁ ਕੋਈ ਤੁਹਾਨੂੰ ਰੱਬ ਦੀ ਇਬਾਦਤ ਕਰਨ ਵਾਲੇ ਬੰਨੇ ਲਾ ਦੇਣਾ, ਇੰਨੀ ਕੁ ਤਪੱਸਿਆ ਕਰਨੀ ਹੈ, ਇੱਥੇ ਤੁਹਾਡੇ ਗਲੇ 'ਚ ਰਸ ਡਿੱਗਣ ਲੱਗ ਪੈਣਾ। ਏਦਾਂ ਦਾ ਕੋਈ ਰਸ ਨਹੀਂ ਹੁੰਦਾ। ਆਪਾਂ ਇੱਕ ਸਿੱਧਾ ਸ਼ਬਦ ਵਰਤਦੇ ਹਾਂ ਵੀ ਆਨੰਦ ਹੈ, ਬਸ ਰਸ ਹੀ ਰਸ ਹੈ। ਅਸੀਂ ਉਸ ਰਸ ਨੂੰ ਕਈ ਰੰਗ ਕਿਵੇਂ ਕੰਪੇਅਰ ਕਰਦੇ, ਜਿਵੇਂ ਕਿਸੇ ਬੰਦੇ ਨੇ ਬਹੁਤ ਸਵਾਦਲਾ ਪਦਾਰਥ ਚੱਕਿਆ ਹੋਵੇ, ਬੰਦਾ ਕਹਿੰਦਾ ਬੜਾ ਰਸ ਹੈ ਇਹਦੇ ਵਿੱਚ, ਗੰਨੇ ਦੀ ਰੋਹ ਥੋੜ੍ਹਾ ਜਿਹੀ ਅੰਦਰ ਚੋਣ ਲੱਗ ਪੈਣੀ ਹੈ। ਇਹ ਜਿੰਨੇ ਸ਼ਬਦ ਨੇ, ਇੱਦਾਂ ਤੁਸੀਂ ਇੱਕ ਸੁਣਿਆ ਹੋਣਾ ਵੀ ਅਨਹਦ ਨਾਦ ਵੱਜਣ ਲੱਗ ਪੈਂਦੇ, ਵਾਜੇ ਵੱਜਣ ਲੱਗ ਪੈਂਦੇ ਨੇ। ਅਨਹਦ ਦਾ ਮਤਲਬ ਹੁੰਦਾ ਹੈ ਵੀ ਉਹ ਅਵਸਥਾ, ਮੇਰੀ ਜ਼ਿੰਦਗੀ ਦੇ ਉਹ ਹਾਲਾਤ ਜਿੱਥੇ ਹੁਣ ਨਾਸ਼ ਨਹੀਂ ਹੁੰਦਾ, ਕੰਟੀਨਿਊਟੀ ਹੈ। ਅਨਹਤ, ਹੱਤ ਦਾ ਮਤਲਬ ਹੁੰਦਾ ਨਾਸ਼ ਹੋਣਾ। ਅਨਹਤ ਦਾ ਮਤਲਬ ਹੈ ਵੀ ਜਿਹੜੀ ਚੀਜ਼ ਨਾਸ਼ ਨਾ ਹੋਵੇ, ਵੀ ਹੁਣ ਮੇਰਾ ਕਰੈਕਟਰ, ਮੇਰਾ ਕਿਰਦਾਰ ਇੱਦਾਂ ਦਾ ਬਣ ਗਿਆ ਵੀ ਇਹ ਨਾਸ਼ ਨਹੀਂ ਹੋ ਸਕਦਾ, ਵੀ ਮੈਂ ਤੇ ਮਰ ਜਾਵਾਂਗਾ, ਖਤਮ ਹੋ ਜਾਵਾਂਗਾ, ਪਰ ਉਹ ਕਿਰਦਾਰ ਨਾਸ਼ ਨਹੀਂ ਹੋਵੇਗਾ, ਉਹਨੂੰ ਅਨਹਤ ਨਾਦ ਕਹਿੰਦੇ ਨੇ। ਹੁਣ ਜਿੰਨੇ ਜਿੰਨੇ ਤੁਸੀਂ ਸ਼ਬਦ ਆਨੰਦ ਸਾਹਿਬ ਚ ਪੜ੍ਹਦੇ ਹੋ, ਵਾਜੇ ਪੰਜ ਸ਼ਬਦ ਤਿੱਤ ਘਰ ਸੁਭਾਗੈ। ਹੁਣ ਪੰਜ ਸ਼ਬਦ ਕਿਹੜੇ ਹੁੰਦੇ ਨੇ? ਪੰਜ ਸ਼ਬਦ ਕੋਈ ਵੱਖਰੇ ਵੱਖਰੇ ਬੰਦੇ ਦੇ ਅੰਦਰ ਨਹੀਂ ਵੱਜਦੇ। ਪੰਜ ਸ਼ਬਦ ਦਾ ਮਤਲਬ ਇਹ ਹੈ ਵੀ ਪੰਜ ਤਰ੍ਹਾਂ ਦੇ ਸਾਜ ਹੁੰਦੇ ਨੇ ਮੋਟੇ ਮੋਟੇ, ਜਿਵੇਂ ਸਰੰਗੀ ਹੋ ਗਈ ਤਾਰ ਵਾਲੀ, ਘੜਾ ਹੋ ਗਿਆ ਮਿੱਟੀ ਵਾਲਾ, ਚਮੜੇ 'ਤੇ ਮੜਿਆ ਹੋਇਆ ਢੋਲ ਹੋ ਗਿਆ, ਤਿੰਨ ਹੋ ਗਏ, ਫੂਕ ਮਾਰ ਕੇ ਬੰਸਰੀ ਹੋ ਗਈ, ਚਾਰ ਹੋ ਗਏ, ਅਤੇ ਖੜਤਾਲਾਂ ਹੋ ਗਈਆਂ ਲੋਹੇ ਦਾ, ਇੱਦਾਂ ਇਹ ਪੰਜ ਤਰ੍ਹਾਂ ਦੇ ਸਾਜ ਹੁੰਦੇ ਨੇ। ਜਦੋਂ ਇਹ ਪੰਜ ਸਾਜ ਇਕੱਠੇ ਵੱਜਦੇ ਨੇ ਤੇ ਉਹਦਾ ਇੱਕ ਬੜਾ ਸਵਾਦ ਜਿਹਾ ਆਉਂਦਾ, ਪੰਜ ਤਰ੍ਹਾਂ ਦੇ ਸਾਜ, ਪੰਜ ਤਰ੍ਹਾਂ ਦੀ ਟਿਊਨ ਜਿੱਦਾਂ ਇਕੱਠੀ ਵੱਜਦੀ ਜਦੋਂ। ਤੇ ਬਾਬੇ ਨੇ ਜਦੋਂ ਆਖਿਆ ਨਾ ਵਾਜੇ ਪੰਜ ਸ਼ਬਦ ਤਿੱਤ ਘਰ ਸੁਭਾਗੈ, ਮਤਲਬ ਇੱਕ ਆਨੰਦ ਅੰਦਰ ਪੈਦਾ ਹੋ ਗਿਆ। ਉਹ ਇਸ ਤਰੀਕੇ ਨਾਲ ਇਹਨੂੰ ਸਮਝਣਾ ਹੈ। ਹੁਣ ਕੰਨਾਂ ਵਿੱਚ ਕੋਈ ਵਾਹਿਗੁਰੂ ਵਾਹਿਗੁਰੂ ਨਹੀਂ ਸੁਣਨਾ, ਕੋਈ ਅੰਦਰ ਨਾਮ ਏਦਾਂ ਨਹੀਂ ਚੱਲਣਾ ਵੀ ਵਾਹਿਗੁਰੂ ਵਾਹਿਗੁਰੂ ਅੰਦਰ ਚੱਲਣ ਲੱਗ ਪਿਆ, ਨਹੀਂ ਨਹੀਂ ਨਹੀਂ, ਉਹ ਜੇ ਚੱਲੇਗਾ ਤੇ ਉਹ ਠੀਕ ਨਹੀਂ ਹੋਵੇਗੀ ਗੱਲ। ਕੰਨਾਂ ਰਾਹੀਂ ਜਿਹੜੇ ਨਾ ਜੋਗੀ ਹੁੰਦੇ ਸਨ, ਤੁਸੀਂ ਵੇਖੋ ਨਾ ਕਈਆਂ ਦੇ ਕੰਨਾਂ 'ਚ ਬੀਪ ਵੱਜਣ ਲੱਗ ਪੈਂਦੀ, ਬੀਪ ਲਗਾਤਾਰ ਕੰਟੀਨਿਊ ਟੂ ਇੱਦਾਂ ਬੀਪ ਵੱਜ ਜਾਂਦੀ। ਹਕੀਮ ਜਿਹੜੇ ਨੇ ਇਹਨੂੰ ਇੱਕ ਰੋਗ ਦਾ ਨਾਂ ਦਿੰਦੇ ਨੇ, ਉਹਨੂੰ ਕਹਿੰਦੇ ਨੇ ਤਨੀਅਨ। ਤੁਸੀਂ ਇਹਨੂੰ ਜਾ ਕੇ ਗੂਗਲ ਕਰ ਲਿਓ, ਇੰਗਲਿਸ਼ ਵਿੱਚ ਮੈਨੂੰ ਉਹਦਾ ਨਾਂ ਚੇਤਾ ਭੁੱਲ ਗਿਆ, ਵੀ ਜਿਹੜੀ ਕੰਨਾਂ 'ਚ ਲਗਾਤਾਰ ਸਾਊਂਡ ਬੰਦੇ ਨੂੰ ਸੁਣਦਾ ਰਹਿੰਦਾ ਲਗਾਤਾਰ, ਉਹ ਕੰਨਾਂ ਦਾ ਰੋਗ ਹੈ, ਉਹ ਕੋਈ ਰੱਬ ਨਾਲ ਜੁੜੀ ਹੋਈ ਗੱਲ ਨਹੀਂ ਹੈ। ਕੋਈ ਬੰਦਾ ਆਖੇ ਜੀ ਮੈਨੂੰ ਸਾਊਂਡ ਸੁਣਨ ਲੱਗ ਪਿਆ ਅੰਦਰੋਂ, ਇਹ ਕਦੀ ਨਹੀਂ ਹੁੰਦਾ ਇੱਦਾਂ। ਸੋ ਇਹ ਜਿੰਨੇ ਸ਼ਬਦ ਵਰਤੇ ਗਏ ਨੇ, ਅਸੀਂ ਇਹਨਾਂ ਸ਼ਬਦਾਂ ਨੂੰ ਲੈ ਕੇ ਕਈ ਨਾ ਉਲਝ ਜਾਂਦੇ, ਉਲਝਣ ਦੀ ਲੋੜ ਕੋਈ ਨਹੀਂ। ਅਨਹਤ ਨਾਦ ਦਾ ਮਤਲਬ ਹੈ ਵੀ ਹੁਣ ਜੀਵਨ ਵਿੱਚ ਇੱਕ ਕੰਟੀਨਿਊਟੀ ਬਣ ਗਈ ਹੈ, ਹੁਣ ਆਨੰਦ ਵੱਜ ਗਿਆ ਹੈ, ਰਸ ਕੋਈ ਅੰਦਰ ਚੋਣਾ ਨਹੀਂ ਹੈ ਵੀ ਇੱਥੋਂ ਕੋਈ ਰਸ ਟਪਕਣਾ ਹੈ ਅੰਦਰ ਅਤੇ ਉਹ ਬੜਾ ਸਵਾਦ ਹੈ, ਉਹ ਰਸ ਨਹੀਂ ਹੈ। ਇਹ ਰਸ ਉਹ ਹੈ ਵੀ ਮੇਰੇ ਉੱਤੇ ਜ਼ੁਲਮ ਵੀ ਕੋਈ ਢਾ ਰਿਹਾ ਅਤੇ ਮੈਂ ਤਾਂ ਵੀ ਰੱਬ ਦੇ ਭਾਣੇ 'ਚ ਹਾਂ, ਉਹਦੀ ਰਜਾ ਵਿੱਚ ਹਾਂ, ਇਹ ਹੈ ਰਸ। ਉਹ ਜਿਵੇਂ ਗੁਰੂ ਅਰਜਨ ਸਾਹਿਬ ਪਾਣੀ ਵਿੱਚ ਜਿਹਨੂੰ ਉਹ ਕਹਿੰਦੇ ਤੇਰਾ ਕੀ ਆ, ਅਤੇ ਮਿੱਠੇ ਦਾ ਮਤਲਬ ਉੱਥੇ ਕੋਈ ਖੰਡ ਥੋੜ੍ਹਾ ਹੈਗੀ ਹੈ, ਮਿੱਠਾ ਦਾ ਮਤਲਬ ਕੀ ਹੁੰਦਾ ਵੀ ਪ੍ਰਵਾਨ ਹੈ, ਸੱਤ ਹੈ, ਭਲਾ ਹੈ। ਮਿੱਠਾ ਇੱਦਾਂ ਥੋੜ੍ਹਾ ਵੀ ਕੋਈ ਬਰਫੀ ਖਾ ਲਈ ਉਹਨਾਂ ਨੇ, ਕੋਈ ਸਵਾਦ ਖਾ ਲਿਆ ਉਹ ਵੀ ਤਾਂ ਮਿੱਠੀ ਹੁੰਦੀ ਹੈ, ਕੋਈ ਖੰਡ ਖਾ ਲਈ ਨਹੀਂ। ਜੋ ਤੂੰ ਕਰਦਾ ਹੈ ਨਾ ਵਾਹਿਗੁਰੂ, ਮੈਂ ਉਹਨੂੰ ਮਿੱਠਾ ਕਰਕੇ ਮੰਨਦਾ, ਇਹਨੂੰ ਕਹਿੰਦੇ ਨੇ ਮਿੱਠਾ, ਇਹਨੂੰ ਹੀ ਰਸ ਕਹਿੰਦੇ ਨੇ। ਹੁਣ ਭਗਤ ਜੀ ਨੇ ਇੱਥੇ ਖਿਆਲ ਦਿੱਤਾ ਵੀ ਗਗਨ ਰਸਾਲ ਜੋ ਹੈ ਮੇਰੀ ਪਾਠੀ, ਆਹ ਜਿਹੜੀ ਸੁਰਤ ਹੈ ਨਾ ਇਹ ਹੁਣ ਚੰਗੀ ਹੋ ਗਈ ਹੈ, ਭਲੀ ਹੋ ਗਈ ਹੈ, ਇਹੋ ਇਹਨੂੰ ਹੀ ਆਖਿਆ ਗਗਨ ਦਾ ਮਾਮਾ ਵਾਜਿਓ। ਇੱਥੇ ਆਕਾਸ਼ ਦੇ ਵਿੱਚ ਸੁਰਤ ਵਿੱਚ ਢੋਲ ਵੱਜਣ ਲੱਗ ਗਏ, ਨਗਾਰੇ ਵੱਜਣ ਲੱਗ ਪਏ ਰੱਬ ਦੇ ਨਾਮ ਦੇ, ਚੜ੍ਹਦੀ ਕਲਾ ਦੇ। ਇੱਥੇ ਗਗਨ ਦਾ ਮਾਮਾ ਵਾਜਿਓ, ਇੱਥੇ ਉਹ ਦਮਾਮਾ ਵੱਜਾ, ਇੱਥੇ ਸੱਟ ਵੱਜੀ, ਇਹ ਚੜ੍ਹਦੀ ਕਲਾ ਚਲੇਗੀ। ਦਮਾਮੇ, ਦਮਾਮੇ ਸਮਝਦੇ, ਜਿਵੇਂ ਨਗਾਰੇ ਦੇ ਉੱਤੇ ਚੋਟ ਨਹੀਂ ਵੱਜੀ, ਧੌਂਸੇ ਵੱਜਦੇ ਨੇ, ਇੱਥੇ ਚੜ੍ਹਦੀ ਕਲਾ ਦਾ ਪ੍ਰਤੀਕ ਨੇ। ਤੇ ਇੱਥੇ ਵੀ ਗੱਲ ਉਹੀ ਹੈ, ਗਗਨ ਰਸਾਲ ਚੋਇ ਮੇਰੀ ਪਾਠੀ ਸੰਚ ਮਹਾਰਸ। ਹੁਣ ਜੀਵਨ ਵਿੱਚ ਮਹਾਰਸ ਆ ਗਿਆ,
एक रस दुनिया के होंगे ने उसके बारे बाबे ने कहा आन रसा जेते तै चाखे निमख न तृष्णा तेरी। दुनिया के जिन्ने रस ने वह रसा महाराज गुरु नानक साहब ने गिणिया भी है, रस सोयना रस रूपा कामण रस परमल की वास रस घोड़े रस सेजा मंदिर रस मीठा रस मास एते रस शरीर के कह घट नाम निवास। वह रस भी गिणे गगन रसाल चूए मेरी भाठी संच महारस मैनू महारस की समझ लग गई। मैं महारस इकट्ठा कर लिया, पहला मैं दुनिया के रस कस कट्ठे कर रहा सी पर उन्होंने मैं तृप्ति नहीं दी। तन भया काठी बाबे ने आख्या ये जिहड़ा तन है ना ये जिहड़ा शरीर है ये उच्चे नाम रस नूं इकट्ठा करन लई ये जिहड़ा शरीर है इहदे विच्चों तन विच्चों काठी काठी शब्द जिहड़ा है वह वरत्या जांदा लकड़ियां लई ते काठी का अर्थ घोड़े की काठी भी हुंदा। आख्या हुण मेरा तन काठी बन गया इहदी मैं सवारी कर रहा यह मेरे काबू में आ गया। अगला बचन है जी सहज कलालन जौ मिलाई। कलालन कहिंदे ने जी जिहड़ी शराब कढ़न वाला हुंदा ना उहनूं कलाल कहिंदे ने, शराब पिउण वाली नूं कलालन कहिंदे ने ते शराब कढ़न वाले नूं की कहिंदे ने कलाल कहिंदे ने। जिहड़ा ना बाबा जस्सा सिंह आलूवालिया पंथ दा बादशाह जिहनूं कहिंदे ने उह कलाल सी। ਉਹਦੀ ਜਿਹੜੀ ਪਿਛਲੀ ਜਾਤ ਗੋ ਜੇ ਵੇਖੋਗੇ ਤਾਂ ਉਹ ਕਲਾਲ ਸੀ, ਜੱਸਾ ਸਿੰਘ ਕਲਾਲ ਕਹਿੰਦੇ ਨੇ ਉਹਨੂੰ। ਪਰ ਸਿੱਖਾਂ ਨੇ ਕਦੀ ਨਹੀਂ ਆਖਿਆ, ਸਿੱਖਾਂ ਨੇ ਆਖਿਆ ਇਹ ਪੰਥ ਦਾ ਬਾਦਸ਼ਾਹ ਹੈ, ਉਹਨੇ ਆਪਣੀ ਕਰਨੀ ਦੇ ਸਿਰ ਉੱਤੇ ਆਪਣਾ ਸਿੱਕਾ ਜਮਾਇਆ, ਉਹਨੂੰ ਪੰਥ ਦਾ ਪਾਤਸ਼ਾਹ ਕਿਹਾ ਜਾਂਦਾ ਜੱਸਾ ਸਿੰਘ ਕਲਾਲ ਨੂੰ। ਸੋ ਕਲਾਲ ਹੁੰਦੇ ਜਿਹੜੇ ਉਹ ਕੌਮ ਜਿਹੜੀ ਸ਼ਰਾਬ ਕੱਢ ਕੇ ਵੇਚਦੀ ਉਹਨੂੰ ਕਲਾਲ ਕਹਿੰਦੇ ਨੇ, ਕਲਾਲਨ ਜਿਹੜੀ ਸ਼ਰਾਬ ਅੱਗੇ ਪਿਆਉਣ ਵਾਲੀ ਹੈ। ਬਾਬੇ ਨੇ ਕਿਹਾ ਸਹਿਜ ਕਲਾਲਨ ਜੋ ਮਿਲਾਈ। ਆਖਿਆ ਹੁਣ ਜੀਵਨ ਵਿੱਚ ਨਾ ਸਹਿਜ ਦੀ ਸ਼ਰਾਬ ਪੀਨਾ ਮੈਂ, ਸਹਿਜ ਟਿਕਾ ਦੀ ਸਹਿਜ ਕਲਾਲਨ ਜੋ ਮਿਲ ਆਈ ਆਨੰਦ ਮਾਤੇ ਅਨ ਦਿਨ ਜਾਈ। ਹੁਣ ਜੀਵਨ ਵਿੱਚ ਆਨੰਦ ਆ ਗਿਆ, ਦੂਜੀ ਸ਼ਰਾਬ ਘਰ ਉਜਾੜਦੀ ਹੈ। ਆਖਿਆ ਜੀਵਨ ਵਿੱਚ ਧੀਰਜ ਆ ਗਿਆ, ਆਹ ਹੈ ਅਸਲੀ ਕਲਾਲਨ। ਅਖੀਰਲੀਆਂ ਤੁਕਾਂ ਨੇ ਚੀਨਤ ਚੀਤ ਨਿਰੰਜਨ ਲਾਇਆ। ਮੈਂ ਆਪਣੇ ਆਪ ਦੀ ਪਛਾਣ ਕਰਕੇ ਆਪਣੇ ਚਿੱਤ ਨੂੰ ਵਾਹਿਗੁਰੂ ਦੇ ਵਿੱਚ ਲਾ ਲਿਆ, ਕਹੋ ਕਬੀਰ ਤੋਂ ਅਨਭਉ ਪਾਇਆ। ਅਤੇ ਕਬੀਰ ਸਾਹਿਬ ਕਹਿੰਦੇ ਨੇ ਵੀ ਮੈਂ ਉਹ ਅਨਭਉ ਅਕਾਲ ਪੁਰਖ ਵਾਹਿਗੁਰੂ। ਅਨਭਉ ਦਾ ਅਰਥ ਹੁੰਦਾ ਹੈ ਪ੍ਰਕਾਸ਼ ਸਰੂਪ, ਚਾਨਣ, ਗਿਆਨ, ਅੰਦਰਲਾ ਚਾਨਣ। ਉਸ ਵਾਹਿਗੁਰੂ ਨੂੰ ਮੈਂ ਆਪਣੇ ਅੰਦਰ ਪ੍ਰਾਪਤ ਕਰ ਲਿਆ, ਸੋ ਮੈਨੂੰ ਚਾਨਣ ਹੋ ਗਿਆ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਇਹ ਸੀ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਬੋਲ ਦੀ ਵਿਚਾਰ। ਭੁੱਲਾਂ ਚੁੱਕਾਂ ਮੇਰੀਆਂ ਗੱਲ ਚੰਗੀ ਸਤਿਗੁਰੂ ਦੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਅਗਲੇ ਸਮੇਂ ਲਈ ਭਾਈ ਦਿਲਬਾਗ ਹੁਣਾਂ ਦੇ ਜੱਥੇ ਪਾਸੋਂ, ਦਿਲਬਾਗ ਸਿੰਘ ਹੁਣਾਂ ਦੇ ਜੱਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

0: ਸੋ ਗੁਰੂ ਪਿਆਰੀ ਸਤਸੰਗਤ ਜੀ, ਦਸ ਰਿਆਂ ਪਾਸੋਂ ਕੀਰਤਨ ਦੀਆਂ ਇਤਨੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਜੀ। ਗੁਰੂ ਕਾ ਕੀਰਤਨ ਕਰਦਿਆਂ ਤੋਂ ਬੇਅੰਤ ਫੁੱਲਾਂ ਹੋ ਗਈਆਂ ਹੋਣਗੀਆਂ। ਸਾਧ ਸੰਗਤ ਅਤੇ ਗੁਰੂ ਗਰੀਬ ਨਵਾਜ ਪਾਤਸ਼ਾਹ ਬਖਸ਼ਣਹਾਰ ਹਨ। ਸੋ ਅਗਲੇ ਸਮੇਂ ਵਾਸਤੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਚੀਮਾ ਆਪ ਜੀ ਨੂੰ ਅਗਲਾ ਪ੍ਰੋਗਰਾਮ ਸਰਵਣ ਕਰਾਉਣਗੇ। ਸੋ ਆਓ ਉਹਨਾਂ ਤੋਂ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਦਿਲਬਾਗ ਸਿੰਘ ਜੀ ਲੁਧਿਆਣੇ ਵਾਲਿਆਂ ਦਾ ਜੱਥਾ, ਜੋ ਆਪ ਜੀ ਨੂੰ ਰੱਬੀ ਬਾਣੀ ਦੇ ਕੀਰਤਨ ਸਰਵਣ ਕਰਾ ਰਿਹਾ ਸੀ। ਤੋ ਸਾਧ ਸੰਗਤ, ਸਮਾਂ ਹੈ ਢਾਡੀ ਜੱਥੇ ਦਾ। ਭਾਈ ਬਲਬੀਰ ਸਿੰਘ ਬਿਹਾਰੀਪੁਰ ਵਾਲਿਆਂ ਦਾ ਜੱਥਾ ਆਪ ਜੀ ਨੂੰ ਗੁਰ ਇਤਿਹਾਸ, ਸਿੱਖ ਇਤਿਹਾਸ ਢਾਡੀ ਵਾਰਾਂ ਦੁਆਰਾ ਨਿਹਾਲ ਕਰੇਗਾ। ਬੜੇ ਪ੍ਰੇਮ ਨਾਲ ਸਰਵਣ ਕਰੋ ਜੀ। ਇਹਦੇ ਨਾਲ ਹੀ ਸਾਧ ਸੰਗਤ ਜੀ, ਸਕੁਐਮਿਸ਼ ਵਿਖੇ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜਿਆਂ ਦੇ ਸੰਬੰਧ ਨੂੰ ਮੁੱਖ ਰੱਖਦਿਆਂ 20 ਜੂਨ ਨੂੰ ਸਵੇਰੇ 10 ਵਜੇ ਤੋਂ 2 ਵਜੇ ਤੱਕ ਨਗਰ ਕੀਰਤਨ ਸਜਾਏ ਜਾਣਗੇ ਨੇ। ਸੋ ਸਕੁਐਮਿਸ਼ ਦੀਆਂ ਸੰਗਤਾਂ ਵੱਲੋਂ, ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਜੀ ਨੂੰ ਸ਼ਾਮਿਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ। ਕੱਲ੍ਹ ਨੂੰ ਨਗਰ ਪੁਆਧੜਾ ਅਤੇ ਹੋਰ ਇੱਕ ਸੇਵਕ ਪਰਿਵਾਰ, ਇਲਾਕਾ ਨਿਵਾਸੀਆਂ ਵੱਲੋਂ 2 ਸ਼੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਪ੍ਰਾਰੰਭ ਹੋਣੇ ਨੇ। ਸੋ ਆਪ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ। ਐਤਵਾਰ ਨੂੰ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜਿਆਂ ਦੇ ਸੰਬੰਧ ਵਿੱਚ ਵਿਸ਼ੇਸ਼ ਦੀਵਾਨ ਸਜਾਏ ਜਾਣਗੇ। ਸੋ ਆਪ ਜੀ ਨੇ ਇਹਨਾਂ ਸਾਰੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਿਲ ਹੋ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਆਓ ਭਾਈ ਬਲਬੀਰ ਸਿੰਘ ਜੀ ਬਿਹਾਰੀਪੁਰ ਵਾਲਿਆਂ ਦੇ ਜਥੇ ਨੂੰ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ।

ਵਾਹਿਗੁਰੂ। ਦੀਨ ਦੁਨੀ ਦੇ ਮਾਲਕ ਸਰਵਰੇ ਕਾਇਨਾਤ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਸਤਸੰਗੀ ਜੀ ਨੂੰ ਆਓ, ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ, ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਗਾਂ ਵਾਲੇ ਹੋ ਸੱਜਣੋ, ਸਤਿਗੁਰਾਂ ਨੇ ਉਦੋਂ ਬਖਸ਼ਿਆ ਤੇ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਪਾਂ ਦਰਸ਼ਨ ਦਾਰੇ ਕਰਨ ਵਾਸਤੇ ਪਹੁੰਚੇ ਹਾਂ। ਸਤਿਗੁਰ ਸਭ ਦੀ ਹਾਜ਼ਰੀ ਆਪਣੇ ਚਰਨਾਂ 'ਚ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦਾਤੀਆਂ ਦਾਤਾਂ ਬਖਸ਼ਣ। ਤੇ ਗੁਰੂ ਪਿਆਰਿਓ 11 ਤੋਂ 12 ਵਜੇ ਤੱਕ ਢਾਡੀ ਜਥਾ ਇਤਿਹਾਸ ਰਾਹੀਂ ਸਿੱਖ ਸੰਗਤਾਂ ਨੂੰ ਕੁਝ ਨਾ ਕੁਝ ਕਹਿਣ ਦਾ ਯਤਨ ਕਰਦਾ ਹੈ। ਤਕਰੀਬਨ ਇੱਕ ਹਫ਼ਤੇ ਤੋਂ ਉੱਤੇ ਟਾਈਮ ਹੋ ਗਿਆ ਢਾਡੀ ਜਥਾ ਆਪ ਸਿੱਖ ਸੰਗਤਾਂ ਦੇ ਇਤਿਹਾਸ ਰਾਹੀਂ ਸੇਵਾ ਨਿਭਾ ਰਿਹਾ ਹੈ। ਤੇ ਪਿਛਲੇ ਦਿਨਾਂ ਦੇ ਵਿੱਚ ਸਿੱਖ ਰਾਜ ਕਿਵੇਂ ਬਣਿਆ ਇਹਦੀ ਦਾਸਤਾਨ ਤੁਹਾਡੇ ਨਾਲ ਸਾਂਝੀ ਕਰਦੇ ਆ ਰਹੇ ਹਾਂ, ਜਿਹਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਸਭ ਤੋਂ ਪਹਿਲਾਂ ਸਰਹੰਦ ਨੂੰ ਫਤਿਹ ਕਰਨਾ ਔਰ ਸਰਹੰਦ ਦੀ ਫਤਿਹ ਤੋਂ ਬਾਅਦ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੋਣੀ ਹੈ ਔਰ ਇਸ ਤੋਂ ਬਾਅਦ ਫਿਰ ਸ਼ਹੀਦੀਆਂ ਦਾ ਦੌਰ ਚੱਲਣਾ ਹੈ। ਔਰ ਅੱਜ ਆਪਾਂ ਇਸ ਮਜ਼ਬੂਤ ਤੇ ਪਹੁੰਚੇ ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੀ ਗੜੀ ਚੋਂ ਗ੍ਰਿਫਤਾਰ ਕਰਕੇ ਪਹਿਲਾਂ ਲਾਹੌਰ ਲਿਆਂਦਾ ਗਿਆ, ਲਾਹੌਰ ਤੋਂ ਯਕਰੀਆ ਖਾਨ ਦੀ ਨਿਗਰਾਨੀ ਦੇ ਹੇਠ 740 ਸਿੰਘ ਤੇ ਹੋਰ ਹਜ਼ਾਰਾਂ ਗੱਡਿਆਂ ਦੇ ਉੱਤੇ ਲੱਦੇ ਹੋਏ ਸਿੰਘਾਂ ਦੇ ਸਿਰਾਂ ਨੂੰ ਗੁਰੂ ਪਿਆਰਿਓ ਦਿੱਲੀ ਵੱਲ ਨੂੰ ਇਹ ਜਕਰੀਆ ਖਾਨ ਲੈ ਕੇ ਜਾ ਰਿਹਾ ਹੈ। ਔਰ ਸਤਸੰਗਤ ਜੀ, ਇਹ ਸਾਰਾ ਵਹੀਰ ਦਿੱਲੀ ਪਹੁੰਚਦਾ ਹੈ ਤੇ ਦਿੱਲੀ ਪਹੁੰਚ ਕੇ ਇਹਨਾਂ ਦਾ ਜਲੂਸ ਸਾਰੇ ਸ਼ਹਿਰ ਦੇ ਵਿੱਚ ਨਿਕਾਲਿਆ ਜਾਂਦਾ ਹੈ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਕੁਝ ਸਮੇਂ ਤੋਂ ਇੱਕ ਹਊਆ ਬਣ ਚੁੱਕਾ ਸੀ ਹਕੂਮਤ ਵਾਸਤੇ ਔਰ ਉਸ ਵੇਲੇ ਦੇ ਲੋਕਾਂ ਵਾਸਤੇ, ਅਸਲਾਮ ਵਾਸਤੇ ਜਿਹੜੇ ਮੁਸਲਮਾਨ ਲੋਕ ਸਨ, ਵੀ ਬਾਬਾ ਬੰਦਾ ਸਿੰਘ ਬਹਾਦਰ ਜੇ ਕਿਤੇ ਇਸੇ ਤਰ੍ਹਾਂ ਆਪਣੀ ਚੜ੍ਹਾਈਆਂ ਕਰਦਾ ਰਿਹਾ, ਫਤਿਹ ਪਾਉਂਦਾ ਰਿਹਾ ਤੇ ਹਿੰਦੁਸਤਾਨ ਦਾ ਤਖ਼ਤ ਜਿਹੜਾ ਮੁਗਲਾਂ ਦੇ ਕੋਲੋਂ ਚੱਲਿਆ ਜਾਵੇਗਾ। ਔਰ ਇਹ ਹਰ ਅਸਲਾਮ ਦੇ ਬੰਦੇ ਦੇ ਕੰਨਾਂ ਦੇ ਵਿੱਚ ਇਹ ਗੂੰਜ ਰੜਕ ਰਹੀ ਸੀ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਕਰਾਮਾਤੀ ਹੋਣਾ ਇਹ ਵੀ ਇਹਨਾਂ ਵਾਸਤੇ ਇੱਕ ਬੜਾ ਭੈ ਬਣਿਆ ਹੋਇਆ ਸੀ, ਕਿਉਂਕਿ ਉਹ ਗੱਲ ਹਜੇ ਤੱਕ ਵੀ ਇਹਨਾਂ ਦੇ ਕੰਨਾਂ ਵਿੱਚ ਰੜਕਦੀ ਸੀ ਕਿ ਇਹ ਮਾਧੋ ਦਾਸ ਇੱਕ ਕਰਾਮਾਤੀ ਹੁੰਦਾ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਖੰਡੇ ਦੀ ਪੌਲ ਦੇ ਕੇ ਅੰਮ੍ਰਿਤ ਛਕਾ ਕੇ ਤੇ ਪੰਜਾਬ ਵੱਲ ਭੇਜਿਆ ਤੇ ਬਹੁਤ ਥੋੜੇ ਜਿਹੇ ਸਿੰਘਾਂ ਦੇ ਨਾਲ ਇਹਨੇ ਸਰਹੰਦ ਨੂੰ ਫਤਿਹ ਕਰ ਲਿਆ। ਔਰ ਇਹੀ ਇਹਨਾਂ ਦੇ ਮਨਾਂ ਵਿੱਚ ਸੀ ਵੀ ਇਹ ਕੋਈ ਆਮ ਬੰਦਾ ਨਹੀਂ ਕਰ ਸਕਦਾ, ਇਹ ਕੋਈ ਕਰਾਮਾਤੀ ਕਰ ਸਕਦਾ ਤੇ ਬਾਬਾ ਬੰਦਾ ਸਿੰਘ ਦਾ ਕਰਾਮਾਤੀ ਹੋਣਾ ਇਹਨਾਂ ਵਾਸਤੇ ਬਹੁਤ ਵੱਡਾ ਇੱਕ ਡਰ ਇੱਕ ਹਊਆ ਬਣਿਆ ਹੋਇਆ ਸੀ। ਹੁਣ ਸਤਸੰਗਤ ਜੀ, ਜੀਂਦੇ ਤੇ ਮੁਰਦੇ ਸਿੰਘਾਂ ਨੂੰ ਗ੍ਰਿਫਤਾਰ ਕਰ

ਇਹਨਾਂ ਮਰਦਾਂ ਦਾ ਇਤਿਹਾਸ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਜਿਨ੍ਹਾਂ ਦੇ ਸਾਹਮਣੇ ਬੇਅੰਤ ਲਾਲਚ ਰੱਖੇ ਗਏ, ਪਰ ਉਹਨਾਂ ਦੇ ਵਿੱਚੋਂ ਕੋਈ ਵੀ ਧਰਮ ਤਬਦੀਲ ਕਰਨ ਵਾਸਤੇ ਤਿਆਰ ਨਹੀਂ ਹੁੰਦਾ। ਤੇ ਹੁਣ ਕਹਿੰਦੇ ਨੇ ਵੀ ਇਹਨਾਂ ਨੂੰ ਕਤਲ ਕਰਨਾ, ਇੰਨੀ ਗਿਣਤੀ ਹੈ 740, ਜੇ ਇਕੱਲੇ ਇਕੱਲੇ ਨੂੰ ਮਾਰਨ ਲੱਗੇ ਤੇ ਬਹੁਤ ਟਾਈਮ ਲੱਗ ਜਾਏਗਾ, ਇਸ ਹਿਸਾਬ ਨਾਲ 2-2.5 ਸਾਲ ਲੱਗ ਜਾਣੇ ਆ। ਬਈ ਜਲਦੀ ਤੋਂ ਜਲਦੀ ਇਹ ਕੰਮ ਕੀਤਾ ਜਾਵੇ। ਫਿਰ ਗੁਰੂ ਪਿਆਰੇ ਉਹ ਗਰੁੱਪ ਬਣਾ ਲਏ ਨੇ ਇਸ ਫਰਕ ਸੀਅਰ ਬਾਦਸ਼ਾਹ ਦੇ ਹੁਕਮ ਦੇ ਨਾਲ, ਇਹਨਾਂ ਦੇ ਗਰੁੱਪ ਬਣਾ ਲਿਆ ਜਾਂਦੇ ਨੇ, 100-100 ਦਾ ਗਰੁੱਪ ਬਣਾ ਲਿਆ। ਕਹਿੰਦੇ ਰੋਜ਼ 100 ਕਤਲ ਹੋਵੇਗਾ ਔਰ ਹਰ ਕਤਲ ਹੋਣ ਵਾਲੇ ਨੂੰ ਆਖਰੀ ਵੇਲੇ ਫਿਰ ਪੁੱਛ ਲਿਆ ਜਾਵੇ ਕਿ ਸੱਜਣਾ ਜੇ ਤੂੰ ਆਪਣਾ ਧਰਮ ਬਦਲਣਾ ਚਾਹੁੰਦਾ ਤੇ ਬਦਲ ਸਕਦਾ, ਤੈਨੂੰ ਆਹ ਚੀਜ਼ ਲਾਲਚ ਦੇ ਦਿੱਤਾ ਜਾਵੇਗਾ, ਕਈ ਪਿੰਡ ਜਗੀਰ ਦੇ ਜਾਇਦਾਦ ਦੇ ਤੈਨੂੰ ਦੇ ਦਿੱਤੇ ਜਾਣਗੇ। ਗੁਰੂ ਪਿਆਰੇ ਉੱਪਰ ਕੋਈ ਵੀ ਨਹੀਂ ਡੋਲਦਾ। ਇਕੱਲੇ ਇਕੱਲੇ ਨੂੰ 100 ਜਾਣਿਆਂ ਨੂੰ ਕਤਲ ਕਰਨਾ ਤੇ 100 ਨੂੰ ਇਕੱਲੇ ਇਕੱਲੇ ਨੂੰ ਪੁੱਛਿਆ ਜਾਂਦਾ, ਤੇ ਗੁਰੂ ਪਿਆਰੇ ਜਦੋਂ ਵਿਚਾਲੇ ਜੇ ਪਹੁੰਚਦੇ ਆ ਨਾ 95 ਤੱਕ, ਤੇ ਫਿਰ ਸਾਡੇ ਬਜ਼ੁਰਗ ਕਹਿੰਦੇ ਸੀ ਸੱਜਣੋ ਪੁੱਛਣ ਵਾਲੇ ਨੂੰ, ਕੋਤਵਾਲ ਨੂੰ ਕਹਿੰਦੇ, ਕਿਉਂ ਆਪਣਾ ਟਾਈਮ ਬਰਬਾਦ ਕਰਦਾ, ਕਿਉਂ ਸੱਜਣਾ ਟਾਈਮ ਬਰਬਾਦ ਕਰਦਾ ਆਪਣਾ, ਮੇਰੇ ਤੋਂ ਪਹਿਲੇ ਕਿਸੇ ਨੇ ਧਰਮ ਤਬਦੀਲ ਦਾ ਕੋਈ ਮੰਨਿਆ ਤੇ ਤੂੰ ਆਸ ਰੱਖ, ਨਹੀਂ ਤੇ ਜਲਦੀ ਤੋਂ ਜਲਦੀ ਆਪਣਾ ਕੰਮ ਕਰ ਤੇ ਅਸੀਂ ਸੱਚੀ ਦਰਗਾਹ ਦੇ ਵਿੱਚ ਗੁਰੂ ਨਾਨਕ ਦੇ ਚਰਨਾਂ ਵਿੱਚ ਪਹੁੰਚ ਸਕੀਏ। ਕਾਹਤੋਂ ਆਪਣਾ ਟਾਈਮ ਬਰਬਾਦ ਕਰਨਾ, ਨਹੀਂ ਮੇਰੇ ਤੋਂ ਅਗਲੇ ਨੇ ਕਿਸੇ ਨੇ ਧਰਮ ਬਦਲਿਆ ਤੇ ਨਹੀਂ ਕਿਸੇ ਨੇ ਪਿਛਲੇ ਨੇ ਬਦਲਣਾ, ਐਵੇਂ ਆਪਣਾ ਟਾਈਮ ਨਾ ਬਰਬਾਦ ਕਰ। ਗੁਰੂ ਪਿਆਰੇ ਉਹ 100-100 ਦੇ ਜਥਿਆਂ ਨੂੰ ਨਿੱਤ ਦਿੱਲੀ ਦੇ ਵਿੱਚ ਕਤਲ ਕੀਤਾ ਜਾਣ ਲੱਗ ਪਿਆ। ਇੱਕ ਗਰੁੱਪ, 2 ਗਰੁੱਪ, 3 ਗਰੁੱਪ, 4 ਗਰੁੱਪ ਤੱਕ ਸ਼ਹੀਦ ਕਰ ਦਿੱਤੇ ਗਏ। ਇੱਥੇ ਇੱਕ ਅਨੋਖੀ ਘਟਨਾ ਵਾਪਰਦੀ ਹੈ ਕਿ ਫਰਕ ਸੀਅਰ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਜਦੋਂ 4 ਕੁ ਗਰੁੱਪ ਸ਼ਹੀਦ ਕਰ ਦਿੱਤੇ ਨਾ, ਭਾਵ 400 ਸਿੰਘ ਉਹਨਾਂ ਨੂੰ ਸ਼ਹੀਦ ਕਰ ਦਿੱਤਾ, ਉਹਨਾਂ ਦੀਆਂ ਗਰਦਨਾਂ ਲਾ ਦਿੱਤੀਆਂ, ਕਤਲ ਕਰ ਦਿੱਤਾ। ਤੇ ਇੱਕ ਦਿਨ ਤੜਕੇ ਜੇ ਸਵਖਤੇ ਜੇ ਇੱਕ ਬੁੱਢੀ ਮਾਂ ਹੈ, ਉਹਦੇ ਹੱਥ ਦੇ ਵਿੱਚ ਇੱਕ ਚਿੱਠੀ ਫੜੀ ਹੈ ਤੇ ਰੌਲਾ ਪਾ ਰਹੀ ਹੈ, ਕਹਿੰਦੀ ਮੈਂ ਬਾਦਸ਼ਾਹ ਨੂੰ ਮਿਲਣਾ, ਪਰ ਉਹਨੂੰ ਕੋਈ ਜਾਣ ਨਹੀਂ ਦੇ ਰਿਹਾ। ਆਖਰ ਬਾਦਸ਼ਾਹ ਤੱਕ ਖਬਰ ਪਹੁੰਚਦੀ ਹੈ ਕਿ ਕਿਸੇ ਸਿੱਖ ਦੀ ਮਾਂ ਆ ਕੋਈ, ਬਾਦਸ਼ਾਹ ਉਹ ਫਰਿਆਦ ਲੈ ਕੇ ਆਈ ਆ ਤੇ ਦੱਸੋ ਮਿਲਣ ਦਿੱਤਾ ਜਾਵੇ ਉਹਨੂੰ ਤੁਹਾਨੂੰ ਕਿ ਨਹੀਂ। ਤੇ ਗੁਰੂ ਪਿਆਰਿਓ ਇਹਦਾ ਮੱਥਾ ਠਣਕਿਆ ਵੀ ਕਿਸੇ ਸਿੱਖ ਦੀ ਮਾਂ ਆਈ ਆ, ਹੋ ਸਕਦਾ ਫਰਿਆਦੀ ਬਣ ਕੇ ਆਈ ਹੋਵੇ ਕਿ ਉਹਦੇ ਭਰਾ ਨੂੰ, ਉਹਦੇ ਪਤੀ ਨੂੰ, ਉਹਦੇ ਪੁੱਤ ਨੂੰ ਕਿਤੇ ਛੱਡ ਦਿੱਤਾ ਜਾਵੇ, ਉਹ ਇਸਲਾਮ ਨੂੰ ਕਬੂਲ ਹੈ, ਕਹਿੰਦਾ ਆਉਣ ਦਿਓ, ਕਹਿੰਦਾ ਆ ਲੈਣ ਦਿਓ। ਹੁਣ ਸਤਸੰਗ ਜੀ ਉਹ ਮਾਂ ਉਹਦੇ ਵਾਕਈ ਹੱਥ ਦੇ ਵਿੱਚ ਇੱਦਾਂ ਇੱਕ ਚਿੱਠੀ ਫੜੀ ਹੋਈ ਹੈ ਤੇ ਫਰਕ ਸੀਅਰ ਬਾਦਸ਼ਾਹ ਦੀ ਜਾ ਕੇ ਵਡਿਆਈ ਕਰਦੀ। ਉਹ ਕਹਿੰਦੀ ਪੁੱਤਾਂ ਵਾਲਿਆ, ਉਹ ਦੁਨੀਆਂ ਦੇ ਬਾਦਸ਼ਾਹ, ਮੈਂ ਇੱਕ ਫਰਿਆਦਣ, ਇੱਕ ਮਾਂ, ਇੱਕ ਦੁਖਿਆਰੀ ਮਾਂ, ਇੱਕ ਵਿਧਵਾ ਮਾਂ ਤੇਰੇ ਚਰਨਾਂ ਦੇ ਉੱਤੇ ਆਈ ਆ, ਦੇਖੀ ਕਿਤੇ ਮੈਨੂੰ ਖਾਲੀ ਨਾ ਮੋੜ ਦਈ। ਤੇ ਫਰਕ ਸੀਅਰ ਪੁੱਛਦਾ, ਕਹਿੰਦਾ ਮਾਤਾ ਕੀ ਤਕਲੀਫ ਹੈ, ਗੱਲ ਕੀ ਆ? ਤੇ ਗੁਰੂ ਪਿਆਰੇ ਉਹ ਮਾਂ, ਫਿਰ ਉਹ ਦੁਖੀ ਮਾਂ, ਉਹ ਦੁਖਿਆਰੀ ਮਾਂ, ਉਹਦਾ ਪੁੱਤ ਵੀ ਗ੍ਰਿਫਤਾਰ ਕੀਤਾ ਸੀ ਇਹਦੇ ਸਿਪਾਹੀਆਂ ਨੇ, ਤੇ ਗੁਰੂ ਪਿਆਰੇ ਉਹ ਆਪਣੇ ਪੁੱਤ ਦੀ ਰਿਹਾਈ ਵਾਸਤੇ ਬਾਦਸ਼ਾਹ ਫਰਕ ਸੀਅਰ ਦੇ ਸਾਹਮਣੇ ਇੱਕ ਤਰਲਾ ਇਉਂ ਕਰਦੀ।

ਮਾਂ ਦੀ ਮਮਤਾ ਨੇ ਤਰਲਾ ਕੀਤਾ ਸੀ ਇਸ ਫਰਕ ਸੀਅਰ ਦੇ ਸਾਹਮਣੇ। ਤੇ ਨਾਲ ਇਹਨੇ ਇੱਕ ਬਹੁਤ ਵੱਡੀ ਗੱਲ ਕਹਿ ਦਿੱਤੀ ਸੀ, ਕਹਿੰਦੀ ਬਾਦਸ਼ਾਹ ਤੇਰੇ ਸਿਪਾਹੀਆਂ ਨੇ ਭੁਲੇਖੇ ਨਾਲ ਮੇਰਾ ਪੁੱਤ ਫੜ ਲਿਆ, ਦਰਅਸਲ ਉਹ ਸਿੱਖ ਹੈ ਹੀ ਨਹੀਂ, ਅਸੀਂ ਤੇ ਹਿੰਦੂ ਹੁੰਦੇ ਹਾਂ, ਅਸੀਂ ਹਿੰਦੂ ਪਰਿਵਾਰ ਹਾਂ, ਤੇਰੇ ਸਿਪਾਹੀਆਂ ਨੇ ਭੁਲੇਖੇ ਨਾਲ ਮੇਰਾ ਜਵਾਨ ਪੁੱਤ 16-17 ਸਾਲਾਂ ਦਾ ਫੜ ਲਿਆ, ਉਹਨੂੰ ਛੱਡ ਦੇ, ਤੂੰ ਇੱਕ ਮਾਂ ਦੀਆਂ ਦੁਆਵਾਂ ਲੈ, ਤੂੰ ਜੁਗ ਜੁਗ ਤੀ, ਤੂੰ ਸਾਰੀ ਦੁਨੀਆਂ ਦਾ ਬਾਦਸ਼ਾਹ ਬਣ ਜਾਵੇਂ, ਤੇਰੇ ਪੁੱਤ ਜੀਣ, ਜਿੱਦਾਂ ਮਾਵਾਂ ਗੁਰੂ ਪਿਆਰੇ ਉਹ ਦੁਆਵਾਂ ਦਿੰਦੀਆਂ ਹਨ। ਇੱਕ ਮਮਤਾ ਦੀ ਮਾਰੀ ਹੋਈ ਮਾਂ ਆਪਣੇ ਪੁੱਤ ਦੀ ਜਾਨ ਬਚਾਉਣ ਵਾਸਤੇ ਤਰਲੇ ਕੀਤੇ ਉਹਨੇ। ਤੇ ਬਾਦਸ਼ਾਹ ਫਰਕ ਸ਼ੀਅਰ ਨੇ ਇੱਕ ਲੈਟਰ ਲਿਖ ਕੇ ਆਪਣੇ ਸਿਪਾਹੀ ਨੂੰ ਭੇਜਿਆ, ਕੋਤਵਾਲ ਜਿਹੜਾ ਕਤਲ ਕਰਦਾ ਸੀ ਨਾ, ਕਤਲਗਾਹ ਦੇ ਵਿੱਚ ਭੇਜ ਦਿੱਤਾ, ਤੇ ਨਾਲ ਕਹਿੰਦੇ ਮਾਂ ਜਾ ਚਲੇ ਜਾ। ਉਹਦੇ ਉੱਤੇ ਲੈਟਰ ਦੇ ਉੱਤੇ ਲਿਖ ਦਿੱਤਾ ਵੀ ਇਹ ਮਾਂ ਜਿਹੜੀ ਆਈ ਆ ਨਾ, ਇਹ ਕਹਿੰਦੀ ਆ ਅਸੀਂ ਹਿੰਦੂ ਹਾਂ, ਇਹਦਾ ਭੁਲੇਖੇ ਨਾਲ ਪੁੱਤ ਫੜਿਆ ਗਿਆ, ਤੇ ਜੇ ਇਹਦਾ ਪੁੱਤ ਆਖ ਦੇਵੇ ਮੈਂ ਸਿੱਖ ਨਹੀਂ ਮੈਂ ਹਿੰਦੂ ਹਾਂ, ਤੈਨੂੰ ਛੱਡ ਦਿੱਤਾ ਜਾਵੇ। ਹੁਣ ਗੁਰੂ ਪਿਆਰਿਓ, ਕਿਸੇ ਦੀ ਜਾਨ ਬਖਸ਼ਣ ਵਾਸਤੇ, ਗੁਰੂ ਪਿਆਰਿਓ ਹੁਣ ਜਾਨ ਬਖਸ਼ੀ ਜਾਣੀ ਆ, ਬੰਦਾ ਆਪਣੇ ਜਾਨ ਬਖਸ਼ਾਉਣ ਵਾਸਤੇ ਕੀ ਕੁਝ ਨਹੀਂ ਕਰਦਾ। ਹੁਣ ਬਾਦਸ਼ਾਹ ਫਰਕ ਸੀ ਇਹਨੇ ਥੱਲੇ ਸਾਈਨ ਕਰ ਦਿੱਤੇ। ਜਿਹੜਾ ਪੰਜਵਾਂ ਗਰੁੱਪ ਅੱਜ ਜਿਹਨਾਂ ਦੇ ਸਿਰ ਲਾਹ ਹੋਣੇ ਸੀ ਨਾ, ਉਹਨਾਂ ਨੂੰ ਵਾਰੀ ਵਾਰੀ ਉਹਨਾਂ ਦੇ ਸੀਸ ਕੱਟੇ ਜਾ ਰਹੇ ਨੇ, ਸ਼ਹੀਦ ਕੀਤੇ ਜਾ ਰਹੇ ਨੇ, ਤੇ ਜਲਾਦ ਬਿਲਕੁਲ ਇਸ ਮਾਂ ਦੇ ਪੁੱਤ ਦੇ ਸਿਰ ਤੇ ਤਲਵਾਰ ਚਲਾਉਣ ਵਾਲਾ ਸੀ, ਜਾਂ ਆ ਕੇ ਸਿਪਾਹੀ ਨੇ ਇੱਕਦਮ ਰੁਕ ਤਾ, ਕਹਿੰਦਾ ਰੁਕੀ ਇੱਕ ਮਿੰਟ, ਬਾਦਸ਼ਾਹ ਦਾ ਇੱਕ ਲੈਟਰ ਆ, ਇੱਕ ਚਿੱਠੀ ਹੈ, ਪੜ੍ਹ ਕੇ ਸੁਣਾਇਆ ਜਾਵੇ। ਤੇ ਉਸ ਬਾਦਸ਼ਾਹ ਨਾਲ ਇਹ ਮਾਂ ਹੈ, ਇਹਨੇ ਆਪਣਾ ਪੁੱਤ ਪਛਾਣ ਲਿਆ, ਮਮਤਾ ਦੀ ਮਾਰੀ ਗੁਰੂ ਪਿਆਰਿਓ, ਅੱਖਾਂ ਦੇ ਵਿੱਚ ਅੱਥਰੂ ਹੈ ਇਹਦੇ ਮਾਂ ਦੇ, ਤੇ ਨਾਲ ਉਸ ਖੁਦਾ ਦਾ ਵਾਹਿਗੁਰੂ ਦਾ ਸ਼ੁਕਰ ਕਰਦੀ ਹੈ ਕਿ ਹਜੇ ਮੇਰੇ ਪੁੱਤ ਦੇ ਸਿਰ ਦੇ ਤਲਵਾਰ ਨਹੀਂ ਸੀ ਚੱਲੀ, ਮੈਂ ਕਿੱਡੀ ਭਾਗਾਂ ਵਾਲੀ ਹੈ, ਮੇਰੇ ਪੁੱਤ ਦੀ ਹੁਣ ਜਾਨ ਬਖਸ਼ੀ ਜਾਣੀ ਹੈ, ਉਹ ਪਰਮਾਤਮਾ ਮੇਰੇ ਤੇ ਦਿਆਲੂ ਹੋਇਆ, ਜੇ ਕਿਤੇ ਮੇਰੇ ਆਉਣ ਤੋਂ ਸਿਰ ਪਹਿਲਾਂ ਇਹਦਾ ਕਲਮ ਕਰ ਦਿੰਦੇ ਤੇ ਮੇਰੀਆਂ ਦੁਆਵਾਂ, ਇਹ ਜਿਹੜੀ ਮੇਰੀਆਂ ਫਰਿਆਦਾਂ ਕਿੱਥੇ ਪੂਰੀਆਂ ਹੋਣੀਆਂ ਸੀ। ਹੁਣ ਸਿਪਾਹੀ ਚਿੱਠੀ ਲੈ ਕੇ ਆਇਆ ਔਰ ਉਸ ਜਲਾਦ ਦੇ ਹੱਥ ਵਿੱਚ ਫੜਾ ਦਿੱਤੀ, ਜਿਹੜੇ ਜਲਾਦ ਦੇ ਹੱਥ ਵਿੱਚ ਤਲਵਾਰ ਸੀ ਨਾ, ਕਹਿੰਦੇ ਇਹ ਮਾਂ ਦੀ ਇੱਕ ਫਰਿਆਦ ਆਈ ਹੈ। ਹੁਣ ਚਿੱਠੀ ਪੜ੍ਹੀ ਗਈ ਹੈ, ਕਹਿੰਦੇ ਮਾਂ ਕਿਹੜਾ ਤੇਰਾ ਪੁੱਤ ਆ, ਕਹਿੰਦੀ ਆਡਾ ਸਾਹਮਣੇ ਖੜਾ ਜੇ ਤੂੰ ਤਲਵਾਰ ਚਲਾਉਣ ਲੱਗਾ ਸੀ। ਤੇ ਫਿਰ ਜਲਾਦ ਉਸ ਨੌਜਵਾਨ ਵੱਲ ਨੂੰ ਆਪਣਾ ਮੂੰਹ ਕਰਦਾ ਹੈ, ਕਹਿੰਦਾ ਸੱਜਣਾ ਬੜਾ ਭਾਗਾਂ ਵਾਲਾ ਤੂੰ, ਐਨ ਮੌਕੇ ਤੇ ਤੇਰੀ ਜਾਨ ਬਖਸ਼ ਦਿੱਤੀ ਗਈ ਹੈ, ਬਾਦਸ਼ਾਹ ਫਰਕ ਸੀਅਰ ਬਾਦਸ਼ਾਹ ਸਲਾਮਤ ਤੇਰੇ ਤੇ ਦਇਆਵਾਨ ਹੋਏ, ਤੇਰੀ ਮਾਂ ਦੀ ਬੁੱਢੀ ਮਮਤਾ ਤੇ ਉਹਨੇ ਤਰਸ ਕੀਤਾ, ਤੇ ਅੱਜ ਤੈਨੂੰ ਤੇਰੀ ਜਾਨ ਬਖਸ਼ੀ, ਜਾ ਚਲਿਆ ਜਾ। ਪਰ ਜਾਣ ਤੋਂ ਪਹਿਲਾਂ ਇੱਕ ਗੱਲ ਕਹਿ ਜਾ ਕਿ ਤੂੰ ਸਿੱਖ ਹੈ ਨਹੀਂ, ਤੂੰ ਹੈ ਹੀ ਹਿੰਦੂ ਆ। ਗੁਰੂ ਪਿਆਰਿਓ ਇਹਨੇ ਖੋਲ ਕੇ ਉਹਦੇ ਹੱਥ ਚੋਂ ਚਿੱਠੀ ਪਾੜ ਕੇ ਦੋ ਪਾਸੇ ਕਰ ਦਿੱਤੀ, ਕਹਿੰਦਾ ਕੌਣ ਕਹਿੰਦਾ, ਕਹਿੰਦਾ ਕੌਣ ਕਹਿੰਦਾ ਮੈਂ ਸਿੱਖ ਨਹੀਂ ਮੈਂ ਹਿੰਦੂ ਹਾਂ, ਮੈਂ ਗੁਰੂ ਨਾਨਕ ਦਾ, ਮੈਂ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਾ ਸਿੱਖ ਹਾਂ। ਕਹਿੰਦੇ ਤੇਰੀ ਮਾਂ ਕਹਿੰਦੀ ਆ, ਕਹਿੰਦਾ ਮੇਰੀ ਮਾਂ ਹੈ ਹੀ ਨਹੀਂ, ਇਹ ਮਾਂ ਮੇਰੀ ਝੂਠ ਬੋਲਦੀ ਹੈ, ਇਹ ਹੈ ਹੀ ਨਹੀਂ ਮੇਰੀ ਮਾਂ ਹੀ ਨਹੀਂ, ਮਾਂ ਮੈਨੂੰ ਤੇਰੇ ਤੋਂ ਮੈਦ ਨਹੀਂ ਸੀ, ਤੇਰਾ ਅੱਜ ਪੁੱਤ ਗੁਰੂ ਨਾਨਕ ਦੇ ਚਰਨਾਂ 'ਚ 100 ਚੋਂ 100 ਨੰਬਰ ਲੈ ਕੇ ਪਾਸ ਹੋਣ ਲੱਗਾ ਸੀ, ਤੇ ਤੂੰ ਵਿੱਚ ਦਖਲ ਅੰਦਾਜ਼ੀ ਕਰਕੇ ਤੂੰ ਫੇਲ ਕਰਨਾ ਚਾਹੁੰਦੀ ਆ। ਗੁਰੂ ਪਿਆਰਿਓ ਸਾਫ ਸ਼ਬਦਾਂ 'ਚ ਕਹਿਤਾ ਤੂੰ ਮੇਰੀ ਮਾਂ ਹੀ ਨਹੀਂ ਹੈ। ਬਥੇਰੇ ਵਿਚਾਰੀ ਨੇ ਤਰਲੇ ਕੀਤੇ, ਗੁਰੂ ਪਿਆਰਿਓ ਇੱਦਾਂ ਦੇ ਸਿੱਖ ਹੁੰਦੇ ਸੀ ਜਿਨ੍ਹਾਂ ਦੀਆਂ ਬਾਤਾਂ ਪਾਉਂਦੇ ਹਾਂ, ਇੱਦਾਂ ਦੇ ਸਿੱਖ ਹੁੰਦੇ ਸੀ ਜਿਨ੍ਹਾਂ ਦਾ ਕਰਕੇ ਅੱਜ ਆਪਾਂ ਜੀਨੇ ਹਾਂ, ਸਾਡੇ ਸਿਰਾਂ 'ਤੇ ਦਸਤਾਰਾਂ ਨੇ ਨਾ, ਅਤੇ ਸਰਦਾਰ ਹੋਣ ਦਾ ਫਕਰ ਕਰਦੇ ਹਾਂ, ਅਤੇ ਇਹਨਾਂ ਦਾ ਕਰਕੇ ਆ, ਇਹਨਾਂ ਦਾ ਕਰਕੇ, ਕਿਉਂਕਿ ਇਹ ਲਾਲਚੀ ਨਹੀਂ ਸੀ, ਇਹਨਾਂ ਨੇ ਧਰਮ ਦੇ ਨਾਲ ਦਗਾ ਨਹੀਂ ਕੀਤਾ, ਇਹਨਾਂ ਨੇ ਕੌਮ ਦੇ ਨਾਲ ਦਗਾ ਨਹੀਂ ਕੀਤਾ। ਵਿਚਾਰੀ ਤਰਲੇ ਕਰਦੀ ਹੈ, ਕਹਿੰਦੀ ਪੁੱਤ ਤੇਰੇ ਤੋਂ ਬਾਅਦ ਮੇਰਾ ਕੌਣ ਹੋਵੇਗਾ। ਤੇ ਸਤਸੰਗ ਜੀ, ਅੱਜ ਸਾਡੀ ਕੌਮ ਦਾ ਕਿਸੇ ਨੌਜਵਾਨ ਧਰਮ ਦੀ ਗੱਲ ਕਰਦੇ ਹਨ, ਤੇ ਸਾਡੇ ਜਥੇਬੰਦੀਆਂ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੀਆਂ, ਡਰਾਉਣ ਦੀ ਕੋਸ਼ਿਸ਼ ਕਰਦੀਆਂ ਵੀ ਮਗਰ ਨਹੀਂ ਕੋਈ ਖੜੋਂਦਾ ਹੁੰਦਾ,
ਮਗਰ ਮਗਰ ਨਹੀਂ ਕੋਈ ਖੜੋਂਦਾ ਹੁੰਦਾ। ਜੇਲ੍ਹਾਂ ਵਿੱਚ ਸਾਰੀਆਂ ਉਮਰਾਂ ਬੀਤ ਜਾਂਦੀਆਂ, ਚੁੱਲ੍ਹਿਆਂ 'ਚ ਘਾਹ ਉੱਗ ਜਾਂਦੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਗੁਰੂ ਪਿਆਰਿਓ, ਆਹ ਜਿਹੜੇ ਸ਼ਹੀਦ ਹੋਏ ਉਹਨਾਂ ਨੇ ਕਦੀ ਇਹਨਾਂ ਗੱਲਾਂ ਵੱਲ ਸੋਚਿਆ ਨਹੀਂ ਸੀ ਵੀ ਸਾਡੇ ਚੁੱਲ੍ਹਿਆਂ ਦੇ ਵਿੱਚ ਘਾਹ ਉੱਗ ਜਾਣਗੇ, ਮੇਰੀ ਮਾਂ ਦਾ ਕੀ ਹਾਲ ਹੋਵੇਗਾ, ਮੇਰਾ ਬਾਪੂ ਬੁੱਢਾ ਉਹਦਾ ਕੀ ਹਾਲ ਬਣੇਗਾ। ਗੁਰੂ ਪਿਆਰਿਓ, ਅੱਜ ਸਾਡੇ 'ਚ ਮਮਤਾ ਕੁਛ ਲੋੜ ਤੋਂ ਵੱਧ, ਧਰਮ ਤੋਂ ਵੱਧ ਮਮਤਾ ਤੇ ਘਰਾਂ ਨਾਲ ਪਿਆਰ। ਅੱਜ ਸਾਡਾ ਜਾਗ ਪਿਆ, ਸਿੱਖੀ ਨਾਲ ਸਾਡਾ ਪਿਆਰ ਘਟਦਾ ਜਾਂਦਾ। ਨਹੀਂ ਤੇ ਜਿੱਦਣ ਭਾਈ ਤਾਰੂ ਸਿੰਘ ਦਾ ਕੋਪੜ ਲਿੱਤਾ ਸੀ ਨਾ, ਉਹਦੀ ਮਾਂ ਵੀ ਗੁਰੂ ਪਿਆਰਿਓ ਆਪਣੇ ਪੁੱਤ ਨੂੰ ਕਹਿੰਦੀ ਆ, ਪੁੱਤ ਲਾਹੌਰ ਤੋਂ ਆਉਣ ਵਾਲੀਆਂ ਹਵਾਵਾਂ ਉਹਨਾਂ ਦੇ ਪਾਸੋਂ ਮੈਨੂੰ ਸੁਨੇਹਾ ਮਿਲੇ ਕਿ ਮਾਂ ਤੇਰਾ ਪੁੱਤ ਸਿੱਖੀ ਸਿਦਕ ਕੇਸਾਂ ਸਵਾਸਾਂ ਦੇ ਨਾਲ ਨਿਭਾ ਗਿਆ, ਪੁੱਤ ਤੂੰ ਕਿਤੇ ਸਿੱਖੀ ਤੋਂ ਮੁੱਕਰ ਨਾ ਜਾਵੀਂ। ਏਦਾਂ ਦੀਆਂ ਵੀ ਮਾਵਾਂ ਹੁੰਦੀਆਂ ਸੀ, ਤੇ ਗੁਰੂ ਪਿਆਰਿਓ ਅੱਜ ਵੀ ਉਹ ਵੀ ਮਾਪੇ ਨੇ ਜਿਹੜੇ ਆਪਣੇ ਪੁੱਤਾਂ ਨੂੰ ਕਹਿੰਦੇ ਕੋਈ ਨੀ ਕੋਈ ਨੀ। ਧਰਮ ਦੀ ਕਿਹੜੀ ਗੱਲ ਆ, ਜੇ ਇੱਧਰ ਜਿਹੜੀ ਮਿਲਦੀ ਆ ਨਾ ਕਨੇਡਾ 'ਚ, ਜਿਹੜੀ ਕੋਈ ਕੁੜੀ ਮਿਲਦੀ ਆ ਕਿਸੇ ਧਰਮ ਦੀ ਹੋਵੇ, ਉਹਨਾਂ ਵਿਆਹ ਕਰ ਲਾ ਤਾਂ ਕਿ ਪੱਕੇ ਹੋਣਾ ਚਾਹੀਦਾ ਧਰਮ ਦੀ, ਉੱਥੇ ਕਿਹੜੀ ਗੱਲ ਆ। ਤੇ ਧੀਆਂ ਨੂੰ ਵੀ ਆਖਿਆ ਇਹੀ ਆਖਿਆ ਜਾਂਦਾ, ਕੋਈ ਗੱਲ ਨਹੀਂ ਜੇ ਦੂਜੇ ਧਰਮ ਦਾ ਤਾਂ ਕੀ ਹੋ ਗਿਆ, ਤਾਂ ਕੀ ਹੋ ਗਿਆ, ਆਪੇ ਸਾਲ ਦੋਵਾਂ ਸਾਲਾਂ ਬਾਅਦ ਜਦੋਂ ਪੱਕੀ ਹੋ ਗਈ ਆਪੇ ਛੱਡ ਦੇ। ਗੁਰੂ ਪਿਆਰਿਓ, ਏਦਾਂ ਦੇ ਸਾਡੇ ਸਿੱਖਾਂ ਦੇ ਕਰਤਾਰ ਹੋ ਗਏ ਆ, ਆਪਣੇ ਧੀਆਂ ਤੇ ਪੁੱਤਾਂ ਦੀਆਂ ਇੱਜ਼ਤਾਂ ਦੇ ਨਾਲ ਸਾਡੀ ਕੌਮ ਖੇਡ ਰਹੀ ਆ। ਕੋਈ ਗੱਲ ਨੀ, ਤਾਂ ਕੀ ਆ ਕਾਲਾ ਹੋਇਆ ਬੱਗਾ ਹੋਇਆ, ਤਾਂ ਕੀ ਆ ਪੱਕੀ ਹੋ ਕੇ ਆਪੇ ਛੱਡ ਦੇਣਾ ਆ, ਫੇਰ ਆਪਾਂ ਪੰਜਾਬ ਚੋਂ ਮੁੰਡਾ ਦੇਖ ਲਾਂਗੇ। ਸਤਸੰਗ ਜੀ, ਏਦਾਂ ਦੀ ਸਾਡੀ ਸਿੱਖੀ ਨਹੀਂ ਸੀ। ਆ ਸਿੱਖੀ ਦੀਆਂ ਬਾਤਾਂ ਪਾਉਂਦੇ ਆ, ਯੋਧਿਆਂ ਦੀਆਂ ਗੱਲਾਂ ਕਰਦੇ ਆ। ਮੈਂ ਆਖਰੀ ਆਈਟਮ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦੀ ਆਪਾਂ ਗੱਲ ਕਰਦੇ ਹਾਂ, ਠੀਕ ਹੈ, ਕਿਉਂਕਿ ਅੰਤ ਦੇ ਵਿੱਚ ਸਾਡੇ ਕੋਲ ਆਈਟਮਾਂ ਹੋਰ ਸੀ, ਵਿੱਚ ਗੱਲਾਂ ਹੀ ਇੱਦਾਂ ਦੀਆਂ ਆ ਜਾਂਦੀਆਂ। ਸਤਸੰਗ ਜੀ, ਵੈਸੇ ਮਾਫ ਕਰਨਾ, ਮੈਂ ਸਰੀਰਕ ਤੌਰ 'ਤੇ ਕੁਛ ਤੰਦਰੁਸਤ ਨਹੀਂ, ਪਰ ਇਸ ਮਾਲਕ ਦੀ ਮੈਂ ਇਹਨਾਂ ਨੂੰ ਆਖਿਆ ਸੀ ਤੁਸੀਂ ਅੱਜ ਕਿਵਤਾ ਜ਼ਿਆਦੀਆਂ ਬੋਲ ਲਿਓ, ਮੇਰੇ ਕੋਲ ਬਹੁਤਾ ਬੋਲਿਆ ਨਹੀਂ ਜਾਣਾ, ਮੇਰੇ ਤੋਂ ਗੱਲਾਂ ਨਹੀਂ ਕੀਤੀਆਂ ਜਾਣੀਆਂ। ਪਤਾ ਨਹੀਂ ਇਹ ਦਾਤੇ ਦੀ ਕਿੱਡੀ ਕੁ ਰਹਿਮਤ ਹੈ, ਕਿੱਡੀ ਕੁ ਕਿਰਪਾ, ਭਾਵੇਂ ਮੈਂ ਔਖਾ ਹੋ ਕੇ ਖੜ੍ਹਾਂ ਤੇ, ਲੇਕਿਨ ਇਸ ਦਾਤੇ ਦੀ ਕਿਰਪਾ, ਪਤਾ ਨਹੀਂ ਉਹ ਗੱਲਾਂ ਕਿੱਥੋਂ ਕਢਾਈ ਜਾਂਦਾ, ਉਹ ਕਿੱਥੋਂ ਦਾਤਾ ਇਹ ਕਿਰਪਾ ਕਰੀ ਜਾਂਦਾ। ਸਤਿਗੁਰ ਕਿਰਪਾ ਕਰ, ਤੁਸੀਂ ਵੀ ਅਰਦਾਸ ਕਰਿਓ ਤੰਦਰੁਸਤੀ ਵਾਸਤੇ, ਗੁਰੂ ਮਹਾਰਾਜ ਮਿਹਰ ਕਰਨ। ਅਸੀਂ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਪੰਜਾਬ 'ਚੋਂ ਬੜੀ ਇਮਾਨਦਾਰੀ ਦੇ ਨਾਲ ਆਏ ਹਾਂ, ਔਰ ਇਮਾਨਦਾਰੀ ਦੇ ਨਾਲ ਤੁਹਾਡੇ ਸਾਹਮਣੇ ਕੁਝ ਗੱਲਾਂ ਕਰਨ ਦਾ ਯਤਨ ਕਰੀਦਾ। ਸੋ ਪਿਆਰਿਓ, ਮੁੱਕਦੀ ਗੱਲ, ਇਹ ਮਾਂ ਦੇ ਪੁੱਤ ਨੇ ਜਵਾਬ ਦੇ ਦਿੱਤਾ, ਕਹਿੰਦਾ ਇਹ ਮੇਰੀ ਮਾਂ ਹੀ ਨਹੀਂ ਹੈ। ਵਿਚਾਰੀ ਤਰਲੇ ਕਰਦੀ, ਇੱਥੋਂ ਰੋਂਦੀ ਕਰਲਾਉਂਦੀ ਚਲੇ ਜਾਂਦੀ, ਆਖਰ ਤਲਵਾਰ ਚੱਲਦੀ ਹੈ, ਇਹਦੇ ਪੁੱਤ ਨੂੰ ਵੀ ਸ਼ਹੀਦ ਕਰ ਦਿੱਤਾ ਜਾਂਦਾ। ਸਤਸੰਗ ਜੀ, ਫਿਰ ਗੱਲਾਂ ਬਾਤਾਂ ਦੇ ਵਿੱਚੋਂ ਇੱਕ ਦਿਨ ਫਰਕ ਸੀਰ ਕਹਿੰਦਾ, ਕਹਿੰਦਾ ਬੰਦਾ ਸਿਆ, ਮੈਂ ਸੁਣਿਆ ਸੀ ਤੇਰੇ ਨਾਲ ਬੜੇ ਬੜੇ ਬਹਾਦਰ ਯੋਧੇ ਸੀ, ਤੇਰੇ ਨਾਲ ਇੱਕ ਬਾਜ ਸਿੰਘ ਨਾਂ ਦਾ ਬਹਾਦਰ ਆ। ਕਹਿੰਦਾ ਹੈਗਾ। ਕਹਿੰਦਾ ਕਿੱਥੇ ਆ, ਤੇਰੇ ਕੈਦਖਾਨੇ 'ਚ ਆ। ਕਹਿੰਦਾ ਦਿਖਾ ਲੇਗਾ ਕਿਤੇ। ਕਹਿੰਦਾ ਲੈ ਆਓ ਕੱਢ ਕੇ ਬਾਜ ਸਿੰਘ ਦੇ ਹੱਥ ਦੇਖਣਿਆਂ ਤੇ। ਹਾਂ ਗੁਰੂ ਪਿਆਰਿਓ, ਕਿੱਦਾਂ ਤਾਂ ਉਹ ਬਾਜ ਸਿੰਘ, ਸਾਡੇ ਗੁਰੂ ਸਾਹਿਬਾਨਾਂ ਨੇ ਨਾਂ ਸਾਡੇ ਬਾਬੇ ਇੱਦਾਂ ਦੇ, ਸਾਡੇ ਬਾਬਿਆਂ ਦੇ ਨਾਂ ਇੱਦਾਂ ਦੇ ਰੱਖਦੇ ਸੀ, ਬਾਜ ਸਿੰਘ, ਸ਼ੇਰ ਸਿੰਘ, ਬਘੇਲ ਸਿੰਘ, ਕਿੱਕਰ ਸਿੰਘ, ਇੱਦਾਂ ਸੀ ਯੋਧਿਆਂ ਵਾਲੇ, ਮਰਦਾਂ ਵਾਲੇ ਨਾਂ। ਔਰ ਸਤਸੰਗ ਜੀ, ਇੱਕ ਸੂਰਮੇ ਦਾ ਨਾਂ ਹੈ ਬਾਜ ਸਿੰਘ। ਦਰਅਸਲ ਇਹ ਉਹੀ ਬਾਜ ਸਿੰਘ ਹੈ ਜਿਹੜਾ ਕਲਗੀਆਂ ਵਾਲਾ ਪਾਤਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜਿਹੜੇ ਪੰਜ ਸਿੰਘ ਤੋੜਦਾ ਨਾ, ਪੰਜ ਪਿਆਰੇ ਦਿੰਦਾ ਕਲਗੀਆਂ ਵਾਲਾ ਪਾਤਸ਼ਾਹ, ਉਹਨਾਂ ਦੇ ਵਿੱਚ ਇਹ ਬਾਜ ਸਿੰਘ ਵੀ ਆ। ਤੇ ਏਡਾ ਫੁਰਤੀਲਾ, ਏਡਾ ਤਾਕਤਵਰ ਇਹ ਯੋਧਾ ਸੀ, ਇਹ ਕਈਆਂ ਕਈਆਂ ਤੇ ਭਾਰੂ ਹੋ ਜਾਂਦਾ ਸੀ, ਹੱਥੀ ਹੱਥ ਕੜੀਆਂ, ਪੈਰਾਂ ਦੇ ਵਿੱਚ ਬੇੜੀਆਂ ਪਾਇਆ ਹੋਈਆਂ, ਤੇ ਫਰਕ ਸੀਰ ਦੇ ਸਾਹਮਣੇ ਬਾਜ ਸਿੰਘ ਨੂੰ ਲਿਆਂਦਾ ਗਿਆ। ਕਹਿੰਦਾ ਇਹ ਆ ਬਾਜ ਸਿੰਘ। ਕਹਿੰਦਾ ਤੇ ਚ ਇੰਨੀ ਤਾਕਤ ਹੈਗੀ ਆ। ਕਹਿੰਦਾ ਮਰ ਜਾ, ਹੱਥ ਖੋਲ, ਤੈਨੂੰ ਆਪਣੀ ਤਾਕਤ ਦਿਖਾਲਾਂ। ਤਿੰਨ ਚਾਰ ਸਿਪਾਹੀ ਲਾਗੇ ਖੜੇ ਸੀ, ਹੱਥ ਦੇ ਵਿੱਚੋਂ ਇੱਕੋ ਹੀ ਹੱਥ ਕੜੀ ਖੋਲੀ ਹੈ, ਤੇ ਉਸੇ ਹੱਥ ਕੜੀ ਦੇ ਨਾਲ ਕਹਿੰਦੇ ਮਾਰ ਮਾਰ ਕੇ ਤਿੰਨ ਚਾਰ ਸਿਪਾਹੀ ਉੱਥੇ ਢੇਰ ਕਰਤੇ। ਇੱਦਾਂ ਦੇ ਯੋਧੇ ਸੀ ਸਾਡੀ ਕੌਮ ਦੇ। ਹੁਣ ਗੁਰੂ ਪਿਆਰਿਓ, ਬਾਬਾ ਜਦੋਂ ਸਾਰੇ ਸਿੰਘਾਂ ਦੀਆਂ ਵਾਰੀਆਂ ਆ ਗਈਆਂ, ਬਾਬਾ ਨਾ ਡੋਲਿਆ, ਧਰਮ ਤਬਦੀਲ ਨਾ ਕੀਤਾ, ਸਿੰਘ ਨੇ ਕਿਸੇ ਨੇ ਵੀ ਧਰਮ ਤਬਦੀਲ ਨਾ ਕੀਤਾ, ਤੇ ਹੁਣ ਵਾਰੀ ਆਉਂਦੀ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ। ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਹਕੂਮਤ ਚਾਹੁੰਦੀ ਹੈ ਕਿ ਇਹਨੂੰ ਧਰਮ ਤੋਂ ਡਲਾਇਆ ਜਾਵੇ ਕਿਸੇ ਨਾ ਕਿਸੇ ਤਰ੍ਹਾਂ। ਆਖਰੀ ਆਖਰੀ ਬੰਦਾ ਸਿੰਘ ਜੀ ਦੀ, ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਧਰਮ ਤੋਂ ਡਲਾਇਆ ਜਾਵੇ। ਤੇ ਹੁਣ ਸਭ ਤੋਂ ਤਰੀਕਾ ਕੀ ਹੁੰਦਾ ਕਿਸੇ ਬਾਪ ਨੂੰ, ਕਿਸੇ ਮਾਂ ਨੂੰ ਡਰਾਉਣ ਦਾ? ਉਹ ਹੁੰਦੇ ਉਹਨਾਂ ਦੇ ਬੱਚੇ। ਔਰ ਇੱਕ ਤੇ ਮਾਂ ਦੇਖ ਲਈ ਹੈ ਨਾ,
ਉਹਨੇ ਉਹਦੇ ਪੁੱਤ ਨੇ ਧਰਮ ਤਬਦੀਲ ਨਹੀਂ ਕੀਤਾ। ਹੁਣ 4 ਸਾਲ ਦਾ ਪੁੱਤ ਬਾਬਾ ਅਜੇ ਸਿੰਘ ਉਹ ਵੀ ਗ੍ਰਿਫਤਾਰ ਕੀਤਾ ਸੀ, ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਗੋਦੀ ਵਿੱਚ ਲਿਆ ਕੇ ਬਾਟ ਦਿੱਤਾ ਜ਼ਾਲਮਾਂ ਨੇ। ਕਹਿੰਦੇ ਬੰਦਾ ਸਿਆਂ ਸੱਜਣਾ ਹੁਣ ਪੁੱਤ ਚਾਹੀਦਾ ਕਿ ਤੈਨੂੰ ਤੇਰਾ ਧਰਮ ਚਾਹੀਦਾ, ਸਿੱਖੀ ਚਾਹੀਦੀ ਹੈ। ਗੁਰੂ ਪਿਆਰਿਓ ਸਾਡੇ ਵਰਗਾ ਹੁੰਦਾ ਤੇ ਇਹ ਕਹਿਣਾ ਸੀ ਮੈਨੂੰ ਮੇਰਾ ਪੁੱਤ ਚਾਹੀਦਾ, ਮੈਨੂੰ ਮੇਰਾ ਪਿੰਡ ਚਾਹੀਦਾ, ਮੈਨੂੰ ਮੇਰਾ ਖਾਨਦਾਨ, ਮੈਨੂੰ ਮੇਰਾ ਘਰ ਕਾਟ ਚਾਹੀਦਾ। ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਆਖਤਾ ਸੀ ਮੇਰਾ ਸਿੱਖੀ ਸਿਦਕ ਨਾ ਜਾਵੇ, ਮੇਰਾ ਸਿਰ ਜਾਵੇ ਤਾਂ ਜਾਵੇ ਪਰ ਮੇਰਾ ਸਿੱਖੀ ਸਿਦਕ ਨਾ ਜਾਵੇ। ਬਾਬਾ ਬੰਦਾ ਸਿੰਘ ਬਹਾਦਰ ਦਾ ਪੁੱਤ ਉਹਦੇ ਪੱਟਾਂ ਵਿੱਚ ਵਾਲਿਆ ਗਿਆ। ਮੈਂ ਸ਼ੋਰਟ ਕੱਟ ਕੇ ਕਰਕੇ ਕਰਾਂ, ਮੇਰਾ ਸਮਾਂ ਹੋ ਚੱਲਿਆ। 4 ਸਾਲ ਦੇ ਬੱਚੇ ਨੂੰ ਇਹਦੀ ਗੋਦ ਵਿੱਚ ਬਿਠਾਇਆ ਗਿਆ ਤੇ ਨਾਲ ਆਖਿਆ ਗਿਆ ਹੱਥ ਵਿੱਚ ਖੰਜਰ ਫੜਾ ਕੇ, ਕਹਿੰਦੇ ਠੀਕ ਹੈ ਜੇ ਤੂੰ ਇੰਨਾ ਧਰਮ ਦੇ ਵਿੱਚ ਪੱਕਾ ਹੈ ਤੇ ਆਪਣੇ ਪੁੱਤ ਦਾ ਕਾਲਜਾ ਕੱਢ ਤੇ ਛੁਰੀ ਚਲਾ ਇਹਨੂੰ ਕਤਲ ਕਰ। ਬਾਬਾ ਬੰਦਾ ਸਿੰਘ ਕਹਿੰਦਾ, ਉਹ ਕਹਿੰਦਾ ਸੱਜਣੋ ਪੁੱਤ ਭਾਵੇਂ ਤੁਹਾਡਾ ਹੁੰਦਾ ਨਾ, ਤੁਹਾਡਾ ਵੀ ਮੇਰੇ ਵੈਰੀਆਂ ਦਾ ਵੀ ਪੁੱਤ ਹੁੰਦਾ, ਮੈਂ ਛੁਰੀ ਉਹਤੇ ਵੀ ਨਾ ਚਲਾਉਂਦਾ, ਇਹ ਤਾਂ ਹੈ ਹੀ ਮੇਰਾ ਆ, ਇਹ ਤਾਂ ਮੇਰਾ ਆਪਣਾ ਖੂਨ ਹੈ। ਤੁਹਾਡਾ ਵੀ ਪੁੱਤ ਹੁੰਦਾ, ਮੈਂ ਕਦੀ ਉਹਨਾਂ ਦੇ ਉੱਤੇ ਬੱਚਿਆਂ ਦੇ ਉੱਤੇ ਕਦੀ ਜ਼ੁਲਮ ਨਹੀਂ ਕਰਦੇ। ਗੁਰੂ ਕਾ ਖਾਲਸਾ ਬੱਚਿਆਂ 'ਤੇ ਜ਼ੁਲਮ ਨਹੀਂ ਕਰਦਾ। ਗੁਰੂ ਪਿਆਰਿਓ ਕਾਲਜਾ ਕੱਢ ਦਿੱਤਾ ਗਿਆ। ਕਾਲਜਾ ਕੱਢ ਕੇ ਹੁਣ ਫੀਲਿੰਗ ਲਿਆਇਓ, ਇੱਕ ਬਾਪ ਦੇ ਸਾਹਮਣੇ ਉੱਥੇ ਪੁੱਤ ਦਾ ਛੁਰੇ ਮਾਰ ਕੇ ਕਾਲਜਾ ਕੱਢ ਦਿੱਤਾ ਔਰ ਉਹਦੇ ਮੂੰਹ ਦੇ ਉੱਤੇ ਖੂਨ ਦੇ ਛਿੱਟੇ ਮਾਰੇ ਗਏ। ਕਾਲਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਤੁੰਨਿਆ ਗਿਆ। ਪਰ ਉਹ ਬਹਾਦਰ ਸੂਰਮਾ ਆਪਣੇ ਧਰਮ ਤੋਂ ਨਹੀਂ ਡੋਲਦਾ ਤਾਂ ਫਿਰ ਕਿਵੇਂ ਸ਼ਹੀਦੀ ਪਾ ਜਾਂਦਾ? ਇਹਦੇ ਉੱਤੇ ਜਿਵੇਂ ਜ਼ੁਲਮ ਹੁੰਦਾ ਸੋ ਢਾਡੀ ਜਾਨ ਢਾਡੀ ਜੱਥਾ ਉਸ ਕੁੜੀ ਦੀ ਦਾਸਤਾਨ ਨੂੰ ਤੁਹਾਡੇ ਸਾਹਮਣੇ

0: ਉਸ ਕੌਮ ਦੇ ਬਹਾਦਰ ਯੋਧੇ ਦੇ ਚਰਨਾਂ ਵਿੱਚ ਕਰੋੜਾਂ ਕਰੋੜਾਂ ਵਾਰ ਨਮਸਕਾਰ, ਜਿਹੜਾ ਧਰਮ ਦੀ ਖਾਤਰ, ਸਿੱਖ ਕੌਮ ਦੀ ਖਾਤਰ ਆਪਣਾ ਬਲੀਦਾਨ ਦੇ ਗਿਆ, ਆਪਣੇ ਪੁੱਤ ਨੂੰ ਸ਼ਹੀਦ ਕਰਵਾ ਗਿਆ। ਔਰ ਕਹਿੰਦੇ ਨੇ ਜਲਾਦਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਪਹਿਲਾਂ ਅੱਖਾਂ ਕੱਢੀਆਂ, ਔਰ ਫਿਰ ਦੋਵੇਂ ਲੱਤਾਂ ਵੱਢੀਆਂ, ਫਿਰ ਬਾਹਾਂ ਵੱਢੀਆਂ, ਅਤੇ ਆਖਰੀ ਵਾਰ ਫਿਰ ਗਰਦਨ 'ਤੇ ਕੀਤਾ। ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ। ਸਤਿਗੁਰ ਕਿਰਪਾ ਕਰਨ, ਬੋਲਿਆ ਹੋਇਆ ਥਾਂ ਪਵੇ, ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਇਹ ਸੋਹਣੇ ਦੀਵਾਨ ਸਜਦੇ ਰਹਿਣ। ਸਤਸੰਗਤ ਜੀ, ਇੱਥੇ ਸਮਾਪਤੀ ਹੈ। ਇਤਿਹਾਸ ਬੋਲਦਿਆਂ ਵਿਚਾਰਾਂ ਕਰਦਿਆਂ ਬਹੁਤ ਸਾਰੀਆਂ ਖਾਮੀਆਂ ਰਹਿ ਜਾਂਦੀਆਂ। ਸਾਧ ਸੰਗਤ ਬਖਸ਼ਣ ਯੋਗ ਹੈ, ਦਿਓ ਪਿਆਰ ਦਾ ਸਬੂਤ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਬਲਵੀਰ ਸਿੰਘ ਜੀ ਬਿਹਾਰੀਪੁਰ ਵਾਲੇ, ਤਿਨ੍ਹਾਂ ਦਾ ਢਾਡੀ ਜਥਾ, ਜਿਨ੍ਹਾਂ ਨੇ ਵਿਸਥਾਰ ਪੂਰਵਕ ਸਿੱਖ ਇਤਿਹਾਸ ਤੋਂ ਸਾਨੂੰ ਜਾਣੂ ਕਰਵਾਇਆ। ਭਾਈ ਸਾਹਿਬ ਅਤੇ ਤਿਨ੍ਹਾਂ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਕਿਰਪਾ ਕਰਨ, ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਗੁਰੂ ਪੰਥ ਦੀ ਸਿੱਖ ਇਤਿਹਾਸ ਦੀ ਸੇਵਾ ਕਰਨ ਦਾ ਬਲ ਉੱਦਮ ਬਖਸ਼ਣ। ਹੁਣ ਸਮਾਂ ਹੈ ਲੜੀਵਾਰ ਸ੍ਰੀ ਸਹਿਜ ਪਾਠ ਦਾ, ਸੇਵਾ ਇਹਨਾਂ ਦੇ ਜਥੇ ਵੱਲੋਂ ਹੀ ਨਿਭਾਈ ਜਾ ਰਹੀ ਹੈ। ਸੋ ਆਓ ਪਿਆਰ ਸਤਿਕਾਰ ਦੇ ਨਾਲ ਆਪਾਂ ਗਿਆਨੀ ਜੀ ਦੇ ਜਥੇ ਤੋਂ ਸ੍ਰੀ ਸਹਿਜ ਪਾਠ ਨਾਲ ਜੁੜਦੇ ਹਾਂ। 2 ਵਜੇ ਤੱਕ ਇਹਨਾਂ ਦੇ ਜਥੇ ਵੱਲੋਂ ਸ੍ਰੀ ਸਹਿਜ ਪਾਠ ਦੀ ਸੇਵਾ ਹੋਵੇਗੀ, ਉਸ ਤੋਂ ਅਗਲਾ ਪ੍ਰੋਗਰਾਮ ਫਿਰ ਆਪ ਜੀ ਨੂੰ ਦੱਸਿਆ ਜਾਵੇਗਾ। ਸੋ ਗੁਰੂ ਕਾ ਲੰਗਰ ਅਤੁੱਟ ਵਰਤ ਰਿਹਾ ਹੈ। ਸਰਬੱਤ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਕੱਲ੍ਹ ਨੂੰ ਆਪਣੇ ਗੁਰੂ ਘਰ ਵਿਖੇ 2 ਗੁਰਮੁਖ ਪਰਿਵਾਰਾਂ ਵੱਲੋਂ, ਨਗਰਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ, ਜਿਨ੍ਹਾਂ ਦੇ ਐਤਵਾਰ ਨੂੰ ਭੋਗ ਪੈਣਗੇ। 3 ਦਿਨ ਸ਼ੁੱਕਰਵਾਰ ਤੋਂ ਐਤਵਾਰ ਤੱਕ ਪਰਿਵਾਰਾਂ ਵੱਲੋਂ ਅਤੁੱਟ ਲੰਗਰ ਵਰਤਣਗੇ ਅਤੇ ਗੁਰੂ ਕੀ ਬਾਣੀ ਦੇ ਪ੍ਰਵਾਹ ਚੱਲਣਗੇ। ਕਥਾ ਕੀਰਤਨ ਸਾਰੇ ਸਮਾਗਮ ਹਨ, ਉਹਨਾਂ ਦੇ ਵਿੱਚ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੱਦਾ ਪੱਤਰ ਦਿੱਤਾ ਜਾਂਦਾ, ਆਪ ਜੀ ਨੇ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ। ਸਰਬੱਤ ਸੰਗਤਾਂ ਨੂੰ, ਜੀ ਆਇਆਂ ਨੂੰ। ਹੁਣ ਆਪਾਂ ਗਿਆਨੀ ਜੀ ਦੇ ਜਥੇ ਦੇ ਸਿੰਘਾਂ ਪਾਸੋਂ ਸ੍ਰੀ ਸਹਿਜ ਪਾਠ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸਾਹਿਬ ਜੀ ਗਉੜੀ ਮਹੱਲਾ ਪੰਜਵਾ। ਜਾਕੋ ਆਪਣੀ ਕਿਰਪਾ ਤਾਰੇ ਸੋ ਜਿਨ ਰਸਨਾ ਨਾਮ ਉਚਾਰੇ, ਹਰ ਵਿਸਰਤ ਸਹਿਸਾ ਦੁਖੋ ਭਵਾਂ ਵਿਆਪੈ, ਸਿਮਰਤ ਨਾਮ ਪਰਮ ਪਉ ਭਾਗੇ ਰਹਾਓ। ਹਰ ਕੀਰਤਨ ਸੁਣੇ ਹਰ ਕੀਰਤਨ ਗਾਵੈ, ਤਿਸ ਜਿਨ ਦੁਖ ਨਿਕਟ ਨਹੀਂ ਆਵੈ, ਹਰ ਕੀ ਟਹਿਲ ਕਰਤ ਜਿਨ ਸੋਹੈ, ਤਾਕੋ ਮਾਇਆ ਗਿਨ ਨ ਪੋਹੈ। ਮਨ ਤਨ ਮੁਖ ਹਰ ਨਾਮ ਦਿਆਲ, ਨਾਨਕ ਤਜੀ ਅਲੇ ਅਬਰ ਜੰਜਾਲ। ਗਉੜੀ ਮਹੱਲਾ ਪੰਜਵਾ। ਛਾੜ ਸਿਆਣਪ ਬਹੁ ਚਤੁਰਾਈ, ਗੁਰਪੂਰੇ ਕੀ ਟੇਕ ਟਕਾਈ, ਦੁਖ ਬਿਨਸੇ ਸੁਖ ਹਰ ਗੁਣ ਗਾਈ, ਗੁਰਪੂਰਾ ਭੇਟੇ ਅਲ ਬਿਲਾਇ ਰਹਾਉ। ਹਰ ਕਾ ਨਾਮ ਦੀ ਓ ਗੁਰਮੰਤਰ, ਮਿਟੇ ਵਿਸੂਰੇ ਉਤਰੀ ਚਿੰਤ, ਅਨੰਦ ਭੈ ਗੁਰਮਿਲਤ ਕਿਰਪਾਲ, ਕਰ ਕਿਰਪਾ ਕਾਟੇ ਜਮਜਾਲ। ਕਹੁ ਨਾਨਕ ਗੁਰਪੂਰਾ ਪਾਇਆ, ਤਾਤੇ ਬਹੁਰ ਨ ਵਿਆਪੈ ਮਾਇਆ। ਗਉੜੀ ਮਹੱਲਾ ਪੰਜਵਾ। ਰਾਖ ਲੀਆ ਗੁਰਪੂਰੇ ਆਪ, ਮਨ ਮੁਕੋ ਲਾਗੋ ਸੰਤਾਪ, ਗੁਰੂ ਗੁਰੂ ਜਪ ਮੀਤ ਹਮਾਰੇ, ਮੁਖ ਉਜਲ ਹੋਵੈ ਦਰਬਾਰੇ ਰਹਾ। ਗੁਰ ਕੇ ਚਰਨ ਹਿਰਦੈ ਵਸਾਈ, ਦੁਖ ਦੁਸ਼ਮਣ ਤੇਰੀ ਹਥੈ ਬਲਾਈ, ਗੁਰ ਕਾ ਸ਼ਬਦ ਤੇਰੇ ਸੰਗ ਸਹਾਈ, ਦਿਆਲ ਪੈ ਸਗਲੇ ਜੀ ਭਾਈ। ਗੁਰਪੂਰੇ ਜਬ ਕਿਰਪਾ ਕਰੀ, ਪੰਤ ਨਾਨਕ ਮੇਰੀ ਪੂਰੀ ਪਰੀ। ਗਉੜੀ ਮਹੱਲਾ ਪੰਜਵਾ। ਨਿਕ ਰਸਾ ਖਾਏ ਜੈਸੇ ਢੋਰ, ਮੋਹ ਕੀ ਜੇਬਰੀ ਬਾਂਧੇ ਓ ਚੋਰ। ਮ੍ਰਿਤਕ ਦੇ ਸਾਧ ਸੰਗ ਬਿਹੋਨਾ ਆਵਤ ਜਾਤ, ਜੋਨੀ ਦੁੱਖ ਕੀ ਨਾ ਰਹਾਓ, ਅਨੇਕ ਵਸਤਰ ਸੁੰਦਰ ਪਹਿਰਾਇਆ, ਜੋ ਡਰਨਾ ਖੇਤ ਮਹਿ ਡਰਾਇਆ। ਸਗਲ ਸਰੀਰ ਆਵਤ ਸਭ ਕਾਮ, ਨਿਹ ਫਲ ਮਾਨੁਖ ਜਪੈ ਨਹੀਂ ਨਾਮ। ਕਹੋ ਨਾਨਕ ਜਾਕੋ ਭੈ ਦਿਆਲਾ, ਸਾਧ ਸੰਗ ਮਿਲ ਭਜੇ ਗੋਪਾਲਾ। ਗਉੜੀ ਮਹੱਲਾ ਪੰਜਵਾ। ਕਲ ਕਲੇਸ਼ ਗੁਰ ਸ਼ਬਦ ਨਿਵਾਰੇ, ਆਵਣ ਜਾਣ ਰਹੇ ਸੁਖ ਸਾਰੇ, ਭੈ ਬਿਨਸੇ ਨਿਰਭਉ ਹਰ ਧਿਆਇਆ, ਸਾਧ ਸੰਗ ਹਰ ਕੇ ਗੁਣ ਗਾਇਆ ਰਹਾਉ। ਚਰਨ ਕਮਲ ਰਿਦ ਅੰਤਰ ਧਾਰੇ, ਅਗਨ ਸਾਗਰ ਗੁਰਪਾਰੇ ਉਤਾਰੇ, ਬੂਡਤ ਜਾਤ ਪੂਰੇ ਗੁਰ ਕਾਢੇ, ਜਨਮ ਜਨਮ ਕੇ ਟੂਟੇ ਗਾਡੇ। ਕਹੁ ਨਾਨਕ ਤਿਸ ਗੁਰ ਬਲਿਹਾਰੀ, ਜਿਸ ਭੇਟ ਤਗਤ ਪਈ ਹਮਾਰੀ। ਗਉੜੀ ਮਹੱਲਾ ਪੰਜਵਾ। ਸਾਧ ਸੰਗ ਤਾ ਕੀ ਸਰਣੀ ਪਰ ਹੋ, ਮਨ ਤਨ ਆਪਣਾ ਆਗੈ ਧਰੋ, ਅੰਮ੍ਰਿਤ ਨਾਮ ਪੀਵੋ ਮੇਰੇ ਭਾਈ, ਸਿਮਰ ਸਿਮਰ ਸਭ ਤਪੈ ਬੁਝਾਈ ਰਹਾਓ। ਸਿਮਰ ਸਿਮਰ ਸਭ ਤਪਤ ਬੁਝਾਈ ਰਹਾਉ, ਤਜਬ ਮਾਨ ਜਨਮ ਮਰਨ ਨਿਵਾਰੋ, ਹਰ ਕੇ ਦਾਸ ਕੇ ਚਰਨ ਨਮਸ਼ਕਾਰੋ। ਸਾ ਸਾਸ ਪ੍ਰਭ ਨੇ ਸੋ ਮਾਲੇ, ਸੋ ਧਨ ਸੰਚੋ ਜੋ ਚਾਲੈ ਨਾਲੇ, ਤਿਸੈ ਪ੍ਰਾਪਤ ਜਿਸ ਮਸਤਕ ਭਾਗ, ਕਹੁ ਨਾਨਕ ਤਾ ਕੀ ਚਰਨੀ ਲਾਗ। ਗਉੜੀ ਮਹੱਲਾ ਪੰਜਵਾ। ਸੂਕੇ ਹਰੇ ਕੀਏ ਖਿਨ ਮਾਹੇ, ਅੰਮ੍ਰਿਤ ਦ੍ਰਿਸ਼ਟ ਸਾਂਚੀ ਜੀਵਾਈ, ਕਾਟੇ ਕਸ਼ਟ ਪੂਰੇ ਗੁਰਦੇਵ, ਸੇਵ ਕੋ ਦੀਨੀ ਆਪਣੀ ਸੇਵ ਰਹਾਉ। ਮਿਟ ਗਈ ਚਿੰਤ ਪੁਨੀ ਮਨ ਆਸਾ, ਕਰੀ ਦਿਆ ਸਤ ਗੁਰੂ ਗੁਣ ਤਾਸਾ, ਦੁਖ ਨਾਠੇ ਸੁਖ ਆਏ ਸੁਮਾਏ, ਢੀਲ ਨਾ ਪਰੀ ਜਾ ਗੁਰ ਫੁਰਮਾਏ, ਅਚ ਪੁਨੀ ਪੂਰੇ ਗੁਰ ਮਿਲੈ, ਨਾਨਕ ਤੇ ਜਨ ਸੁਫਲ ਫਲਿੰ। ਗਉੜੀ ਮਹੱਲਾ ਪੰਜਵਾ। ਤਾਪ ਗਏ ਪਾਈ ਪ੍ਰਭ ਸਾਂਤ, ਸੀਤਲ ਭਏ ਕਿੰਨੀ ਪ੍ਰਭਦਾਤ, ਪ੍ਰਭ ਕਿਰਪਾ ਤਿਮ ਭਏ ਸੁਹੇਲੇ, ਜਨਮ ਜਨਮ ਕੇ ਵਿਛੁਰੇ ਮੇਲੇ ਰਹਾਉ। ਸਿਮਰਤ ਸਿਮਰਤ ਪ੍ਰਭ ਕਾ ਨਾਉ, ਸਗਲ ਰੋਕ ਬਿਨਸਿਆ ਥਾਉ, ਸਹਿ ਸੁਭਾਇ ਬੋਲੇ ਹਰ ਬਾਣੀ, ਆਠ ਪਹਿਰ ਪ੍ਰਭ ਸਿਮਰੋ ਪ੍ਰਾਣੀ, ਦੁਖ ਦਰਦ ਜਮ ਨੇੜ ਨ ਆਵੈ, ਕਹੋ ਨਾਨਕ ਜੋ ਹਰ ਗੁਣ ਗਾਵੈ। ਗਉੜੀ ਮਹੱਲਾ ਪੰਜਵਾ। ਭਲੇ ਦਿਨ ਸਭਲੇ ਸੰਜੋਗ, ਜਿਤ ਭੇਟੇ ਪਾਰ ਬਨਹਿਮ ਨਿਰਜੋਗ, ਉਹ ਬੇਲਾ ਕੋ ਹਉ ਬਲ ਜਾਉ, ਜਿਤ ਮੇਰਾ ਮਨ ਜਪੇ ਹਰ ਨਾਉ ਰਹਾਉ, ਸਫਲ ਮੂਰਤ ਸਫਲ ਉਹ ਘਰੀ, ਜਿਤ ਰਸਨਾ ਉਚਰੇ ਹਰ ਹਰੀ, ਸਫਲ ਉਹ ਮਾਥਾ ਸੰਤ ਨਮਸ਼ਕਾਰ, ਸੋ ਚਰਨ ਪਨੀਤ ਚਲਹਿ ਹਰ ਮਾਰਗ, ਕਹੁ ਨਾਨਕ ਭਲਾ ਮੇਰਾ ਕਰਮ, ਜਿਤ ਭੇਟੇ ਸਾਧੂ ਕੇ ਚਰਨ, ਜਿਤ ਭੇਟੇ ਸਾਧੂ ਕੇ ਚਰਨ। ਗਉੜੀ ਮਹੱਲਾ ਪੰਜਵਾ। ਗੁਰ ਕਾ ਸ਼ਬਦ ਰਾਖ ਮਨ ਮਾਹੇ, ਨਾਮ ਸਿਮਰ ਚਿੰਤਾ ਸਭ ਜਾਹੇ, ਬਿਨ ਭਗਵੰਤ ਨਾਹੀ ਅਨ ਕੋਏ, ਮਾਰੇ ਰਾਖੇ ਕਉ ਸੋਈ ਰਹਾਉ।
ਗੁਰ ਕੇ ਚਰਨ ਹਿਰਦੇ ਔਰ ਧਾਰ, ਅਗਨ ਸਾਗਰ ਜਪ ਉਤਰੈ ਪਾਰ, ਗੁਰਮੂਰਤਿ ਸਿਉ ਲਾਏ ਧਿਆਨ, ਈਹਾਂ ਊਹਾਂ ਪਾਵੈ ਮਾਨ, ਸਗਲ ਤਿਆਗ ਗੁਰੂ ਸਰਣੀ ਆਇਆ, ਮਿਟੇ ਅੰਦੇਸੇ ਨਾਨਕ ਸੁਖ ਪਾਇਆ, ਗਉੜੀ ਮਹੱਲਾ ਪੰਜਵਾ, ਜਿਸ ਸਿਮਰਤ ਦੁਖ ਸਭ ਜਾਏ, ਨਾਮ ਰਤਨ ਵਸੈ ਮਨ ਆਏ, ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਬਖਾਣੀ, ਰਹਾਉ ਇਕ ਸਬਿਨ ਨਾਹੀ ਦੂਜਾ ਕੋਏ, ਜਾਕੀ ਦ੍ਰਿਸ਼ਟ ਸਦਾ ਸੁਖ ਹੋਏ, ਸਾਜਨ ਮੀਤ ਸਖਾਹਾ ਕਰ ਏਕ, ਹਰਿ ਹਰਿ ਅਖਰ ਮਨ ਮਹਿਲੇਖ, ਰਵ ਰਹਿਆ ਸਰਬਤ ਸੁਆਮੀ, ਗੁਣ ਗਾਵੈ ਨਾਨਕੇ ਅੰਤਰ ਜਾਮੀ, ਗਉੜੀ ਮਹੱਲਾ ਪੰਜਵਾ, ਭੈ ਮਹਿ ਰਚਿਓ ਸਭ ਸੰਸਾਰਾ, ਤਿਸ ਭਉ ਨਾਹੀ ਜਿਸ ਨਾਮ ਦਾ ਰਾਮ, ਭਉ ਨ ਵਿਆਪੇ ਤੇਰੀ ਸਰਨਾ, ਜੋ ਤੁਦ ਭਾਵੈ ਸੋਈ ਕਰਣਾ, ਰਹਾਉ ਸੋ ਗਰਖ ਮੈਂ ਆਵਣ ਜਾਣਾ, ਤਿਨ ਸੁਖ ਪਾਇਆ ਜੋ ਪ੍ਰਭਾਣਾ, ਅਗਨ ਸਾਗਰ ਮਹਾਂ ਵਿਆਪੇ ਮਾਇਆ, ਸੇ ਸੀਤਲ ਜਿਨ ਸਤਿਗੁਰ ਪਾਇਆ, ਰਾਖ ਲੇ ਪ੍ਰਭ ਰਾਖਨਹਾਰਾ, ਕਹੋ ਨਾਨਕ ਕਿਆ ਜੰਤ ਵਿਚਾਰਾ, ਗਉੜੀ ਮਹੱਲਾ ਪੰਜਵਾ, ਤੁਮਰੀ ਕਿਰਪਾ ਤੇ ਜਪੀਐ ਨਾਓ, ਤੁਮਰੀ ਕਿਰਪਾ ਤੇ ਦਰਗਹਿ ਥਾਓ, ਤੁਝ ਬਿਨ ਪਾਰ ਬ੍ਰਹਮ ਨਹੀਂ ਕੋਏ, ਤੁਮਰੀ ਕਿਰਪਾ ਤੇ ਸਦਾ ਸੁਖ ਹੋਏ, ਰਹਾਉ ਤੁਮ ਮਨ ਬਸੈ ਤਉ ਦੁਖ ਨ ਲਾਗੈ, ਤੁਮਰੀ ਕਿਰਪਾ ਤੇ ਭ੍ਰਮ ਪਉ ਭਾਗੇ, ਪਾਰ ਬ੍ਰਹਮ ਅਪਰੰਪਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ, ਕਰੋ ਅਰਦਾਸ ਆਪਣੇ ਸਤਿਗੁਰ ਪਾਸ, ਨਾਨਕ ਨਾ ਮਿਲੇ ਸੱਚ ਰਾਸ, ਗਉੜੀ ਮਹੱਲਾ ਪੰਜਵਾ, ਕਣ ਬਿਨਾ ਜੈਸੇ ਥੋਥਰ ਥੁਖਾ, ਨਾਮ ਬੇਹੋਨ ਸੁਨੇ ਸੇ ਮੁਖਾ, ਹਰ ਹਰ ਨਾਮ ਜਪੋ ਨਿਤ ਪ੍ਰਾਣੀ, ਨਾਮ ਬੇਹੋਨ ਤ੍ਰਿਗ ਦੇ ਬੇਗਾਨੀ, ਰਹਾਉ ਨਾਮ ਬਿਨਾ ਨਾਹੀ ਮੁਖ ਭਾਗ, ਭਰਤ ਬੇਹੋਨ ਕਾਂ ਸੁਹਾਗ, ਨਾਮ ਵਿਸਾਰ ਲੱਗੇ ਅਨ ਸੁਹਾਏ, ਤਾਂ ਕਿ ਆਸਨ ਪੂਜੈ ਕਾਏ, ਕਰ ਕਿਰਪਾ ਪ੍ਰਭ ਆਪਣੀ ਦਾਤ, ਨਾਨਕ ਜਾਪ ਨਾਮ ਜਪੈ ਦਿਨ ਰਾਤ, ਗਉੜੀ ਮਹੱਲਾ ਪੰਜਵਾ, ਤੂੰ ਸਿਮਰਤ ਤੂੰ ਹੈ ਮੇਰਾ ਸੁਆਮੀ, ਸਭ ਕਿਛੁ ਤੁਮ ਤੇ ਤੂੰ ਅੰਤਰਜਾਮੀ, ਪਾਰ ਬ੍ਰਹਮ ਪੂਰਨ ਜਨ ਓਟ, ਤੇਰੀ ਸਰਨ ਉਦਰੇ ਜਨ ਕੋਟ, ਰਹਾਉ ਜੇਤੇ ਜੀ ਤੇਤੇ ਸਭ ਤੇਰੇ, ਤੁਮਰੀ ਕਿਰਪਾ ਤੇ ਸੋ ਕੰਧੇਰੇ, ਜੋ ਕਿਛੁ ਵਰਤੈ ਸਭ ਤੇਰਾ ਭਾਣਾ, ਹੁਕਮ ਬੂਝੈ ਸੋ ਸੱਚ ਸੋ ਮਾਣਾ, ਕਰ ਕਿਰਪਾ ਦੀਜੈ ਪ੍ਰਭ ਦਾਨ, ਨਾਨਕ ਸਿਮਰੈ ਨਾਮ ਨਿਧਾਨ, ਗਉੜੀ ਮਹੱਲਾ ਪੰਜਵਾ, ਧਾਕਾ ਦਰਸ ਪਾਈਐ ਬੜਭਾਗੀ, ਜਾਕੀ ਰਾਮ ਨੇ ਮਿਲ ਵਿਗਲਾਗੀ, ਜਾਕੇ ਹਰ ਵਸਿਆ ਮਨ ਮਾਹੀ, ਤਾਕੋ ਦੁੱਖ ਸੁਪਨੇ ਭੀ ਨਾਹੀ, ਰਹਾਉ ਸਰਬ ਨਿਧਾਨ ਰਾਖੇ ਜਨਮਾਹੇ, ਤਾਕੈ ਸੰਗ ਕਿਲ ਵਿਖ ਦੁਖ ਜਾਹੇ, ਜਨ ਕੀ ਮਹਿਮਾ ਕਥੀ ਨ ਜਾਈ, ਪਾਰ ਬ੍ਰਹਮ ਜਨ ਰਹਿ ਅਸਮਾਈ, ਕਰ ਕਿਰਪਾ ਪ੍ਰਭਿਨੋ ਸੁਨੀਜੈ, ਦਾਸ ਕੀ ਧੂਰ ਨਾਨਕੋ ਦੀਜੈ, ਗਉੜੀ ਮਹੱਲਾ ਪੰਜਵਾ, ਹਰ ਸਿਮਰਤ ਤੇਰੀ ਜਾਏ ਬੁਲਾਏ, ਸਰਬ ਕਲਿਆਣ ਬਸੈ ਮਨ ਆਏ, ਭਜ ਮਨ ਮੇਰੇ ਏਕੋ ਨਾਮ, ਜੀ ਤੇਰੇ ਕੇ ਆਵੈ ਕਾਮ, ਰਹਾਉ ਰਹਿਣ ਦਿਨਸ ਗੁਣ ਗਾਉ ਅਨੰਤਾ, ਗੁਰ ਪੂਰੇ ਕਾ ਨਿਰਮਲ ਮੰਤਾ, ਛੋੜ ਪਾਵੇ ਕਟੇਕ ਰਾਖ, ਮਹਾ ਪਦਾਰਥ ਅੰਮ੍ਰਿਤ ਰਸ ਚਾਖ, ਬਿਖਮ ਸਾਗਰ ਤੇ ਜਨ ਤਰੇ, ਨਾਨਕ ਜਾਕੋ ਨਦਰ ਕਰੀ, ਗਉੜੀ ਮਹੱਲਾ ਪੰਜਵਾ, ਹਿਰਦੈ ਚਰਨ ਕਮਲ ਪ੍ਰਭ ਧਾਰੀ, ਪੂਰੀ ਸਤਿਗੁਰ ਮਿਲ ਨਿਸਤਾਰੇ, ਗੋਬਿੰਦ ਗੁਣ ਗਾਵੋ ਮੇਰੇ ਭਾਈ, ਮਿਲ ਸਾਧੂ ਹਰ ਨਾਮ ਧਿਆਈ, ਰਹਾਉ ਦੁਲਭ ਦੇ ਹੋਈ ਪ੍ਰਵਾਨ, ਸਤਿਗੁਰ ਤੇ ਪਾਇਆ ਨਾਮ ਨਿਸ਼ਾਨ, ਹਰ ਸਿਮਰਤ ਪੂਰਨ ਪਦ ਪਾਇਆ, ਸਾਸੰਗ ਭੈ ਭਰਮ ਮਿਟਾਇਆ, ਜਤ ਕਤ ਦੇਖੋ ਤਤ ਰਹਿਆ ਸੋ ਮਾਏ, ਨਾਨਕ ਦਾਸ ਹਰ ਕੀ ਸਰਣਾਏ, ਗਉੜੀ ਮਹੱਲਾ ਪੰਜਵਾ, ਗੁਰ ਜੀ ਕੇ ਦਰਸ਼ਨ ਕੋ ਵਲ ਜਾਉ, ਜਪ ਜਪ ਜੀਵਾਂ ਸਤਿਗੁਰ ਨਾਉ, ਪਾਰ ਬ੍ਰਹਮ ਪੂਰਨ ਗੁਰਦੇਵ, ਕਰ ਕਿਰਪਾ ਲਾਗੋ ਤੇਰੀ ਸੇਵ, ਰਹਾਉ ਚਰਨ ਕਮਲ ਹਿਰਦੇ ਉਰ ਧਾਰੀ, ਮਨ ਤਨ ਧਨ ਗੁਰ ਪ੍ਰਾਣ ਉਧਾਰੀ, ਸਫਲ ਜਨਮ ਹੋਵੈ ਪ੍ਰਵਾਨ, ਗੁਰ ਪਾਰ ਬ੍ਰਹਮ ਨਿਕਟ ਕਰ ਜਾਣ, ਸੰਤੂਰ ਪਾਈਐ ਬੁੜ ਭਾਗੀ, ਨਾਨਕ ਗੁਰ ਭੇਟਤ ਹਰਿ ਸਿਉ ਲਿਵ ਲਾਗੀ, ਗਉੜੀ ਮਹੱਲਾ ਪੰਜਵਾ,
ਕਰੈ ਦੁਹ ਕਰਮ ਦਿਖਾਵੈ ਹੋਰ। ਰਾਮ ਕੀ ਦਰਗੇ ਵਾਧਾ ਚੋਰ। ਰਾਮ ਰਮੇ ਸੋਈ ਰਮਾਣਾ, ਜਲ ਥਲ ਮਹੀਲ ਏਕ ਸਮਾਣਾ। ਰਹਾਉ ਅੰਤਰ ਵੇਖੋ ਮੁਖ ਅੰਮ੍ਰਿਤ ਸੁਣਾਵੈ। ਜਮਪੁਰ ਵਾਧਾ ਚੋਟਾ ਖਾਵੇ, ਨਿਕ ਪੜਦੇ ਮਹਿ ਕਮਾਵੈ ਵਿਕਾਰ। ਖਿਨ ਮੈਂ ਪ੍ਰਗਟ ਹੋਏ ਸੰਸਾਰ, ਅੰਤਰ ਸਾਚ ਨਾਮ ਰਸ ਰਾਤਾ। ਨਾਨਕ ਤਿਸ ਕਿਰਪਾਲ ਵਿਧਾਤਾ। ਗਉੜੀ ਮਹੱਲਾ ਪੰਜਵਾਂ। ਰਾਮ ਰੰਗ ਕਦੇ ਉਤਰ ਨ ਜਾਏ, ਗੁਰਪੂਰਾ ਜਿਸ ਦੇ ਬੁਝਾਏ। ਹਰ ਰੰਗ ਰਾਤਾ ਸੋ ਮਨ ਸਾਚਾ, ਲਾਲ ਰੰਗ ਪੂਰਨ ਪੁਰਖ ਵਿਧਾਤਾ। ਰਹਾਉ ਸੰਤ ਸੰਗ ਵੈਸ ਗੁਣ ਗਾਏ, ਤਾਕਾ ਰੰਗ ਨ ਉਤਰੈ ਜਾਏ। ਬਿਨ ਹਰ ਸਿਮਰਨ ਸੁਖ ਨਹੀਂ ਪਾਇਆ, ਆਨ ਰੰਗ ਪੀਕੇ ਸਭ ਮਾਇਆ। ਗੁਰ ਰੰਗੇ ਸੇ ਭਏ ਨਿਹਾਲ, ਕਹੋ ਨਾਨਕ ਗੁਰ ਭਏ ਹੈ ਦਿਆਲ। ਗਉੜੀ ਮਹੱਲਾ ਪੰਜਵਾਂ। ਸਿਮਰਤ ਸੁਆਮੀ ਕਿਲਵਿਖ ਨਾਸੇ, ਸੂਖ ਸਹਿਜ ਆਨੰਦ ਨਿਵਾਸੇ। ਰਾਮ ਜਨਾ ਕੋ ਰਾਮ ਭਰੋਸਾ, ਨਾਮ ਜਪਤ ਸਾ ਮਿਟਿਓ ਆਂਦੇ ਸਾਰਾ ਹਾਉ। ਸਾਧ ਸੰਗ ਕਛ ਭਉ ਨਾ ਪੋ ਰਾਤੀ, ਗੁਣ ਗੋਪਾਲ ਗਾਈਐ ਦਿਨ ਰਾਤੀ। ਕਰ ਕਿਰਪਾ ਪ੍ਰਬੰਧਨ ਛੋਟ, ਚਰਨ ਕਮਲ ਕੀ ਦੀਨੀ ਓਟ। ਕਹੋ ਨਾਨਕ ਮਨ ਭਈ ਪ੍ਰਤੀਤ, ਨਿਰਮਲ ਜਸ ਪੀਵੈ ਜਨ ਨੀਤ। ਗਉੜੀ ਮਹੱਲਾ ਪੰਜਵਾਂ। ਹਰ ਚਰਣੀ ਜਾਕਾ ਮਨ ਲਾਗਾ, ਦੁਖ ਦਰਦ ਭਰਮ ਤਾਕਾ ਭਾਗਾ। ਹਰ ਧਨ ਕੋ ਬਪਾਰੀ ਪੂਰਾ, ਜਿਸੈ ਨਿਵਾਜੇ ਸੋ ਜਨ ਸੂਰਾ। ਰਹਾਉ ਜਾਕੋ ਭੈ ਕਿਰਪਾਲ ਗੁਸਾਈ, ਸੀ ਜਨ ਲਾਗੇ ਗੁਰ ਕੀ ਪਾਈ। ਸੁਖ ਸਹਿ ਸ਼ਾਂਤੀ ਆਨੰਦਾ, ਜਪ ਜਪ ਜੀਵੇ ਪਰਮਾਨੰਦਾ। ਨਾਮ ਰਾਸ ਸਾਧ ਸੰਖਾਟੀ, ਕਹੋ ਨਾਨਕ ਪ੍ਰਭ ਆਪ ਦਾ ਕਾਟੀ। ਗਉੜੀ ਮਹੱਲਾ ਪੰਜਵਾਂ। ਹਰ ਸਿਮਰਤ ਸਭ ਮਿਟੈ ਕਲੇਸ਼, ਚਰਨ ਕਮਲ ਮਨ ਮਹਿ ਪ੍ਰਵੇਸ਼। ਉਚਰੋ ਰਾਮ ਨਾਮ ਲਖ ਬਾਰੀ, ਅੰਮ੍ਰਿਤ ਰਸ ਪੀਬ ਹੋਮ ਪ੍ਰਭ ਪਿਆਰੀ। ਰਹਾਉ ਸੂਖ ਸਹਿਜ ਰਸ ਮਹਾ ਆਨੰਦ, ਜਪ ਜਪ ਜੀਵੇ ਪਰਮਾਨੰਦਾ। ਕਾਮ ਕ੍ਰੋਧ ਲੋਭ ਮਦ ਖੋਏ, ਸਾਧ ਕੇ ਸੰਗ ਕਿਲਵਿਖ ਸਭ ਧੋਏ। ਕਰ ਕਿਰਪਾ ਪ੍ਰਭ ਦੀਨ ਦਿਆਲਾ, ਨਾਨਕ ਦੀਜੈ ਸਾਧ ਰਵਾਲਾ। ਗਉੜੀ ਮਹੱਲਾ ਪੰਜਵਾਂ। ਜਿਸਕਾ ਦੀਆ ਪਹਿਨੇ ਖਾਏ, ਤਿਸ ਆਲਸ ਕਿਉਂ ਬਨੇ ਮਾਏ। ਖਸਮ ਵਿਸਾਰੇ ਆਨ ਕੰਮ ਲਾਗੈ, ਕੌਡੀ ਬਦਲੇ ਰਤਨ ਤੇ ਅੱਗੇ। ਰਹਾਉ ਪ੍ਰਭੂ ਤੇ ਆਗ ਲਾਗਤ ਅਨ ਲੋਭਾ, ਦਾਸ ਸਲਾਮ ਕਰਤ ਕਤ ਸੋਭਾ। ਅੰਮ੍ਰਿਤ ਰਸੂ ਖਾਵਹਿ ਖਾਨ ਪਾਨ, ਜਿਨ ਦੀਏ ਤਿਸ ਨ ਜਾਣੈ ਸਵਾਨ। ਕਹੋ ਨਾਨਕ ਹਮ ਲੂਣ ਹਰਾਮੀ, ਬਖਸ਼ ਲਿਓ ਪ੍ਰਭ ਅੰਤਰ ਜਾਮੀ। ਗਉੜੀ ਮਹੱਲਾ ਪੰਜਵਾਂ। ਪ੍ਰਭ ਕੇ ਚਰਨ ਮਨ ਮਾਹੇ ਧਿਆਨ, ਸਗਲ ਤੀਰਥ ਮਜਨ ਇਸ਼ਨਾਨ। ਹਰ ਦਿਨ ਹਰ ਸਿਮਰਨ ਮੇਰੇ ਭਾਈ, ਕੋਟ ਜਨਮ ਕੀ ਮਲ ਲਹਿ ਜਾਈ। ਰਹਾਉ ਹਰ ਕੀ ਕਥਾ ਰਦ ਮਹਿ ਵਸਾਈ, ਮਨ ਵਾਂਛਤ ਸਗਲੇ ਫਲ ਪਾਈ। ਜੀਵਨ ਮਰਨ ਜਨਮ ਪ੍ਰਵਾਨ, ਜਾਕਰ ਹਿਰਦੈ ਵਸੈ ਭਗਵਾਨ। ਕਹੋ ਨਾਨਕ ਸੇ ਜਨ ਪੂਰੇ, ਜਿਨ੍ਹਾਂ ਪ੍ਰਾਪਤ ਸਾਧੂ ਧੂਰੇ। ਗਉੜੀ ਮਹੱਲਾ ਪੰਜਵਾਂ। ਖਾਦਾ ਪਹਿਨਦਾ ਮੋਕਰ ਪਾਏ, ਤਿਸਨੂੰ ਜੋ ਹੈ ਦੂਤ ਧਰਮ ਰਾਏ। ਤਿਸੋਂ ਬੇਮੁਖ ਜਿਨ ਜੀਉ, ਪਿੰਡ ਦੀਨਾ ਕੋਟ ਜਨਮ ਭਰਮੈ ਬਹੁਜੂਨਾ। ਰਹਾਉ ਸਖਤ ਕੀ ਐਸੀ ਹੈ ਰੀਤ, ਜੋ ਕੁਛ ਕਰੈ ਸਗਲ ਵਿਪਰੀਤ। ਜੀਉ ਪ੍ਰਾਨ ਜਿਨ ਮਨ ਤਨ ਧਾਰਿਆ, ਸੋਈ ਠਾਕਰ ਮਨੋ ਵਿਸਾਰਿਆ। ਬਧੇ ਵਿਕਾਰ ਲਿਖੇ ਬਹੁ ਕਾਗਰ, ਨਾਨਕ ਉਦਰ ਕਿਰਪਾ ਸੁਖ ਸਾਗਰ। ਪਾਰ ਬ੍ਰਹਮ ਤੇ ਸਰਣਾਏ, ਬੰਧਨ ਕਾਟ ਤ੍ਰੈ ਹਰ ਨਾਏ। ਰਹਾਉ ਦੂਜਾ। ਗਉੜੀ ਮਹੱਲਾ ਪੰਜਵਾਂ। ਆਪਣੇ ਲੋਭ ਕੋ ਕੀਨੋ ਮੀਤ, ਸਗਲ ਮਨੋਰਥ ਮੁਕਤ ਪਦ ਦੀਤ। ਐਸਾ ਮੀਤ ਕਰਹੋ ਸਭ ਕੋਏ, ਜਾਤੇ ਬਿਰਥਾ ਕੋਇ ਨਾ ਹੋਏ। ਰਹਾਉ ਆਪਣੇ ਸੁਆਏ, ਹਿਰਦੇ ਲੈ ਧਾਰਿਆ। ਦੁਖ ਦਰਦ ਰੋਗ ਸਗਲ ਵਿਧਾਰਿਆ, ਰਸਨਾ ਗਿੱਧੀ ਬੋਲਤ ਰਾਮ। ਪੂਰਨ ਹੋਏ ਸਗਲੇ ਕਾਮ, ਨਿਕ ਬਾਰ ਨਾਨਕ ਬਲਿਹਾਰਾ। ਸਫਲ ਦਰਸ਼ਨ ਗੋਬਿੰਦ ਹਮਾਰਾ। ਗਉੜੀ ਮਹੱਲਾ ਪੰਜਵਾਂ। ਕੋਟ ਬਿਘਨ ਹਿਰੇ ਖਿਨ ਮਾਹੇ, ਹਰ ਹਰ ਕਥਾ ਸਾਧ ਸੰਗ ਸੁਨਾਹੇ। ਪੀਬਤ ਰਾਮ ਰਸ ਅੰਮ੍ਰਿਤ ਗੁਣ ਜਾਸ, ਜਪ ਹਰਿ ਚਰਨ ਮਿੱਟੀ ਖੁਦ ਤਾਸ। ਰਹਾਉ ਸਰਬ ਕਲਿਆਣ ਸੁਖ ਸਹਿਜ ਨਿਧਾਨ, ਜਾਕੇ ਹਿਰਦੈ ਵਸੈ ਭਗਵਾਨ। ਆਉ ਖਦ ਮੰਤਰ ਤੰਤ ਸਭ ਸਾਰ, ਕਰਨੇ ਹਾਰ ਹਿਰਦੈ ਮਹਿ ਧਾਰ।
ਤਜ ਸਭ ਭਰਮ ਭਜਿਓ ਪਾਰ ਬ੍ਰਹਮ ਕਹੁ ਨਾਨਕ ਟਲ ਇਹੋ ਧਰਮ ਗਉੜੀ ਮਹੱਲਾ ਪੰਜਵਾ ਕਰ ਕਿਰਪਾ ਭੇਟੇ ਗੁਰ ਸੋਈ ਤਿਤ ਬਲ ਰੋਗ ਨ ਵਿਆਪੈ ਕੋਈ ਰਾਮ ਰਮਣ ਤਰਨ ਭੈ ਸਾਗਰ ਸਰਨ ਸੂਰ ਫਾਰੇ ਜਮ ਕਾਗਰ ਰਹਾਉ ਸਤਿਗੁਰ ਮੰਤਰ ਦਿਓ ਹਰ ਨਾਮ ਇਹ ਆਸਰ ਪੂਰਨ ਭੈ ਕਾਮ ਜਪ ਤਪ ਸੰਜਮ ਪੂਰੀ ਵਡਿਆਈ ਗੁਰ ਕਿਰਪਾਲ ਹਰ ਭੈ ਸੁਹਾਈ ਮਾਨ ਮੋਹ ਖੋਏ ਗੁਰ ਭਰਮ ਭੇਖ ਨਾਨਕ ਪਸਰੇ ਪਾਰ ਬ੍ਰਹਮ ਗਉੜੀ ਮਹੱਲਾ ਪੰਜਵਾ ਬਿਖੈ ਰਾਜ ਤੇ ਅੰਦੋਲਾ ਭਾਰੀ ਦੁਖ ਲਾਗੈ ਰਾਮ ਨਾਮ ਚਤਾਰੀ ਤੇਰੇ ਦਾਸ ਕੋ ਤੂੰ ਹੀ ਵਡਿਆਈ ਮਾਇਆ ਮਗਰ ਨਰਕ ਲੈ ਜਾਇ ਰਹਾਉ ਰੋਗ ਗ੍ਰਸਤ ਚਿਤਾਰੇ ਨਾਉ ਬਿਖ ਮਾਤੇ ਕਠੋਰ ਨਾ ਠਾਉ ਚਰਨ ਕਮਲ ਸੋ ਲਾਗੀ ਪ੍ਰੀਤ ਆਨ ਸੁਖਾ ਨਹੀਂ ਆਵੈ ਚੀਤ ਸਦਾ ਸਦਾ ਸਿਮਰੋ ਪ੍ਰਭ ਸਵਾਮੀ ਮਿਲ ਨਾਨਕ ਹਰਿ ਅੰਤਰ ਜਾਮੀ ਗਉੜੀ ਮਹੱਲਾ ਪੰਜਵਾ ਆਠ ਪਹਿਰ ਸੰਗੀ ਬਟਵਾਰੇ ਕਰ ਕਿਰਪਾ ਪ੍ਰਭ ਲਹਿ ਨਿਵਾਰੇ ਐਸਾ ਹਰ ਰਸ ਰਮਹੋ ਸਭ ਕੋਇ ਸਰਬ ਕਲਾ ਪੂਰਨ ਪ੍ਰਭ ਸੋਇ ਰਹਾਉ ਮਹਾ ਤਪਤ ਸਾਗਰ ਸੰਸਾਰ ਪ੍ਰਭ ਖਿੰਨ ਮੈਂ ਪਾਰ ਉਤਾਰਨ ਹਾਰ ਨਿਕ ਬੰਧਨ ਤੋਰੇ ਨਹੀਂ ਜਾਹੇ ਸਿਮਰਤ ਨਾਮ ਮੁਕਤ ਫਲ ਪਾਏ ਉਕਤ ਸਿਆਨਪ ਇਸਤੇ ਕਛ ਨਾਹੀ ਕਰ ਕਿਰਪਾ ਨਾਨਕ ਗੁਣ ਗਾਹੇ ਗਉੜੀ ਮਹੱਲਾ ਪੰਜਵਾ ਤਾਤੀ ਪਾਈ ਹਰ ਕੋ ਨਾਮ ਵਿਚਰ ਸੰਸਾਰ ਪੂਰਨ ਸਭ ਕਾਮ ਬੜਭਾਗੀ ਹਰ ਕੀਰਤਨ ਗਾਈਐ ਪਾਰ ਬ੍ਰਹਮ ਤੂੰ ਦੇ ਤਾਂ ਪਾਈਐ ਰਹਾਉ ਹਰ ਕੇ ਚਰਨ ਹਿਰਦੇ ਉਰਧਾਰ ਭਵ ਸਾਗਰ ਚੜੁਤਰ ਹੈ ਪਾਰ ਸਾਧੂ ਸੰਕਰ ਹੋ ਸਭ ਕੋਇ ਸਦਾ ਕਲਿਆਣ ਪੁਰ ਦੁਖ ਨਾ ਹੋਏ ਪ੍ਰੇਮ ਭਗਤ ਭਜ ਗੁਣੀ ਨਿਧਾਨ ਨਾਨਕ ਦਰਗਹਿ ਪਾਈਐ ਮਾਨ ਗਉੜੀ ਮਹੱਲਾ ਪੰਜਵਾ ਜਲ ਥਲ ਮਹੀਲ ਪੂਰਨ ਹਰਮੀਤ ਭ੍ਰਮ ਬਿਨਸੇ ਗਾਏ ਗੁਣਨੀਤ ਉਠਤ ਸੋਭਤ ਹਰ ਸੰਗ ਪਹਿਰੂਆ ਜਾਕੇ ਸਿਮਰਨ ਜਮ ਨਹੀਂ ਡਰੂਆ ਰਹਾਉ ਚਰਨ ਕਮਲ ਪ੍ਰਵਰਦੇ ਨਿਵਾਸ ਸਗਲ ਦੋਕਾ ਹੋਇਆ ਨਾਸ ਹੋਇਆ ਸਮਾਨ ਤਾਣ ਧਨ ਏਕ ਸਾਚੇ ਸਾਕੀ ਮਨ ਮਹਿ ਟੇਕ ਮਹਾ ਗਰੀਬ ਜਨ ਸਾਧ ਅਨਾਥ ਨਾਨਕ ਪ੍ਰਭ ਰਾਖੇ ਤੇ ਹਾਥ ਗਉੜੀ ਮਹੱਲਾ ਪੰਜਵਾ ਹਰ ਹਰ ਨਾਮ ਮਜਨ ਕਰ ਸੂਚੇ ਕੋਟ ਗ੍ਰਹਿਣ ਪੁੰਨ ਫਲ ਮੂਚੇ ਰਹਾਉ ਹਰ ਕੇ ਚਰਨ ਹਿਰਦੇ ਮਹਿ ਬਸੇ ਜਨਮ ਜਨਮ ਕੇ ਕਿਲ ਵਿਖ ਨਸੇ ਸਾਧ ਸੰਗ ਕੀਰਤਨ ਫਲ ਪਾਇਆ ਜਮਕਾ ਮਾਰਗ ਦ੍ਰਿਸ਼ਟ ਨ ਆਇਆ ਮਨ ਬਚ ਕ੍ਰਮ ਗੋਬਿੰਦ ਆਧਾਰ ਤਾਤੇ ਛੁਟਿਓ ਬਿਖ ਸੰਸਾਰ ਕਰ ਕਿਰਪਾ ਪ੍ਰਭ ਕੀਨੋ ਆਪਣਾ ਨਾਨਕ ਜਾਪ ਜਪੇ ਹਰ ਜਪਨਾ ਗਉੜੀ ਮੋਹੱਲਾ ਪੰਜਵਾ ਪਉ ਸਰਨਾਈ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਪੈ ਭੰਜਨ ਪ੍ਰਮਨ ਨ ਬਸਾਈ ਡਰ ਪਤ ਜਨਮ ਬਹੁਤ ਜਾਈ ਰਹਾਉ ਜਾ ਕਰ ਦੇ ਵਸਿਓ ਹਰ ਨਾਮ ਸਗਲ ਮਨੋਰਥ ਤਾਕੇ ਪੂਰਨ ਕਾਮ ਜਨਮ ਜਰਾ ਮ੍ਰਿਤ ਜਿਸ ਵਾਸ ਸੋ ਸਮਰੱਥ ਸਿਮਰ ਸਾਸ ਗ੍ਰਾਸ ਮੀਤ ਸਾਜਨ ਸਖਾ ਪ੍ਰਭੇਕ ਨਾਮ ਸਵਾਮੀ ਕਾ ਨਾਨਕ ਟੇਕ ਗਉੜੀ ਮਹੱਲਾ ਪੰਜਵਾ ਬਾਹਰ ਰਾਖਿਓ ਹਿਰਦੈ ਸਮਾਲ ਘਰੇ ਆਏ ਗੋਬਿੰਦ ਲੈ ਨਾਲ ਹਰ ਹਰ ਨਾਮ ਸੰਤਨ ਕੇ ਸੰਗ ਮਨ ਤਨ ਰਾਤਾ ਰਾਮ ਕੈ ਰੰਗ ਰਹਾਉ ਗੁਰ ਪ੍ਰਸਾਦੀ ਸਾਗਰ ਤਰਿਆ ਜਨਮ ਜਨਮ ਕੇ ਕਿਲ ਵਿਖ ਸਭ ਹਿਰਿਆ ਸੋਭਾ ਸੁਰਤ ਨਾਮ ਭਗਵੰਤ ਪੂਰੇ ਗੁਰ ਕਾ ਨਿਰਮਲ ਮੰਤ ਚਰਨ ਕਮਲ ਹਿਰਦੇ ਮਹਿ ਜਾਪ ਨਾਨਕ ਪੇਖ ਜੀਵੈ ਪ੍ਰਤਾਪ ਗਉੜੀ ਮਹੱਲਾ ਪੰਜਵਾ ਧਨ ਇਹੋ ਥਾਨ ਗੋਬਿੰਦ ਗੁਣ ਗਾਇ ਕੁਸਲ ਖੇਮ ਪ੍ਰਭ ਆਪ ਸਾਇ ਰਹਾਉ ਬੇਪਤ ਤਹਾਂ ਜਹਾਂ ਹਰਿ ਸਿਮਰਨ ਨਾਹੀ ਕੋਟ ਆਨੰਦ ਜਹਿ ਹਰ ਗੁਣ ਗਾਹੀ ਹਰ ਵਿਸਰੀਐ ਦੁਖ ਰੋਗ ਕਨੇਰੇ ਪ੍ਰਭ ਸੇਵਾ ਜਮ ਲਗੇ ਨਾ ਨੇਰੇ ਸੋ ਵਡ ਭਾਗੀ ਨਿਹਚਲ ਥਾਨ ਜਹ ਜਪੀਐ ਪ੍ਰਭ ਕੇਵਲ ਨਾਮ ਜਹ ਜਾਈਐ ਤਹ ਨਾਲ ਮੇਰਾ ਸਵਾਮੀ ਨਾਨਕ ਮਿਲਿਆ ਅੰਤਰ ਜਾਮੀ ਗਉੜੀ ਮਹੱਲਾ ਪੰਜਵਾ ਜੋ ਪ੍ਰਾਣੀ ਗੋਬਿੰਦ ਤੇ ਆਵੇ ਪੜਿਆ ਨ ਪੜਿਆ ਪਰਮਗਤ ਪਾਵੈ ਸਾਧੂ ਸੰਗ ਸਿਮਰ ਗੋਪਾਲ ਬਿਨਾਵੈ ਝੂਠਾ ਧਨ ਮਾਲ ਰਹਾਉ
ਰੂਪਵੰਤ ਸੋ ਚਤੁਰ ਸਿਆਣਾ, ਜਿਨ ਜਨ ਮਾਨਿਆ ਪ੍ਰਭ ਕਾ ਭਾਣਾ, ਜਗ ਮਹਾਇਆ ਸੋ ਪ੍ਰਵਾਨ, ਘਟ ਘਟ ਆਪਣਾ ਸੁਆਮੀ ਜਾਣ, ਕਹੋ ਨਾਨਕ ਜਾ ਕੇ ਪੂਰਨ ਭਾਗ, ਹਰ ਚਰਨੀ ਤਾ ਕਾ

ਤਿੰਗੌੜੀ ਮੋਹੱਲਾ ਪੰਜਵਾਂ। ਸਾ ਮਤ ਨਿਰਮਲ ਕਹੀਅਤ ਧੀਰ, ਰਾਮ ਰਸੈਣ ਪੀਬਤ ਬੀਰ। ਹਰ ਕੇ ਚਰਨ ਹਿਰਦੇ ਕਰੇ ਓਟ, ਜਨਮ ਮਰਨ ਤੇ ਹੋਵਤ ਛੋਟ। ਰਹਾਉ ਸੋ ਤਨ ਨਿਰਮਲ ਜਿਤ ਉਪਜੇ ਨਾ ਪਾਪ, ਰਾਮ ਰੰਗ ਨਿਰਮਲ ਪ੍ਰਤਾਪ। ਸਾਧ ਸੰਗ ਮਿਟ ਜਾਤ ਵਿਕਾਰ, ਸਭ ਤੇ ਊਚ ਇਹੋ ਉਪਕਾਰ। ਪ੍ਰੇਮ ਭਗਤ ਰਾਤੇ ਗੋਪਾਲ, ਨਾਨਕ ਜਾਚੈ ਸਾ ਦਰਬਾਲ। ਗੌੜੀ ਮਹੱਲਾ ਪੰਜਵਾ। ਐਸੀ ਪ੍ਰੀਤ ਗੋਬਿੰਦ ਸਿਉ ਲਾਗੀ, ਮੇਲ ਲੈ ਪੂਰਨ ਬੜਭਾਗੀ। ਰਹਾਉ ਭਰਤਾ ਭੀਖ ਬਿਕਸੈ ਜਿਉ ਨਾਰੀ, ਤਿਉ ਹਰ ਜਨ ਜੀਵੈ ਨਾਮ ਉਚ ਧਾਰੀ। ਪੂਤ ਭੀਖ ਜਿਉ ਜੀਵਤ ਮਾਤਾ, ਓਤ ਭੂਤ ਜਨ ਹਰਿ ਸੋ ਰਤਾ। ਲੋਭੀ ਆਨੰਦ ਕਰੈ ਭੀਖ ਤਨਾ ਜਨ, ਚਰਨ ਕਮਲ ਸੋ ਲਾਗੋ ਮਨਾ ਵਿਸਰ ਨਹੀਂ। ਇੱਕ ਤਿਲ ਦਾਰ ਨਾਨਕ ਪ੍ਰਾਣ ਆਧਾਰ। ਗੌੜੀ ਮਹੱਲਾ ਪੰਜਵਾਂ। ਰਾਮ ਰਸੈਣ ਜੋ ਜਨ ਗੀ ਦੇ, ਚਰਨ ਕਮਲ ਪ੍ਰੇਮ ਭਗਤੀ ਬੀਦੇ। ਰਹਾਉ ਆਨ ਰਸਾ ਦਿਸੈ ਸਭ ਸਾਰ, ਨਾ ਬਿਨਾ ਨਿਹ ਫਲ ਸੰਸਾਰ। ਅੰਧ ਕੂਪ ਤੇ ਕਾਢੇ ਆਪ, ਗੁਣ ਗੋਬਿੰਦ ਅਚਰਜ ਪ੍ਰਤਾਪ। ਬਾਣ ਤ੍ਰਿਣ ਤ੍ਰਿਭਵਨ ਪੂਰਨ ਗੋਪਾਲ, ਬ੍ਰਹਮ ਪਸਾਰ ਜੀ ਸੰਗ ਦਿਆਲ। ਕਹੋ ਨਾਨਕ ਸਾ ਕਥਨੀ ਸਾਰ, ਮਾਨ ਲੇਤ ਜਿਸ ਸਿਰਜਨ ਹਾਰ। ਗੌੜੀ ਮਹੱਲਾ ਪੰਜਵਾਂ। ਨਿਤ ਪ੍ਰਤ ਨਾਵਨ ਰਾਮ ਸਰ ਕੀ ਜੈ ਝੋਲ, ਮਹਾਰਸ ਹਰ ਅੰਮ੍ਰਿਤ ਪੀਜੈ। ਰਹਾਉ ਨਿਰਮਲ ਉਦਕ ਗੋਬਿੰਦ ਕਾ ਨਾਮ, ਮਜਨ ਕਰਤ ਪੂਰਨ ਸਭ ਕਾਮ। ਸਤ ਸੰਗਤੈ ਗੋਸ਼ਟ ਹੋਏ, ਕੋਟ ਜਨਮ ਕੇ ਕਿਲ ਵਿਖਿ ਖੋਏ। ਸਿਮਰਹਿ ਸਾਧਿ ਕਰਹਿ ਆਨੰਦ, ਮਨ ਤਨ ਰਵੇ ਅਪਰਮਾਨੰਦ। ਜਿਸੈ ਪ੍ਰਾਪਤ ਹਰਿ ਚਰਨ ਨਿਧਾਨ, ਨਾਨਕ ਦਾਸ ਤਿਸੈ ਕੁਰਬਾਨ। ਗੌੜੀ ਮਹੱਲਾ ਪੰਜਵਾਂ। ਸੋ ਕਿਛ ਕਰ ਜਿਤ ਮਹਿਲ ਨ ਲਾਗੈ, ਹਰ ਕੀਰਤਨ ਮਹਿ ਇਹੋ ਮਨ ਜਾਗੈ। ਰਹਾਉ ਏਕੋ ਸਿਮਰਨ ਦੂਜਾ ਭਾਉ, ਸਤ ਸੰਗ ਜਪ ਕੇਵਲ ਨਾਉ। ਕਰਮ ਧਰਮ ਨੇਮ ਬ੍ਰਤ ਪੂਜਾ, ਪਾਰ ਬ੍ਰਹਮ ਬਿਨ ਜਾਨ ਨਾ ਦੂਜਾ। ਤਾ ਕੀ ਪੂਰਨ ਹੋਈ ਕਾਲ, ਜਾ ਕੀ ਪ੍ਰੀਤ ਆਪਣੇ ਪ੍ਰਭ ਨਾਲ। ਸੋ ਵੈਸਨੋ ਹਾਇ ਅਪਰਿ ਅਪਾਰ, ਕਹੋ ਨਾਨਕ ਜਿਨ ਤਜੀ ਬੀਕਾਰ। ਗੌੜੀ ਮਹੱਲਾ ਪੰਜਵਾਂ। ਜੀਵਤ ਛਾੜ ਜਾਹੇ ਦੀਵਾਨੇ, ਮੂਆ ਓਨ ਤੇ ਕੋ ਵਰਸਾਨੇ। ਸਿਮਰ ਗੋਬਿੰਦ ਮਨ ਤਨ ਧੁਰ ਲਿਖਿਆ, ਕਾਹੂ ਕਾਜ ਨ ਆਵਤ ਵਿਖਿਆ। ਰਹਾਉ ਬਿਖੈ ਠਗੌਰੀ ਜਿਨ ਜਿਨੇ ਖਾਈ, ਤਾ ਕੀ ਤ੍ਰਿਸ਼ਨਾ ਕਬੂ ਨ ਜਾਈ। ਦਾਰਨ ਦੁਖ ਦੁਤਰ ਸੰਸਾਰ, ਰਾਮ ਨਾਮ ਬਿਨ ਕੈਸੇ ਉਤਰ ਸਪਾਰ। ਸਾਧ ਸੰਗ ਮਿਲ ਦੋਏ ਕੁਲ ਸਾਧ, ਰਾਮ ਨਾਮ ਨਾਨਕ ਆਰਾਧ। ਗੌੜੀ ਮੋਹੱਲਾ ਪੰਜਵਾਂ। ਗਰੀਬਾਂ ਉੱਪਰ ਜੇ ਖਿੰਜੈ ਦਾੜੀ, ਪਾਰ ਬ੍ਰਹਮ ਸਾਹਿ ਅਗਨ ਮਹਿ ਸਾੜੀ। ਪੂਰਾ ਨਿਆਉ ਕਰੇ ਕਰਤਾਰ, ਆਪਣੇ ਦਾਸ ਕੋ ਰੱਖਣ ਹਾਰ। ਰਹਾਉ ਆਦ ਜੁਗਾਦ ਪ੍ਰਗਟ ਪ੍ਰਤਾਪ, ਨਿੰਦਕ ਮੂਆ ਉਪਜ ਬੜ ਤਾਪ। ਤਿੰਨ ਮਾਰੇ ਅਜ ਰੱਖੇ ਨ ਕੋਇ, ਅੱਗੇ ਪਾਛੇ ਮੰਦੀ ਸੋਇ। ਆਪਣੇ ਦਾਸ ਰੱਖੇ ਕੰਟ ਲਾਏ, ਸਰਨ ਨਾਨਕ ਹਰ ਨਾਮ ਉੱਤੇ ਆਏ। ਗੌੜੀ ਮਹੱਲਾ ਪੰਜਵਾਂ। ਮਹਿਜਰ ਝੂਠਾ ਕੀ ਤੋਨ ਆਪ, ਪਾਪੀ ਕੋ ਲਾਗਾ ਸੰਤਾਪ। ਜਿਸੈ ਸਹਾਈ ਗੋਬਿੰਦ ਮੇਰਾ, ਤੇ ਸੋ ਜਮ ਨਹੀਂ ਆਵੈ ਨੇਰਾ। ਰਹਾਉ ਸੱਚੀ ਦਰਗੈ ਬੋਲੈ ਕੂੜ, ਸਿਰ ਹਾਥ ਪਛੋੜ ਅੰਧਾ ਮੂੜ। ਰੋਗ ਬਿਆਪੀ ਕਰਦੇ ਪਾਪ, ਅਦਲੀ ਹੋਈ ਬੈਠਾ ਪ੍ਰਭ ਆਪ। ਆਪਣ ਕੁਮਾਈ ਆਇਆ ਪੇ ਬਾਦੇ, ਦਰਬ ਗਿਆ ਸਭ ਜੀ ਕੈ ਸਾਥ। ਨਾਨਕ ਸਰਣ ਪਰੇ ਦਰਬਾਰ, ਰਾਖੀ ਪੈ ਜੀ ਮੀਰ ਕਰਤਾਰ। ਗੌੜੀ ਮਹੱਲਾ ਪੰਜਵਾਂ। ਜਨ ਕੀ ਧੂਰ ਮਨ ਮੀਠ ਖਟਾਨੀ, ਪੂਰਬ ਕਰਮ ਲਿਖਿਆ ਧੁਰ ਪ੍ਰਾਣੀ। ਰਹਾਉ ਅਹਮ ਬੁੱਧ ਮਨ ਪੂਰ ਥੇ ਥਾਈ, ਸਾਧੂ ਧੂਰ ਕਰ ਸ਼ੁੱਧ ਮਜ਼ਾਈ। ਅਨਿਕ ਜਲਾ ਜੀ ਧੋਵੈ ਦੇਹੀ, ਮੈਲ ਨਾ ਉਤਰੈ ਸੁਧ ਨਾ ਦੇਹੀ।

ਪ੍ਰਭ ਕਿਰਪਾਲ ਕਿਰਪਾ ਕਰੇ, ਨਾਮ ਨਾਨਕ ਸਾਧੂ ਸੰਗ ਮਿਲੈ। ਗੌੜੀ ਮਹੱਲਾ ਪੰਜਵਾ, ਵਾਰਨੇ ਬਲਿਹਾਰਨੇ ਲਖਬਰੀਆ, ਨਾਮੋ ਹੋ ਨਾਮ ਸਾਹਿਬ ਕੋ ਪ੍ਰਾਣ ਅਦਰੀਆ ਰਹਾਉ। ਕਰਨ ਕਰਾਵਣ ਤੁਹੀ ਏਕ, ਜੀ ਜੰਤ ਕੀ ਤੂੰ ਟੇਕ। ਰਾਜ ਜੋਬਨ ਪ੍ਰਭ ਤੂੰ ਤਨੀ, ਤੂੰ ਨਿਰਗੁਣ ਤੂੰ ਸਰਗੁਣੀ, ਈਹਾ ਊਹਾ ਤੁਮ ਰੱਖੇ, ਗੁਰ ਕਿਰਪਾ ਤੇ ਕੋ ਲਖੇ। ਅੰਤਰ ਜਾਮੀ ਪ੍ਰਭ ਸਜਾਨ, ਨਾਨਕ ਤਕੀਆ ਤੁਹੀ ਤਾਣ। ਗੌੜੀ ਮਹੱਲਾ ਪੰਜਵਾ।

ਸਾਸ ਸਾਸ ਹਰ ਧਿਆਈ ਹੈ ਰਹਾਉ ਸੰਤ ਸੰਗ ਹਰ ਮਨ ਵਸੈ ਦੁਖ ਦਰਦ ਅਨੇਰਾ ਭ੍ਰਮ ਨਸੈ ਸੰਤ ਪ੍ਰਸਾਦ ਹਰ ਜਾਪੀਐ ਸੋ ਜਨ ਦੁਖ ਨਾ ਵਿਆਪੀਐ ਜਾ ਕੋ ਗੁਰ ਹਰ ਮੰਤਰ ਦੇ

ਕਾਮ ਰਹਾਉ। ਕੱਟੀਐ ਤੇਰਾ ਹੰ ਰੋਗ, ਤੂੰ ਗੁਰਪ੍ਰਸਾਦ ਕਰ ਰਾਜ ਜੋਗ, ਹਰ ਰਸ ਜਿਨ ਜਨ ਚਾਖਿਆ, ਤਾਂ ਕੀ ਤ੍ਰਿਸ਼ਨਾ ਲਾਤੀਆ, ਹਰ ਬਿਸਰਾਮ ਨਿਧ ਪਾਇਆ, ਸੋ ਬੋਹਰ ਨ ਕਤ ਹੀ ਧਾਇਆ, ਹਰ ਹਰਿ ਨਾਮ ਜਾ ਕੋ ਗੁਰਦੀਆ, ਨਾਨਕ ਤਾ ਕੋ ਭਉ ਗਿਆ।

ਜਾ ਕੋ ਗੁਰਮੁਖ ਹਿਰਦੈ ਬੁੱਧ ਤਾ ਕੈ ਕਰ ਤਲ ਨਵ ਨਿਦ ਸਿੱਧ ਜੋ ਜਾਣੈ ਹਰ ਪ੍ਰਭ ਧਣੀ ਕਿਛ ਨਾਹੀ ਤਾ ਕੈ ਕਮੀ ਕਰਨੈ ਹਰ ਪਛਾਣਿਆ ਸਰਬ ਸੁਖ ਰੰਗ ਮਾਣਿਆ ਹਰ ਧਨ ਜਾ ਕੈ ਗ੍ਰਹਿ ਵਸੈ ਕਹੋ ਨਾਨਕ ਤਿੰਨ ਸੰਗ ਦੁਖ ਨਸੈ ਗੌੜੀ ਮਹਲਾ ਪੰਜਵਾ ਗਰਭ ਬਡੋ ਮੂਲ ਇਤਨੋ ਰਹਿਣ ਨਹੀਂ ਗਹਿ ਕਿਤਨੋ ਰਹਾਉ ਬੇਬਰਜਤ ਬੇਦ ਸੰਤਨ ਵਾਹੂ ਸਿਉ ਰੇ ਹਿਤਨੋ ਹਾਰ ਜੁਆਰ ਜੁਆ ਬਿਦੈ ਇੰਦਰੀ ਵਸ ਲੈ ਜਿਤਨੋ ਹਰਨ ਭਰਨ ਸੰਪੂਰਨਾ ਚਰਨ ਕਮਲ ਰੰਗ ਰਿਤਨੋ ਨਾਨਕ ਉਦਰੇ ਸਾਧ ਸੰਗ ਕਿਰਪਾ ਨਿਧ ਮੈਂ ਦਿੱਤਨੋ ਗੌੜੀ ਮਹਲਾ ਪੰਜਵਾ

ਹਰਿਆ ਕਵਨ ਜੁਗਤ ਜਿਤ ਭੋਰੈ ਪਰਮਤੋ ਪਰਮਤੋ ਹਾਰਿਆ ਅਨਕ ਵਿਧੀ ਕਰ ਟੋਰੈ ਕਹੁ ਨਾਨਕ ਕਿਰਪਾ ਭਈ ਸਾਧ ਸੰਗ ਨਿਧਮੂਰੈ ਗੌੜੀ ਮਹਲਾ ਪੰਜਵਾ ਚਿੰਤਾ ਮਨ ਕਰੁਣਾ ਮਾਏ ਰਹਾਉ ਦੀਨ ਦਇਆਲ ਪਰ ਬ੍ਰਹਮ ਜਾ ਕੈ ਸਿਮਰਨ ਸੁਖ ਭਈ ਅਕਾਲ ਪੁਰਖ ਅਗਾਧ ਬੂਦ ਸੁਨਤ ਜਸੋ ਕੋਟ ਅਗ ਖੇ ਕਿਰਪਾ ਨਿਧ ਪ੍ਰਭ ਮਿਆ ਧਾਰ ਨਾਨਕ ਹਰ ਹਰ ਨਾਮ ਲਏ ਗੌੜੀ ਪੂਰਬੀ ਮਹਲਾ ਪੰਜਵਾ ਮੇਰੇ ਮਨ ਸਰਣ ਪ੍ਰਭੂ ਸੁਖ ਪਾਏ ਜਾ ਦਿਨ ਬਿਸਰੈ ਪ੍ਰਾਣ ਸੁਖਦਾਤਾ ਸੋ ਦਿਨ ਜਾਤ ਜਾਏ ਰਾਹ

ਜਿਉਂ ਤਰਵਰ ਕੀ ਛਾਏ, ਤਨ ਮੇਰਾ ਸੰਪੈ ਸਭ ਮੇਰੀ, ਬਾਗ ਮਿਲਖ ਸਭ ਜਾਏ, ਦੇਵਨ ਹਾਰਾ ਬਿਸਰੇ ਓ ਠਾਕਰ, ਕਿਨ ਮੈਂ ਹੋ ਤਾ ਪਰਾਏ।

ਕਰ ਸੇਵਾ ਸਤਿਗੁਰ ਆਪਣੇ ਕੀ ਗੁਰ ਤੇ ਪਈਐ ਪਾਲੈ ਗੁਰ ਕਿਰਪਾਲ ਕਿਰਪਾ ਪ੍ਰਭਧਾਰੀ ਬਿਨਸੈ ਸਰਬ ਜਨ ਦੇਸਾ ਨਾਨਕ ਸੁਖ ਪਾਇਆ ਹਰ ਕੀਰਤਨ ਮਿਟਿਓ ਸਗਲ ਕਲੇਸਾ ਰਾਗ ਗੌੜੀ ਮਹਲਾ ਪੰਜਵਾ ਏਕ ਓਅੰਕਾਰ ਸਤਿਗੁਰ ਪ੍ਰਸਾਦ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀਏ ਰਹਾਉ ਕੋਟ ਜੋਰੇ ਲਾ ਕਰੋਰੇ ਮਨ ਨਾ ਹੋਰੇ ਪਰੈ ਪਰੈ ਹੀ ਕੋ ਲੁਜੀਰੇ ਸੁੰਦਰ ਨਾਰੀ ਅਨਕ ਪ੍ਰਕਾਰੀ ਪਰ ਗ੍ਰਹਿ ਬੇਕਾਰੀ ਬੁਰਾ ਭਲਾ ਨਹੀਂ ਸੁਜੀਏ ਅਨਕ ਬੰਧਨ ਮਾਇਆ ਭਰਮਤ ਭਰਮਾਇਆ ਗੁਣ ਨਿਧ ਨਹੀਂ ਗਾਇਆ ਮਨ ਬਿਖੈ ਹੀ ਮੈਂ ਲੁਜੀਏ ਜਾ ਕੌਰੇ ਕਿਰਪਾ ਕਰੇ ਜੀਵਤ ਸੋਈ ਮਰੈ ਸਾਧ ਸੰਗ ਮਾਇਆ ਤਰੈ ਨਾਨਕ ਸੋ ਜਾਨਦਾਰ ਹਰਿ ਸਿਜੀਏ ਗੌੜੀ ਮਹਲਾ ਪੰਜਵਾ ਸਭੂ ਕੋ ਰਸ ਹਰਹੁ ਰਹਾਉ ਕਾਹੂ ਜੋਗ ਕਾਹੂ ਭੋਗ ਕਾਹੂ ਗਿਆਨ ਕਾਹੂ ਧਿਆਨ ਕਾਹੂ ਹੋ ਡੰਡ ਧਰਹੋ ਕਾਹੂ ਜਾਪ ਕਾਹੂ ਤਾਪ ਕਾਹੂ ਪੂਜਾ ਹੋਮ ਨੇਮ ਕਾਹੂ ਹੋ ਗਿਆ ਕੌਣ ਕਰਹੋ ਕਾਹੂ ਤੀਰ ਕਾਹੂ ਨੀਰ ਕਾਹੂ ਬੇਦ ਵਿਚਾਰ ਨਾਨਕਾ ਭਗਤ ਪ੍ਰਿਆ ਹੋ ਗੌੜੀ ਮਹਲਾ ਪੰਜਵਾ

ਤਿਉਂ ਮਨ ਰਾਤੋ। ਉਹੀ ਪਾਠੀ ਉਹੀ ਪੋਚਾ ਉਹੀ ਪਿਆਰੋ ਉਹੀ ਰੁਚਾ ਮਨ ਉਹ ਸੁਖ ਜਾਤੋ। ਸਹਿਜ ਖੇਲ ਆਨੰਦ ਖੇਲ ਰਹੇ ਫੇਰ ਭਏ ਮੇਲ ਨਾਨਕ ਗੁਰ ਸ਼ਬਦ ਪਰਾਤੋ। ਰਾਗ ਗੌੜੀ ਮਾਲਵਾ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਓਅੰਕਾਰ ਸਤਿਗੁਰ ਪ੍ਰਸਾਦ ਪਾਇਓ ਬਾਲ ਬੁੱਧ ਸੁਖ ਰੇ ਹਰਕ ਸੋਗ ਹਾਨ ਮਿਰਤ ਦੁਖ ਸੁਖ ਚਿਤ ਸੰਸਰ ਗੁਰ ਮਿਲੇ ਰਹੋ ਜੋ ਲਓ ਹਉ ਕਿਛ ਸੁਚੋ ਚਿਤ ਵਾਓ ਤਉ ਲਓ ਦੁਖਨ ਭਰੇ ਜੋ ਕਿਰਪਾਲ ਗੁਰ ਪੂਰਾ ਪਿਟਿਆ ਤਉ ਆਨੰਦ ਸਹਿਜੇ ਜੇਤੀ ਸਿਆਨਪ ਕਰਮ ਹਉ ਕੀਏ ਤੇਤੀ ਬੰਦ ਪਰੇ ਜੋ ਸਾਧੂ ਕਰਮਸਤਕ ਧਰਿਓ ਤਬ ਹਮ ਮੁਕਤ ਭਏ ਲਓ ਜੋ ਲਓ ਮੇਰੋ ਮੇਰੋ ਕਰਤੋ ਤਉ ਲਓ ਬਿਖ ਕੇਰੇ ਮਨ ਤਨ ਬੁੱਧ ਅਰ ਪੀਠਾ ਕਰਕੋ ਤਬ ਹਮ ਸਹਿਜ ਸੋਏ ਜੋ ਲਓ ਪੋਟ ਅਠਾਈ ਚੱਲਿਓ ਤੋ ਡੋ ਲਓ ਡਾਨ ਪਰੇ ਪੋਟ ਡਾਰ ਗੁਰ

ਨਾ ਲਾਗਿਓ। ਸਾਧ ਸੰਗਤ ਪ੍ਰਸਾਦ ਸੰਤਨ ਕੈ ਸੋਇਓ ਮਨ ਜਾਗਿਓ, ਜਨ ਨਾਨਕ ਓੜ ਧਾਰੀ ਪਰਿਓ ਆਇਓ ਸਰਣਾਗਿਓ। ਨਾਮ ਰੰਗ ਸਹਿਜ ਰਸ ਮਾਣੇ ਫਿਰ ਦੁੱਖ ਨਾ ਲਾਗਿਓ। ਗੋੜੀ ਮਾਲਾ ਮਹਲਾ ਪੰਜਵਾਂ ਪਾਇਆ ਲਾਲ ਰਤਨ ਮਨ ਪਾਇਆ, ਤਨ ਸੀਤਲ ਮਨ ਸੀਤਲ ਥੀਆ। ਸਤਿਗੁਰ ਸ਼ਬਦ ਸੁਣਾਇਆ ਰਹਾਉ, ਲਾਤੀ ਭੂਖ ਤ੍ਰਿਸ਼ਨ ਸਵਲਾਤੀ, ਚਿੰਤਾ ਸਗਲ ਵਿਸਾਰੀ। ਕਰ ਮਸਤਕ ਗੁਰਪੂਰੈ ਧਾਰਿਓ, ਮਨ ਜੀਤੋ ਜਗ ਸਾਰੀ। ਤ੍ਰਿਪਤ ਗਾਏ ਰਹੇ ਹਿਰਦੇ ਅੰਤਰ, ਡੋਲਣ ਤੇ ਅਬ ਚੁੱਕੈ ਅਖੁੱਟ ਖਜ਼ਾਨਾ। ਸਤਿਗੁਰ ਦੀਆ ਟੁੱਟ ਨਹੀਂ ਰੇ ਮੁਕੇ।

ਚਾਕਿਆ ਕਹੁ ਨਾਨਕ ਸੱਚ ਭਈ ਬੇਗਾਸਾ ਗੁਰ ਨਿਧਾਨ ਦੈ ਲੈ ਰਾਖਿਆ ਕੌੜੀ ਮਾਲਾ ਮਹਲਾ ਪੰਜਵਾ ਉਪਰਤ ਰਾਜਾ ਰਾਮ

ਕਹਿਆ ਬਿਨ ਹਰ ਭਜਨ ਨਾਹੀ ਨਿਸਤਾਰਾ ਸੁਖ ਨ ਕਿਨਹੂ ਲਹਿਆ ਤੀਨ ਭਵਨ ਕੀ ਲਖਮੀ ਜੋਰੀ ਬੂਜਤ ਨਾਹੀ ਲਹਿਰੇ ਬਿਨ ਹਰ ਭਗਤ ਕਹਾਂ ਤਿਤ ਪਾਵੈ ਫਿਰ ਤੋ ਪਹਿਰੇ ਪਹਿਰੇ ਅਨਕ ਬਿਸਾ ਬਿਲਾਸ ਕਰਤ ਮਨ

ਆਇਓ ਕਵਨ ਕਰਮ ਕਰ ਬਾਧਾ ਮਨ ਤਨ ਧਨ ਭੂਮ ਕਾ ਠਾਕਰ ਹੋ ਇਸ ਕਾ ਇਹ ਮੇਰਾ ਮੋਹ ਕਾ

ਸਭ ਕਿਛ ਪ੍ਰਭ ਕਾ ਪ੍ਰਭ ਕਾ ਕੀਆ ਜਾਣੀ ਜੀਓ ਪ੍ਰਭ ਕੋ ਸਦ ਬਲ ਜਾਈ ਜੀਓ ਇਹੋ ਨਿਧਾਨ ਜਪੈ ਵਡਭਾਗੀ ਜੀਓ

ਜੀਉ ਆਠ ਪਹਿਰ ਗੁਣ ਗਾਇਆ ਜੀਉ ਰਤਨ ਪਦਾਰਥ ਹਰ ਨਾਮ ਤੁਮਾਰਾ ਜੀਉ ਤੂੰ ਸੱਚਾ ਸਾਹੋ ਭਗਤ ਬਨਜਾਰਾ ਜੀਓ

ਨਾ ਸੁਨੀਪ ਕਹਿਆ। ਇਕਸ ਦੂਹੂ ਚੌਹੋ ਕਿਆ ਗਣੀ ਸਭ ਇਕ ਤਾਠ ਮੁੱਠੀ ਇੱਕ ਅਧ ਨਾਏ ਰਸਿਆੜਾ ਕਾ ਬਿਰਲੀ ਜਾਏ ਉੱਠੀ। ਭਗਤ ਸੱਚੇ ਦਰ ਸੁਣਦੇ ਆਨੰਦ ਕਰਹੇ ਦਿਨ ਰਾਤ ਰੰਗ ਰਾਤੇ ਪਰਮੇਸ਼ਰ ਹੈ ਜਨ ਨਾਨਕ ਤਿੰਨ ਬਲ ਜਾਤ ਗੌੜੀ ਮਾਜ ਗੌੜੀ ਮਹੱਲਾ ਪੰਜਵਾਂ ਮਾਂਜ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਆਠ ਪਹਿਰ ਆਰਾਧੀਐ ਪੂਰਨ ਸਤਿਗੁਰ ਗਿਆਨ ਰਹਾਓ ਜਿਤ ਕਟ ਵਸੈ ਪਾਰ ਬ੍ਰਹਮ ਸੋਈ ਸਹਾਵਾ ਤਾਓ ਜਮ ਕੰਕਰ ਨੇੜ ਨਾ ਵਈ ਰਸਨਾ ਹਰ ਗੁਣ ਗਾਓ ਸੇਵਾ ਸੁਰਤ ਨਾ ਜਾਣੀਐ ਨਾ ਜਾਪੈ ਆਰਾਧ

जिंद तू मीठे हर गुण गाओ, सच्चे सेती रत्या मिलन था बताओ रहाओ।

ਸਭ ਮਿਟਾਈ ਕੈ ਪਰ ਉਪਕਾਰ ਕਰੇ ਮਾਲ ਖਜ਼ਾਨਾ ਤੇ ਹੁਕਾਰ ਹਰ ਕੇ ਚਰਨ ਨਿਧਾਨ ਨਾਨਕ ਜਾਚਕ ਦਰ ਤੇਰੇ ਪ੍ਰਭ ਤੁਧ ਨੂੰ ਮੰਗੈ ਦਾਨ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਗੌੜੀ ਮਹੱਲਾ ਨੌਵਾਂ ਸਾਧੂ ਮਨ ਕਾ ਮਾਨ ਤਿਆਗੋ ਕਾਮ ਕ੍ਰੋਧ ਸੰਗਤ ਦਰਸ਼ਨ ਕੀ

ਅਪਮਾਨਾ ਹਰਕ ਸੋਗ ਤੇ ਰਹਿ ਅਤੀਤਾ ਤਿੰਨ ਜਗ ਤਤ ਪਛਾਨਾ ਉਸ ਤਤ ਨਿੰਦਾ ਦਉ ਤਿਆਗੈ ਖੋਜੈ ਪਦ ਨਿਰਵਾਨਾ ਜਨ ਨਾਨਕ ਇਹੋ ਖੇਲ ਕਠਨ ਹੈ ਕਿਨਹੂ ਗੁਰਮੁਖ ਜਾਨਾ ਗੌੜੀ ਮਹਲਾ ਨੌਵਾਂ ਸਾਧੂ ਰਚਨਾ ਰਾਮ ਬਨਾਈ ਇੱਕ ਬਿਨਸੈ ਇੱਕ ਅਸਤਰ ਮਨੈ

ਮਿਰਗ ਤ੍ਰਿਸ਼ਨਾ ਜਿਉ ਝੂਠੋ ਇਹ ਜਗ ਦੇਖ ਤਾਸ ਉਠਤਾਵੈ ਭਗਤ ਮੁਕਤ ਕਾ ਕਾਰਨ ਸਵਾਮੀ ਮੂੜ ਤਾਹੇ ਬਿਸਰਾਵੈ ਜਨ ਨਾਨਕ ਕੂਟਨ ਮੈਂ ਕੋ ਰਾਮ ਭਜਨ ਕੋ ਪਾਵੈ ਗੋੜੀ ਮਹੱਲਾ ਨੌਵਾ ਸਾਧੁ ਇਹ ਮਨ ਗਇਓ ਨ ਜਾਈ ਚੰਚਲ ਤ੍ਰਿਸ਼ਨਾ ਸੰਗ ਬਸਤ ਹੈ ਜਾਤੇ ਥਿਰ ਨ ਰਹਾਈ ਰਹਾਉ ਕਠਨ ਕ੍ਰੋਧ ਘਟ ਹੀ ਕੇ ਪੀਤਰ ਜਹਿ ਸੁਧ ਸਭ ਬਿਸਰਾਵੀ ਰਤਨ ਗਿਆਨ ਸਭ ਕੋ ਹਿਰ ਲੀਨਾ ਤਾ ਕੀ ਕਛ ਨਾ ਬਸਾਈ ਜੋਗੀ ਜਤਨ ਕਰਤ ਸਵਹਾਰੇ ਗੁਣੀ ਰਹੇ ਗੁਣਗਾਈ ਜਨ ਨਾਨਕ ਹਰ ਭਏ ਦਇਆਲਾ

ਸ੍ਰੀ ਰਾਨੀ ਕਹੁ ਨਾਨਕ ਸੋਈ ਨਰ ਸੁਖੀਆ ਰਾਮ ਨਾਮ ਗੁਣ ਗਾਵੈ ਔਰ ਸਗਲ ਜੁਗ ਮਾਇਆ ਮੋਹਿਆ ਨਿਰਭੈ ਪਦ ਨਹੀਂ ਪਾਵੈ ਗੌੜੀ ਮਹਲਾ ਨੌਵਾਂ ਨਰ ਚੇਤ ਪਾਪ ਤੇ ਡਰੈ ਰੇ ਜੀਨਾ

ਨਿਦ ਸਿੱਧ ਨਿਰਮਲ ਨਾਮ ਵਿਚਾਰ ਪੂਰਨ ਪੂਰ ਰਹਿਆ ਬਿਖ ਮਾਰ ਤਰਕੁਟੀ ਛੁਟੀ ਬਿਮਲ ਮਾਂਜਾਰ।

ਸਿੱਖਿਆ ਦੀਖਿਆ ਭੋਜਨ ਪਾਓ ਹੁਕਮ ਸੰਜੋਗੀ ਨਿਜ ਘਰ ਜਾਓ ਗਰਭ ਗੰਤ ਸੁਖ ਆਤਮ ਧਿਆਨਾ

ਮਨ ਮੰਨਿਆ ਕੀਰਤ ਸੂਰਤ ਮੁਕਤ ਕਨਾਈ ਤਹੀ ਨਿਰੰਜਨ ਰਹਿਆ ਸਮਾਈ ਨਿਜ ਘਰ ਵਿਆਪਰ ਰਹਿਆ ਨਿਜ ਠਾਈ ਉਸਤ ਕਰੇ ਕੇਤੇ ਮਨ ਪ੍ਰੀਤ ਤਨ ਮਨ ਸੁਚੈ ਸੱਚ ਸੁਚੀਤ ਨਾਨਕ ਹਰ ਭਜ ਨੀਤਾ ਨੀਤ ਗੌੜੀ ਗਵਾਰੇ ਰੀ ਮਹਲਾ ਪਹਿਲਾ

ਵਿਚਾਰ ਨਦਰ ਕਰੇ ਤਾਂ ਮੇਲ ਮਿਲਾਏ ਗੁਣ ਸੰਗ੍ਰਹਿ ਔਗਣ ਸ਼ਬਦ ਜਲਾਏ ਗੁਰਮੁਖ ਨਾਮ ਪਦਾਰਥ ਪਾਏ ਬਿਨ ਨਾਵੈ ਸਭ ਦੁਖ ਨਿਵਾਸ ਮਨਮੁਖ ਮੂੜ ਮਾਇਆ ਚਿਤਵਾਸ

ਚਾ ਸੋਏ ਸਗਲ ਬਗੂਤੇ ਭਾਵੈ ਦੋਏ ਜੋ ਸੋ ਕਮਾਵੈ ਤੁਰ ਲਿਖਿਆ ਹੋਏ ਐਸਾ ਜਗ ਦੇਖਿਆ ਜੁਆਰੀ

ਗੁਰਮੁਖ ਦੀ ਸਹਿ ਸਹਿ ਸੁਭਾਏ, ਸੇਵਾ ਸੁਰਤ ਇਕਲਿਵ ਲਾਏ, ਸੁਖ ਮੰਗਤ ਦੁੱਖ ਆਗਲ ਹੋਏ, ਸਗਲ ਵਿਕਾਰੀ ਹਰ ਪਰੋਏ, ਇਕ ਬਿਨਾ ਝੂਠੇ ਮੁਕਤ ਨਾ ਹੋਏ, ਕਰ ਕਰ ਕਰਤਾ ਦੇਖੈ ਸੋਏ, ਤ੍ਰਿਸ਼ਨਾ ਅਗਨ ਸ਼ਬਦ ਬਜਾਏ, ਦੂਜਾ ਭਰਮ ਸਹਿਜ ਸੁਪਾਏ, ਗੁਰਮਤਿ

ਕੋ ਚਿੱਤ ਬਿਕਰਾਲਾ ਸਤਿਗੁਰ ਸੇਵੇ ਚੁਕੈ ਜੰਜਾਲਾ ਅੰਮ੍ਰਿਤ ਨਾਮ ਸਦਾ ਸੁਖ ਨਾਲਾ ਗੁਰਮੁਖ ਬੂਜੈ ਇਕ ਲਿਵਲਾਇ ਨਿਜ ਕਰ ਵਾਸੈ ਸਾਚ ਸਮਾਏ ਜੰਮਣ ਮਰਣਾ ਠਾਕ ਰਹਾਏ ਪੂਰੇ ਗੁਰ ਤੇ ਇਹ ਮਤ ਪਾਏ ਕਥਨੀ ਕਥੂ ਨ ਆਵੈ ਔਰ ਗੁਰ ਪੁੱਛ ਦੇਖਿਆ ਨਾਹੀ ਦਰਹੂਰ ਦੁੱਖ ਸੁਖ ਭਾਣੈ ਤਿਸਰ ਜਾਏ ਨਾਨਕ ਨੀਚ ਕਹਿ ਲਿਵਲਾਏ

ਸਾਰੀ ਪੁਰਖ ਸਭਾਈ ਲੋਏ ਰਵ ਸੱਸ ਦੇਖੋ ਦੀਪਕ ਉਜਿਆਲਾ ਸਰਵ ਨਿਰੰਤਰ ਪ੍ਰੀਤਮ ਬਾਲਾ ਕਿਰਪਾ ਮੇਰਾ ਚਿਤ ਲਾਇਆ ਸਤਿਗੁਰ ਮੂਹ ਕੋ ਏਕ ਬਜਾਇਆ।

ਲਹਿ ਉਦਾਸਾ ਗੌੜੀ ਮਹੱਲਾ ਪਹਿਲਾ ਐਸ ਉਦਾਨ ਮਿਲੈ ਸੁਖ ਹੋਈ ਦੁੱਖ ਵਿਸਰੈ ਪਾਵੈ ਸੱਚ ਸੋਈ।

ਬਿਨ ਬੂਝੇ ਪਸ਼ੂ ਭਏ ਬੇਤਾਲੇ। ਗੁਰ ਕਹਿਆ ਅਵਰ ਨਹੀਂ ਦੂਜਾ, ਕਿਸ ਕਹੋ ਦੇਖ ਕਰੋ ਅਨ ਪੂਜਾ। ਸੰਤ ਹੇਤ ਪ੍ਰਭ ਤਿਰਭਵਨ ਤਾਰੇ ਆਤਮ

ਭਰਮ ਪਲਾਨੇ ਆ। ਇੱਕ ਤਿਲ ਭੁੱਲੇ ਬਹੁਰ ਪਛਤਾਨੇ ਆ, ਕੰਸ ਕੇਸ ਤੰਡੂਰ ਨਾ ਕੋਈ, ਰਾਮ ਨਾ ਚੀਨੇ ਆ, ਆਪਣੀ ਪਤ ਖੋਈ ਬਿਨ ਜਗ

ਸੇਜ ਸਖਾਲੀਐਨ ਸਫੂਲ ਬਿਛਾਵੈ ਮਾਲੀ ਬਿਨ ਹਰਿ ਨਾਮ ਸੋ ਦੇਹ ਦਖਾਲੀ ਹੈਵਰ ਗੈਵਰ ਨੀਜੇ ਬਾਜੇ ਲਸਕਰ ਨੇਵ ਖਵਾਸੀ ਪਾਜੇ ਬਿਨ ਜਗਦੀਸ਼ ਝੂਠੇ ਦੇਵਾਜੇ ਸਿੱਧ ਕਹਾਵੋ ਰਿੱਧ ਸਿੱਧ ਬਲਾਵਾਓ ਤਾਜ ਕੁਲਹਿ ਸਿਰ ਛਤਰ ਬਣਾਵਾਓ ਬਿਨ ਜਗਦੀਸ਼

soy. ऐसा राम भक्त जन होई, हर गुण गाए मिले मल तो होई, राहु उन दो कबल स

ਸੱਚ ਨਹੀਂ ਬੀਨਾ ਕਾਮ ਚਿਤੈ ਕਾਮਣ ਹਿਤਕਾਰੀ ਕ੍ਰੋਧ ਬਿਨਾ ਸਹਿ ਸਗਲ ਵਿਕਾਰੀ ਮਤ ਪਤ ਮਤ ਖੋਵੈ ਨਾਮ ਵਿਸਾਰੀ ਘਰ ਪਰ ਘਰ ਚੀਤ ਮਨ ਮੁਖ ਡੋਲਾਏ ਗਲ ਜੇਵਰੀ ਤੰਦੈ ਲਪਟਾਏ ਗੁਰਮੁਖ ਛੂਟ ਸਹਾ

ਨਾਨਕ ਨਾਮ ਰਤੇ ਪਤ ਪਾਏ। ਗੌੜੀ ਮਹੱਲਾ ਪਹਿਲਾ। ਹਉਮੈ ਕਰਤ ਭੇਖੀ ਨਹੀਂ ਜਾਣਿਆ, ਗੁਰਮੁਖ ਭਗਤ ਵਿਰਲੇ ਮਨ ਮਾਨਿਆ। ਹਉ ਹਉ ਕਰਤ ਨਹੀਂ ਸੱਚ ਪਾਈਐ, ਹਉਮੈ ਜਾਏ ਪਰਮ ਪਦ ਪਾਈਐ ਰਹਾਉ। ਹਉਮੈ ਕਰ ਰਾਜੇ ਬਹੁਤ ਆਵਹੇ, ਹਉਮੈ ਖਪਹੇ ਜਨਮ ਮਰ ਜਾਵੈ ਆਵਹੇ। ਹਉਮੈ ਨਿਵਰੈ ਗੁਰ ਸ਼ਬਦ ਵਿਚਾਰੈ, ਚੰਚਲ ਮਤ ਤਿਆਗੈ ਪੰਚ ਸੰਘਾਰੈ। ਅੰਤਰ ਸਾਚ ਸਹਿਜ ਘਰ ਆਵੈ ਹੇ, ਰਾਜਨ ਜਾਨ ਪਰਮਗਤ ਪਾਵੈ ਹੇ। ਤਿਆਗੈ ਪੰਚ ਸੰਘਾਰੈ, ਅੰਤਰ ਸਾਚ ਸਹਿਜ ਘਰ ਆਵੈ ਹੇ, ਰਾਜਨ ਜਾਨ ਪਰਮਗਤ ਪਾਵੈ ਹੈ। ਸੱਚ ਕਰਨੀ ਗੁਰ ਪਰਮ ਚੁਕਾਵੈ, ਨਿਰਭਉ ਕੈ ਕਰਤਾਲੀ ਲਾਵੈ। ਹੋ ਹੋ

ਨਾਨਕ ਸੁਲਤਾਨ ਖਾਨ ਬਾਦਸ਼ਾਹ ਨਹੀਂ ਰਹਿਣਾ ਨਾ ਮੋਹ ਭੁੱਲੈ ਜਮਕਾ ਦੁੱਖ ਸਹਿਣਾ ਮੈਂ ਤਾਰੇ ਨਾਮ ਜਿਉਂ ਰੱਖੋ ਰਹਿਣਾ ਚੌਧਰੀ ਰਾਜੇ ਨਹੀਂ ਕਿਸੇ ਮਕਾਮ ਸਹਾ ਮਰਹੇ ਸੱਚੈ ਸੰਚੈ ਹੈ ਮਾਇਆ ਦਾਮ ਮੈਂ ਧਨ ਦੀਜੈ ਹਰਿ ਅੰਮ੍ਰਿਤ ਨਾਮ ਰਾਇਤ ਮਹਿਰ ਮੁਕੱਦਮ ਸਿਕਦਾਰੈ ਨਿਹਚਲ ਕੋਇ ਨਾ ਦਿਸੈ ਸੰਸਾਰ

ਬਿਕ ਬੈਣੀ ਬਿਨ ਸ਼ਬਦ ਮੂਠੇ ਦਿਨ ਰਹਿਣੀ ਹਿਰਦੈ ਸਾਚ ਵਸੈ ਹਰ ਨਾ ਏ ਕਾਲ ਨਾ ਜੋਹੇ ਸਕੈ ਗੁਣ ਗਾਏ ਨਾਨਕ ਗੁਰਮੁਖ ਸ਼ਬਦ ਸਮਾਏ।

ਰਸਮਾਤੇ ਉਹ ਸੁਖ ਕਹੀਐ। ਗੁਰਮਤਿ ਚਾਲ ਨਿਹਚਲ ਨਹੀਂ ਡੋਲੈ, ਗੁਰਮਤਿ ਸਾਚ ਸਹਿਜ ਹਰ ਬੋਲੈ, ਪੀਵੈ ਅੰਮ੍ਰਿਤ ਤਤ ਬਰੋਲੈ।

ਕਾ ਸੱਚ ਕਰਨੀ ਪਰਮ ਪਦ ਪਾਇਆ ਸੇਵਾ ਗੁਰਚਰਨੀ ਮਨ ਤੇ ਮਨ ਮਾਨਿਆ ਚੁੱਕੀ ਅਹੀਂ ਪਰਮਣੀ ਇਨ ਬਿਦ ਕੌਣ ਕੌਣ ਨਹੀਂ ਤਾਰਿਆ ਹਰ ਜਸ ਸੰਤ ਭਗਤ ਨਿਸਤਾਰਿਆ ਪ੍ਰਭ ਪਾਏ ਹਮ ਅਵਰ ਨਾ ਭਾਰਿਆ ਸੱਚ ਮਹਿਲ ਗੁਰ ਅਲਖ ਲਖਾਇਆ ਨਿਚਲ ਮਹਿਲ ਨਹੀਂ ਛਾਇਆ ਮਾਇਆ ਸਾਚ ਸੰਤੋਖੇ ਭਰਮ ਚੁਕਾਇਆ ਜਿਨ ਕੈ ਮਨ ਵਸਿਆ ਸੱਚ ਸੂਈ

राम नाम चित रापै जा का उपजंप दर्शन की जय ताका।

ਵਿਚਾਰੈ ਬਿਨ ਉਪਮਾ ਜਗਦੀਸ਼ ਕੀ ਬਿਨ ਸੈ ਨਾਂਦ ਆਰਾ ਜਗ ਬਿਨ ਸਤ ਹਮ ਦੇਖਿਆ ਲੂਬੇ ਹੰਕਾਰਾ ਗੁਰ ਸੇਵਾ ਪ੍ਰਭ ਪਾਇਆ ਸੱਚ ਮੁਕਤ ਦੁਆਰਾ ਨਿਜ ਕਰ ਮਹਿਲ ਅਪਾਰ ਕੂ ਅਪਰੰਪਰ ਸੋਈ ਬਿਨ

ਗੁਰ ਪੰਥ ਨਾ ਸੂਝੇ ਕਿਤ ਬਿਦ ਨਿਰਭਈਐ ਖੋਟੇ ਕਉ ਖਰਾ ਕਹਿ ਖਰੇ ਸਾਰ ਨਾ ਜਾਣੈ ਅੰਧੇ ਕਾ ਨਉ ਪਾਰ ਖੂ ਕਲੀ ਕਾਲ ਵਿਡਾਣੈ ਸੂਤੇ ਕੋ ਜਾਗਤ ਕਹਿ ਜਾਗਤ ਕੋ ਸੂਤਾ

0: अपनों नहीं पाया। मीठे को कड़ुआ कहे, कड़ुए को मीठा, राते की निंदा करे।
1: इस पद जो अर्थ आए ले सो गुरु हमारा, नानक जी ने आप को सो अपरे पारा, सब अपे आप वर्तदा अपे प्रमाया, गुर कृपा ते बूझिया सब ब्रह्म समाया। राग गौड़ी ग्वारी री महला तीजा, अष्टपदिया एको ओंकार, सतगुर प्रसाद मन का सूतक दूजा पाओ, परमे भूले आब हो जाओ। मानमुख सूत कबन जाय, जिचर शब्द ना पीजै हर कै नाय रहाउ, सब सूतक जेता मोहकार, मार मर जमै बारु वार। सूतक अगन पौना पाणी माहे, सूतक भोजन जेता किछ खाहे, सूतक कर्म ना पूजा होए, नाम रत्ते मन निर्मल होए। सतगुर सेव्या सूतक जाए, मर मरण जन्म काल न खाए, सास्त सिमर सो देखो कोय, बिन नावै को मुक्त न होए। जुग चार नाम उत्तम शब्द विचार, गर्ल कलमै गुरमुख उतर स्पार, साचा मरण आवै जाए, नानक गुरमुख रहे समाए। गौड़ी महला तीजा, गुरमुख सेवा प्राण आधारा, हर जीव राखो हिरदय उर धारा, गुरमुख सोभा सच दुआरा, पंडित हार पाड़ तजो विकारा, गुरमुख भौजल उतरो पारा रहा। गुरमुख विचो हमें जाए, गुरमुख मैल न लागै आए, गुरमुख नाम बसै मन आए। गुरमुख कर्म धर्म सच होई, गुरमुख अहंकार जलाए दोई, गुरमुख नाम रते सुख होई, अपना मन प्रबुद्धो बुझो कोई, लोक समझावो सुन न कोई, गुरमुख समझो सदा सुख होई। मनमुख डंप बहुत चतुराई, जो किछु कमावै सो थाए न पाई, आवै जावै ठौर ना काई, मनमुख कर्म करे बहुता बेमाना, भग जौन लाए बह नित ध्याना, जम पकड़िया तब ही पछताना, बिन सतगुर सेवे मुक्त ना होई, गुर प्रसाद दी मिला हार सोई, गुर दाता जुग चारे होई। गुरमुख जात पत नामे बडियाई, साहिर की पुत्री बिदार गवाई, नानक बिन नावै झूठी चतुराई। गौड़ी महला तीजा, इस जुग का धर्म पढ़ो तुम भाई, पूरे गुर सब सोझी पाई, एथे अगे हर नाम सिखाई, राम पढ़ो मन करो विचार, गुर प्रसादी मैल उतार रहा। वाद विरोध ना पाया जाए, मन तन फीका दूजे पाए, गुर कै शब्द सच लिवलाए। हो मैं मैला इस संसारा, ने तीर्थ नावा न जाए अहंकारा, बिन गुर भेटे जम करे खुआरा, सो जन साचा जे हो मैं मारे, गुर का शब्द पंच संघारा, आप तरह सगले कुल तारा। माया मोह नट बाजी पाई, मनमुख आंध रहे लिपटाई, गुरमुख अलिप्त रहे लिवलाई, बहुते पेख करे पेख तारी, अंतर दसना फिर अहंकारी, अपना चीन जुआ हा बाजी हारी, कापड़ पैर करे चतुराई, माया मोह बात परम फुलाई, बिन गुर सेवे बहुत दुख पाई, नाम रते सदा बैरागी, गृही अंतर साच लिव लागी, नानक सतगुर सेवे सेवड भागी। गौड़ी महला तीजा, ब्रह्मा मूल वेद अभ्यासा, तिस्ते उपजे देव मोह प्यासा, त्रिगुण परमे नाहीं निज करवासा, हम हर राखे सतगुरु मिलाया, अनदिन भगत हर नाम दृढ़ाय रहाओ। त्रै गुण बाणी ब्रह्म जंजाला, पढ़ वाद वखाणा सिर मारे जमकाला, तातना चिन्ह बन्न पंड पराला, मन अज्ञान को मार्ग पाए, हर नाम बिसारे वो कर्म दृढ़ाए, पाव जल डूबे दूजे पाए, माया का मोह ताज पंडित कहावे, बिख्या राता बहुत दुख पावे, जम का गल जीवड़ा नितकाल संतावे, नानक गुरमुख जाम काल नेड़ ना आवे। होमै दूजा शब्द जलावै, मा नामे राते हर गुण गावै, माया दासी भगतां की कार कमावै, चरनी लागै ता महल पावै, साध ही निर्मल सहज समावै, हर कथा सुनै से तन मंत दिसै, जोग माही तिन को सब निवह, अनदन पूज कराही, सहजे गुण रवै साचे मन माही, पूरा सतगुर शब्द सुनाया, त्रिगुण मेटे चौथे चित लाया, नानक मै मार ब्रह्म मिलाया। गौड़ी महला तीजा, ब्रह्मा वेद पढ़ वाद वखाणा, अंतर तामस अपना पछाणा, ता प्रपाए गुर शब्द वखाणा, गुर सेवा करो फिर काल न खाए, मनमुख दे दूजा पाए राहाओ। ਗੁਰਮੁਖ ਪ੍ਰਾਣੀ ਅਪਰਾਧੀ ਸੀਧੇ ਗੁਰ ਕੈ ਸ਼ਬਦ ਅੰਤਰ ਸਹਿਜਰੀ ਦੇ ਮੇਰਾ ਪ੍ਰਭ ਪਾਇਆ ਗੁਰ ਕੈ ਸ਼ਬਦ ਸੀਧੇ ਸਤਿਗੁਰ ਮੇਲੇ ਪ੍ਰਭਾਵ ਮਿਲਾਏ ਮੇਰੇ ਪ੍ਰਭ ਸਾਚੇ ਕੈ ਮਾਨ ਪਾਏ ਹਰ ਗੁਣ ਗਾਵਾ ਸਹਿ ਸੁਭਾਏ ਬਿਨ ਗੁਰ ਸਾਚੇ ਭਰਮ ਭੁਲਾਏ ਮਨਮੁਖ ਅੰਧੇ ਸਦਾ ਬੇਖ ਖਾਏ ਜਮ ਡੰਡ ਸਾਹ ਸਦਾ ਦੁਖ ਪਾਏ ਜੰਮੂਆਣਾ ਜੋਹਾ ਹਰ ਕੀ ਸਰਨਾਈ ਹਉ ਮੈਂ ਮਾਰ ਸਚ ਲਿਵਲਾਈ ਸਦਾ ਰਹੇ ਹਰ ਨਾਮ ਲਿਵਲਾਈ ਸਤਿਗੁਰ ਸੇਵੈ ਸੇਜਨ ਨਿਰਮਲ ਪਵਿੱਤਾ ਮਨ ਸਿਉ ਮਨ ਮਿਲਾਏ ਸਭ ਜਗ ਜੀਤਾ ਇਨ ਵਿਦ ਕੁਸਲ ਤੇਰਾ ਮੇਰੇ ਮੀਤਾ ਸਤਿਗੁਰੂ ਸੇਵੈ ਸੋ ਫਲ ਪਾਏ ਹਿਰਦਾ ਨਾਮ ਵਿੱਚ ਵਾਪ ਗਵਾਏ ਅਣਹਦ ਬਾਣੀ ਸ਼ਬਦ ਵਜਾਏ ਸਤਿਗੁਰ ਤੇ ਕਵਣ ਕਵਣ ਨਾ ਸਿੱਧੋ ਮੇਰੇ ਭਾਈ ਭਗਤੀ ਸੀਧੇ ਦਰ ਸੋਭਾ ਪਾਈ ਨਾਨਕ ਰਾਮ ਨਾਮ ਵਡਿਆਈ ਗਉੜੀ ਮਹਲਾ ਤੀਜਾ ਤ੍ਰੈ ਗੁਣ ਬਖਾਣਾ ਭਰਮ ਨਾ ਜਾਏ ਬੰਧਨ ਨਾ ਟੂਟੇ ਮੁਕਤ ਨਾ ਪਾਏ ਮੁਕਤ ਦਾਤਾ ਸਤਿਗੁਰ ਜੁਗ ਮਾਹੇ ਗੁਰਮੁਖ ਪ੍ਰਾਣੀ ਭਰਮ ਗਵਾਏ ਸਹਿਜ ਤੁਨ ਉਪਜਾ ਹਰ ਲਿਵਲਾਏ ਰਹਾਉ ਤ੍ਰੈ ਗੁਣ ਕਾਲੈ ਕੀ ਸਰਕਾਰਾ ਨਾਮ ਨਾ ਚੇਤਾ ਉਪਾਵਨ ਹਾਰਾ ਮਰ ਜੰਮੈ ਫਿਰ ਵਾਰੋ ਵਾਰਾ ਅੰਧੇ ਗੁਰੂ ਤੇ ਭਰਮ ਨਾ ਜਾਈ ਗੁਰਮੂਲ ਛੋੜ ਲਾਗੇ ਦੂਜੇ ਪਾਈ ਬੇਕਾ ਮਾਤਾ ਬਿਖ ਮਾਹੇ ਸਮਾਈ ਮਾਇਆ ਕਰ ਮੂਲ ਜੰਤਰ ਪਰਮਾਏ ਹਰ ਜੀ ਵਿਸਰਿਆ ਦੂਜੇ ਪਾਏ ਜਿਸ ਨਦਰ ਕਰੇ ਸੋ ਪਰਮਗਤ ਪਾਏ ਅੰਤਰ ਸਾਚ ਬਾਹਰ ਸਾਚ ਵਰਤਾਏ ਸਾਚ ਨਾ ਛਪਾਏ ਜੇ ਕੁ ਰਖੈ ਛਪਾਏ ਗਿਆਨੀ ਬੂਝੈ ਸਹਿ ਸੁਭਾਏ ਗੁਰਮੁਖ ਸਾਚ ਰਹਿਆ ਲਿਵਲਾਏ ਹੋਮੈ ਮਾਇਆ ਸ਼ਬਦ ਜਲਾਏ ਮੇਰਾ ਪ੍ਰਭ ਸਾਚਾ ਮਿਲ ਮਿਲਾਏ ਸਤਿਗੁਰ ਦਾਤਾ ਸ਼ਬਦ ਸੁਣਾਏ ਧਾਵਤ ਰਾਖਾ ਠਕ ਰਹਾਏ ਪੂਰੇ ਗੁਰ ਤੇ ਸੋਜੀ ਪਾਏ ਆਪੇ ਕਰਤਾ ਸ੍ਰਿਸ਼ਟ ਸਿਰਜ ਜਿਨ ਗੋਈ ਤਿਸ ਬਿਨ ਦੂਜਾ ਅਵਰ ਨਾ ਕੋਈ ਨਾਨਕ ਗੁਰਮੁਖ ਬੂਝੈ ਕੋਈ ਗੌੜੀ ਮਹਲਾ ਤੀਜਾ ਨਾਮ ਅਮੋਲਕ ਗੁਰਮੁਖ ਪਾਵੈ ਨਾਮੋ ਸੇਵੇ ਨਾਮ ਸਹਿਜ ਸਮਾਵੈ ਅੰਮ੍ਰਿਤ ਨਾਮ ਰਸਨਾ ਨਿਤ ਗਾਵੈ ਜਿਸਨੋ ਕਿਰਪਾ ਕਰੇ ਸੋ ਹਰ ਰਸ ਪਾਵੈ ਅਣਦਿਨ ਹਿਰਦੈ ਜਪੋ ਜਗਦੀਸਾ ਗੁਰਮੁਖ ਪਾਵੋ ਪਰਮ ਪਦ ਸੁਖ ਰਹਾਉ ਹਿਰਦੈ ਸੁਖ ਭੈ ਪ੍ਰਗਾਸ ਗੁਰਮੁਖ ਗਾਵੈ ਸਚ ਗੁਣ ਤਾਸ ਦਾਸਨ ਦਾਸ ਨਿਤ ਹੋਵੈ ਦਾਸ ਗ੍ਰਹਿ ਕੁਟੰਬ ਹੈ ਸਦਾ ਉਦਾਸ ਜੀਵਨ ਮੁਕਤ ਗੁਰਮੁਖੋ ਹੋਈ ਪਰਮ ਪਦਾਰਥ ਪਾਵੈ ਸੋਈ ਤ੍ਰੈ ਗੁਣ ਮੇਟੇ ਨਿਰਮਲ ਹੋਈ ਸਹਿਜੇ ਸਾਚ ਮਿਲੈ ਪ੍ਰਭ ਸੋਈ ਮੋਹ ਕੁਟੰਬ ਸੋ ਪ੍ਰੀਤ ਨਾ ਹੋਈ ਤੂੰ ਕਰਤਾ ਮੈਂ ਅਵਰ ਨਾ ਜਾ ਹਿਰਦੈ ਵਸਿਆ ਸਚ ਸੋਏ ਗੁਰਮੁਖਵਾਨ ਬੇਦਿਆ ਅਸਥਿਰ ਹੋਏ ਹੁਕਮ ਪਛਾਣਾ ਬੂਝੈ ਸਚ ਸੋਏ ਤੂੰ ਕਰਤਾ ਮੈਂ ਅਵਰ ਨਾ ਕੋਏ ਤੁਇ ਸੇਵੀ ਤੁਇ ਤੇ ਪਤ ਹੋਏ ਕਿਰਪਾ ਕਰ ਗਾਵਾ ਪ੍ਰਭ ਸੋਏ ਨਾਮ ਰਤਨ ਸਭ ਜਗ ਮੈ ਲੋਏ ਗੁਰਮੁਖ ਬਾਣੀ ਮਿੱਠੀ ਲਾਗੀ ਅੰਤਰ ਵਿਗਸਾ ਅਣ ਦਿਨ ਲਿਵ ਲਾਗੀ ਸਹਿਜੇ ਸਚ ਮਿਲਿਆ ਪ੍ਰਸਾਦੀ ਸਤਿਗੁਰ ਪਾਇਆ ਪੂਰੇ ਵਡਭਾਗੀ ਹਉਮੈ ਮਮਤਾ ਸ਼ਬਦ ਹਉਮੈ ਮਮਤਾ ਦੁਰਮਤ ਦੁਖ ਨਾਸ ਜਬ ਹਿਰਦੈ ਰਾਮ ਨਾਮ ਗੁਣਤਾਸ ਗੁਰਮੁਖ ਬੁੱਧ ਪ੍ਰਗਟੀ ਪ੍ਰਭ ਜਾਸ ਜਬ ਹਿਰਦੈ ਰਵਿਆ ਚਰਨ ਨਿਵਾਸ ਜਿਸ ਨਾਮ ਦੇ ਸੋਈ ਜਨ ਪਾਏ ਗੁਰਮੁਖ ਮੇਲੇ ਆਪ ਗਵਾਏ ਹਿਰਦੈ ਸਚ ਨਾਮ ਵਸਾਏ ਨਾਨਕ ਸਹਿਜੇ ਸਾਚ ਸਮਾਏ ਗੌੜੀ ਮਹਲਾ ਤੀਜਾ ਮਨ ਹੀ ਮਨ ਸਵਾਰਿਆ ਪਹਿ ਸਹਿਜ ਸੁਪਾਏ ਸ਼ਬਦ ਮਨ ਰੰਗਿਆ ਲਿਵਲਾਏ ਨਿਸ਼ਕਰ ਵਸਿਆ ਜਾਏ ਪ੍ਰਭ ਕੀ ਰਜਾਏ ਸਤਿਗੁਰ ਸੇਵੈ ਜਾਏ ਅਭਿਮਾਨ ਗੋਬਿੰਦ ਪਾਈਐ ਗੁਣੀ ਨਿਧਾਨ ਰਹਾਉ ਮਨ ਬੈ ਰਾਗੀ ਜੈ ਸ਼ਬਦ ਭਉ ਖਾਏ ਮੇਰਾ ਪ੍ਰਭ ਨਿਰਮਲਾ ਸਭ ਤੇ ਰਹਿ ਸਮਾਏ ਗੁਰ ਕਿਰਪਾ ਤੇ ਮਿਲੇ ਮਿਲਾਏ ਹਰ ਦਾਸਨ ਕੋ ਦਾਸ ਸੁਖ ਪਾਏ ਮੇਰਾ ਹਰ ਪ੍ਰਭ ਇੰਦ ਵਿਦ ਪਾਇਆ ਜਾਏ ਹਰਿ ਕਿਰਪਾ ਤੇ ਰਾਮ ਗੁਣ ਗਾਏ ਤ੍ਰਿਗ ਬਹੁ ਜੀਵਨ ਜਿਤ ਹਰ ਨਾਮ ਨਾ ਲੱਗੇ ਪਿਆਰ ਤੇ ਕਿਸੇ ਸੁਖਾ ਲੀਕਾ ਮਨਮੋਹ ਗੁਬਾਰ ਤਿੰਨ ਸਫਲ ਜਨਮ ਜਨ ਨਾਮ ਆਧਾਰ ਤ੍ਰਿਗ ਤ੍ਰਿਗ ਗ੍ਰਹਿ ਕੁਟਾਂਬ ਜਿਤ ਹਰ ਪ੍ਰੀਤ ਨਾ ਹੋਏ ਸੋਈ ਹਮਾਰ ਅਮੀਤ ਜੋ ਹਰ ਗੁਣ ਗਾਵੈ ਸੋਏ ਹਰ ਨਾਮ ਬਿਨਾ ਮੈਂ ਵਰ ਨਾ ਕੋਏ ਸਤਿਗੁਰ ਤੇ ਹਾਮ ਗਤ ਪਦ ਪਾਈ ਹਰ ਨਾਮ ਤੇ ਆਇਆ ਦੁਖ ਸਗਲ ਮਿਟਾਈ ਸਦਾ ਆਨੰਦ ਹਰ ਨਾਮ ਲਿਵਲਾਈ ਗੁਰ ਮਿਲਿਆ ਹਮਕੋ ਤ੍ਰਿ ਸਰੀਰ ਸੁਧ ਪਈ ਹਉਮੈ ਤ੍ਰਿਸ਼ਨਾ ਸਭਗਨ ਬੁਝੀ ਬਿਨਸੇ ਕ੍ਰੋਧ ਖਿਮਾ ਗਹਿ ਲਈ ਅਰਪੇ ਕਿਰਪਾ ਕਰੇ ਨਾਮ ਦੇ ਵੈ ਗੁਣਮੁਖ ਰਤਨ ਕੋ ਬਿਰਲਾ ਲੇ ਵੈ ਨਾਨਕ ਗੁਣ ਗਾਵੈ ਹਰ ਅਲਖ ਪੇ ਵੈ ਏਕੋ ਅੰਕਾਰ ਸਤਿਗੁਰ ਪ੍ਰਸਾਦ ਰਾਗ ਗੌੜੀ ਬਹਿਰਾਗਨ ਮਹਲਾ ਤੀਜਾ ਸਤਿਗੁਰ ਤੇ ਜਮੋ ਫੇਰੇ ਤੇ ਬੇਮੁਖ ਬੁਰੇ ਦਿਸਨ ਆਂਦਨ ਬੱਧੇ ਮਾਰੀਅਨ ਫਿਰ ਵੇਲਾ ਨਾਲ ਹਨ ਹਰ ਹਰ ਰਾਖੋ ਕਿਰਪਾ ਤਾਰ ਸਤ ਸੰਗਤ ਮਿਲਾਏ ਪ੍ਰਭ ਹਾਰ ਹਿਰਦੈ ਹਰ ਗੁਣ ਸਰ ਰਹਾਓ ਸੇ ਭਗਤ ਹਰ ਭਾਵਦੇ ਜੋ ਗੁਰਮੁਖ ਪਾਏ ਚਲਨ ਆਪ ਛੁੜ ਸੇਵਾ ਕਰਨ ਜੀਵਿਤ ਮੋਇ ਰਹਨ ਜਿਸ ਦਾ ਪਿੰਡ ਪ੍ਰਾਣ ਹੈ ਤਿਸ ਕੀ ਸਿਰਕਾਰ ਉਹ ਕਿਉਂ ਮਨੋ ਵਿਸਾਰੀਐ ਹਰ ਰੱਖੀਐ ਹਿਰਦੈ ਤਾਰ ਨਾ ਮਿਲਿਆ ਪਦ ਪਾਈਐ, ਨਾ ਮੰਨਿਆ ਸੁਖ ਹੋਏ, ਸਤਿਗੁਰ ਤੇ ਨਾਮ ਪਾਈਐ, ਕਰਮ ਮਿਲੇ ਪ੍ਰਭ ਸੋਏ, ਸਤਿਗੁਰ ਤੇ ਜਿਉ ਮੂੰਹ ਫੇਰੇ, ਤੇ ਓਏ ਭਰਮ ਦੇ ਨਾ ਟਿਕਾਨ, ਤਰਤਾ ਸਮਾਨਾ ਝੱਲਈ ਵਿੱਚ ਵਿਸ਼ਟ ਪਏ ਪਚਾਨ, ਇਹ ਜਗ ਭਰਮ ਭੁਲਾਇਆ ਮੁੱਠ ਗੌਲੀ ਪਾਏ, ਜਿਨ੍ਹਾਂ ਸਤਿਗੁਰ ਪੇਟਿਆ ਤੇ ਨੇੜ ਨਾ ਪੇਟੇ ਮਾਏ, ਸਤਿਗੁਰ ਸੇਵਨ ਸੋ ਸੋਹਣੇ ਹਉਮੈ ਮੈਲ ਗਵਾਏ, ਸ਼ਬਦ ਰਤੇ ਸੇ ਨਿਰਮਲੇ ਚੱਲੇ ਸਤਿਗੁਰ ਪਾਏ, ਹਰ ਪ੍ਰਭ ਦਾਤਾ ਏਕ ਤੂੰ ਤੂੰ ਆਪੇ ਬਖਸ਼ ਮਿਲਾਏ, ਜਨ ਨਾਨਕ ਸਰਨਾਗਤੀ ਜੋ ਭਾਵਾ ਤਵੈ ਛਡਾਏ, ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਰ ਹਲੇ, ਏਕੋ ਅੰਕਾਰ ਸਤਿਗੁਰ ਪ੍ਰਸਾਦ ਕਰ ਹਲੇ, ਮਨ ਪਰਦੇਸੀਆ ਕਿਉਂ ਮਿਲੀਆ ਹਰ ਮਾਏ, ਗੁਰ ਭਾਗ ਪੂਰੇ ਪਾਇਆ ਗਲ ਮਿਲਿਆ ਪਿਆਰਾ ਆਏ, ਮਨ ਕਰ ਹੱਲਾ ਸਤਿਗੁਰ ਪੁਰਖ ਧਿਆਏ ਰਹਾਉ, ਮਨ ਕਰ ਹੱਲਾ ਵਿਚਾਰੀਆ ਹਰ ਰਾਮ ਨਾਮ ਧਿਆਏ, ਜਿੱਥੇ ਲੇਖਾ ਮੰਗੀਐ ਹਰ ਆਪੇ ਲਏ ਛਡਾਏ, ਮਨ ਕਰ ਹੱਲਾ ਅਤ ਨਿਰਮਲਾ ਮਲ ਲਾਗੀ ਹਉਮਾ ਆਏ, ਪ੍ਰਤੱਖ ਪਿਰ ਕਰ ਨਾਲ ਪਿਆਰਾ ਵਿਛੜ ਚੋਟਾਂ ਖਾਏ, ਮਨ ਕਰ ਹੱਲਾ ਮੇਰੇ ਪ੍ਰੀਤਮਾ ਹਰ ਹਿਰਦੈ ਭਾਲ ਪਲਾਏ, ਉਪਾਏ ਕਿਤੇ ਨਾ ਲੱਭੋਈ ਗੁਰ ਹਿਰਦੈ ਹਰ ਦੇ ਖਾਏ, ਮਨ ਕਰ ਹੱਲਾ ਮੇਰੇ ਪ੍ਰੀਤਮਾ ਦਿਨ ਰੈਣ ਹਰ ਲਿਵ ਲਾਏ, ਕਰ ਜਾਏ ਪਾਵੈ ਰੰਗ ਮਹਿਲੀ ਗੁਰ ਮੇਲੇ ਹਰ ਮੇਲਾਏ, ਮਨ ਕਰ ਹੱਲਾ ਤੂੰ ਮੀਤ ਮੇਰਾ ਪਾਖੰਡ ਲੋਭਤ ਜਾਏ, ਪਾਖੰਡ ਲੋਭੀ ਮਾਰੀਐ ਜਮ ਡੰਡ ਦੇ ਸਜਾਏ, ਮਨ ਕਰ ਹੱਲਾ ਮੇਰੇ ਪ੍ਰਾਣ ਤੂੰ ਮੈਲ ਪਾਖੰਡ ਭਰਮ ਗਵਾਏ, ਹਰ ਅੰਮ੍ਰਿਤ ਸਰ ਗੁਰ ਪੂਰਿਆ ਮਿਲ ਸੰਗਤੀ ਮਲ ਲੈ ਜਾਏ, ਮਨ ਕਰ ਹੱਲਾ ਮੇਰੇ ਪਿਆਰਿਆ ਇੱਕ ਗੁਰ ਕੀ ਸਿੱਖ ਸੁਣਾਏ, ਇਹ ਮੋਹ ਮਾਇਆ ਪਸਰਿਆ ਅੰਤ ਸਾਥ ਨਾ ਕੋਈ ਜਾਏ, ਮਨ ਕਰ ਹੱਲਾ ਮੇਰੇ ਸਾਜਨਾ ਹਰ ਖਰ ਚਲੀਆ ਪਤ ਪਾਏ, ਹਰ ਦਰਗਾਹ ਪਹਿਨਾਇਆ ਹਰ ਆਪ ਲਿਆ ਗਲ ਲਾਏ, ਮਨ ਕਰ ਹੱਲਾ ਗੁਰ ਮੰਨਿਆ ਗੁਰਮੁਖ ਕਾਰ ਕਮਾਏ, ਗੁਰ ਆਗੇ ਕਰ ਜੋਦੜੀ ਜਨ ਨਾਨਕ ਹਰ ਮੇਲਾਏ, ਗੌੜੀ ਮਹੱਲਾ ਚੌਥਾ ਮਨ ਕਰ ਹੱਲਾ ਮੇ ਵਿਚਾਰਿਆ ਵਿਚਾਰ ਗੋ ਦੇਖ ਸਮਾਲ, ਬਾਣ ਫਿਰ ਥੱਕੇ ਬਨਵਾਸੀਆ ਫਿਰ ਗੁਰਮਤਿ ਹਿਰਦੈ ਨਿਹਾਲ, ਮਨ ਕਰ ਹੱਲਾ ਗੁਰ ਗੋਬਿੰਦ ਸਮਾਲ ਰਹਾਉ, ਮਨ ਕਰ ਹੱਲਾ ਵਿਚਾਰੀਆ ਮਨਮੁਖ ਫਾਥਿਆ ਮਹਾਂ ਜਾਲ, ਗੁਰਮੁਖ ਪ੍ਰਾਣੀ ਮੁਕਤ ਹੈ ਹਰ ਹਰ ਨਾਮ ਸਮਾਲ, ਮਨ ਕਰ ਹੱਲਾ ਮੇਰੇ ਪਿਆਰਿਆ ਸਤ ਸੰਗਤ ਸਤਿਗੁਰ ਭਾਲ, ਸਤ ਸੰਗਤ ਲੱਗ ਹਰ ਧਿਆਈਐ ਹਰ ਹਰ ਚੱਲੈ ਤੇਰੇ ਨਾਲ, ਮਨ ਕਰ ਹੱਲਾ ਵਡਭਾਗੀਆ ਹਰ ਏਕ ਨਦਰ ਨਿਹਾਲ, ਆਪ ਛਡਾਏ ਛੁੱਟੀਐ ਸਤਿਗੁਰ ਚਰਨ ਸਮਾਲ, ਮਨ ਕਰ ਹੱਲਾ ਮੇਰੇ ਪਿਆਰਿਆ ਵਿੱਚ ਦੇਹੀ ਜੋਤ ਸਮਾਲ, ਗੁਰ ਨੌਨਿਦ ਨਾਮ ਵਿਖਾਲਿਆ ਹਰ ਆਦਾਤ ਕਰੀ ਦਿਆਲ, ਮਨ ਕਰ ਹੱਲਾ ਤੂੰ ਚੰਚਲਾ ਚਤੁਰਾਈ ਛੱਡ ਵਿਕਰਾਲ, ਹਰ ਹਰ ਨਾਮ ਸਮਾਲ ਤੂੰ ਹਰ ਮੁਕਤ ਕਰੇ ਅੰਤਕਾਲ, ਮਨ ਕਰ ਹੱਲਾ ਵਡਭਾਗੀਆ ਤੂੰ ਗਿਆਨ ਰਤਨ ਸਮਾਲ, ਗੁਰ ਗਿਆਨ ਖੜਗ ਹੱਥ ਧਾਰਿਆ ਜਮ ਮਾਰੇ ਅੜਾ ਜਮ ਕਾਲ, ਅੰਤਰ ਨਿਧਾਨ ਮਨ ਕਰ ਹੱਲੇ ਪ੍ਰਮ ਭਵੈ ਬਾਹਰ ਪਹਾਲ, ਗੁਰਪੁਰਖ ਪੂਰਾ ਭੇਟਿਆ ਹਰ ਸੱਜਣ ਲੱਦੜਾ ਨਾਲ, ਰੰਗ ਰਤੜੇ ਮਨ ਕਰ ਹੱਲੇ ਹਰ ਰੰਗ ਸਦਾ ਸਮਾਲ, ਹਰ ਰੰਗ ਕਦੇ ਨਾ ਉਤਰੈ ਗੁਰ ਸੇਵਾ ਸ਼ਬਦ ਸਮਾਲ, ਹਮ ਪੰਖੀ ਮਨ ਕਰ ਹੱਲੇ ਹਰ ਤਰਵਰ ਪੁਰਖ ਅਕਾਲ, ਵਡਭਾਗੀ ਗੁਰਮੁਖ ਪਾਇਆ ਜਨ ਨਾਨਕ ਨਾਮ ਸਮਾਲ, ਰਾਗ ਗੌੜੀ ਗੁਆਰੇਰੀ ਮਹੱਲਾ ਪੰਜਵਾ ਅਸ਼ਟਪਦੀਆਂ, ਏਕੋ ਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ, ਜਬ ਇਹ ਮਨ ਮੈਂ ਕਰਤ ਗੁਮਾਨਾ ਤਬ ਇਹ ਉਬਾਵਰ ਫਿਰਤ ਬਿਗਾਨਾ, ਜਬ ਇਹ ਹੂਆ ਸਗਲ ਕਿਰੀਨਾ ਤਾਂ ਤੇ ਰਮਈਆ ਕਟਕਟ ਚੀਨਾ, ਸਹਿ ਸੁਹਿਲਾ ਫਲ ਮਸਕੀਨੀ ਸਤਿਗੁਰ ਆਪਣਾ ਮੋਹ ਦਾਨ ਦੀਨੀ ਰਹਾਉ, ਜਬ ਕਿਸ ਕੋ ਇਹ ਜਾਨ ਸਮੰਦਾ ਤਬ ਸਗਲੇ ਇਸ ਮੇਲੇ ਫੰਦਾ, ਮੇਰ ਤੇਰ ਜਬ ਇਨੈ ਚੁਕਾਈ ਤਾਤੇ ਇਨ ਸੰਗ ਨਹੀਂ ਬੈਰਾਈ, ਜਬ ਇਨ ਆਪਣੀ ਆਪਣੀ ਧਾਰੀ ਤਬ ਇਸ ਕੋ ਹੈ ਮੁਸ਼ਕਲ ਭਾਰੀ, ਜਬ ਇਨ ਕਰਨਾ ਹਾਰ ਪਛਾਤਾ ਤਬ ਇਸਨੋ ਨਾ ਹੀ ਕਿਛ ਤਾਤਾ, ਜਬ ਇਨ ਆਪਣੋ ਬੰਧਿਓ ਮੋਹਾ ਆਵਾ ਜਾਏ ਸਦਾ ਜਮ ਜੋਹਾ, ਜਬ ਇਸ ਤੇ ਸਭਿਨ ਸੇ ਪਰਮਾ ਭੇਦ ਨਾਹੀ ਹੈ ਪਾਰ ਬ੍ਰਹਮਾ, ਜਬ ਇਨ ਕਿਛ ਕਰ ਮਾਨੇ ਭੇਦਾ ਤਬ ਤੇ ਦੁਖ ਡਾਂਡਿਆ ਰਖੇਦਾ, ਜਬ ਇਨ ਏਕੋ ਏਕੀ ਬੁਝਿਆ ਤਬ ਤੇ ਇਸਨੋਂ ਸਭ ਕਿਛ ਸੁਝਿਆ, ਜਬ ਇਹ ਤਾਵਾ ਮਾਇਆ ਅਰਥੀ ਨਹ ਤ੍ਰਪਤਾਵਾ ਨਹ ਤਸਲਾਥੀ, ਜਬ ਇਸ ਤੇ ਹੋਇਓ ਜੌਲਾ ਪਿੱਛੇ ਲਾਗ ਚੱਲੀ ਉੱਠ ਕੌਲਾ, ਕਰ ਕਿਰਪਾ ਜੋ ਸਤਿਗੁਰ ਮਿਲਿਓ ਮਨ ਮੰਦਰ ਮੈਂ ਦੀਪਕ ਜਲਿਓ, ਜੀਤ ਹਾਰ ਕੀ ਸੁਝੀ ਕਰੀ ਤਉ ਇਸ ਕਰ ਕੀ ਕੀਮਤ ਭਰੀ, ਕਰਨ ਕਰਾਵਣ ਸਭ ਕਿਸੇ ਕਾ, ਆਪੇ ਬੁੱਧ ਵਿਚਾਰ ਵਿਵੇਕਾ, ਦੂਰ ਨਾ ਨੇਰੈ ਸਭ ਕਰ ਸੰਗਾ, ਸਚ ਸਲਾਹਨ ਨਾਨਕ ਹਰ ਰੰਗਾ। ਗੌੜੀ ਮਹੱਲਾ ਪੰਜਵਾਂ, ਗੁਰ ਸੇਵਾ ਤੇ ਨਾਮੇ ਲਾਗਾ, ਤਿਸ ਕੋ ਮਿਲਿਆ ਜਿਸ ਮਸਤਕ ਭਾਗਾ, ਤਿਸ ਕੈ ਹਿਰਦੈ ਰਵਿਆ ਸੋਏ, ਮਨ ਤਨ ਸੀਤਲ ਨੇਹ ਚਲ ਹੋਏ, ਐਸਾ ਕੀਰਤਨ ਕਰ ਮਨ ਮੇਰੇ, ਇਹਾਂ ਉਹਾਂ ਜੋ ਕਾਮ ਤੇਰਾ ਰਹਾਉ, ਜਾਸ ਜਪਤ ਭਵਾ ਪਦਾ ਜਾਏ, ਧਾਵਤ ਮਨੁਆ ਆਵੈ ਠਾਏ, ਜਾਸ ਜਪਤ ਫਿਰ ਦੁਖ ਨ ਲਾਗੈ, ਜਾਸ ਜਪਤੇ ਹਉ ਮੈਂ ਭਾਗੈ, ਜਾਸ ਜਪਤ ਵਸਾ ਵੈ ਪੰਚਾ, ਜਾਸ ਜਪਤ ਰਿਦਾ ਅੰਮ੍ਰਿਤ ਸੰਚਾ, ਜਾਸ ਜਪਤੇ ਤ੍ਰਿਸ਼ਨਾ ਬੁਝੈ, ਜਾਸ ਜਪਤ ਹਰ ਦਰਗਹਿ ਸਿਜੈ, ਜਾਸ ਜਪਤ ਕੋਟ ਮਿਟੈ ਅਪਰਾਧ, ਜਾਸ ਜਪਤ ਹਰ ਹੋਵੈ ਸਾਧ, ਜਾਸ ਜਪਤ ਮਨ ਸੀਤਲ ਹੋਵੈ, ਜਾਸ ਜਪਤ ਮਲ ਸਗਲੀ ਖੋਵੈ, ਜਾਸ ਜਪਤ ਰਤਨ ਹਰ ਮਿਲੈ, ਬਹੁਰ ਨਾ ਛੋਡੈ ਹਰ ਸੰਗ ਹਿਲੈ, ਜਾਸ ਜਪਤ ਕਈ ਬੈ ਕੁੰਠ ਵਾਸ, ਜਾਸ ਜਪਤ ਸੁਖ ਸਹਿਜ ਨਿਵਾਸ, ਜਾਸ ਜਪਤ ਅਗਨ ਨ ਪੋਹਤ, ਜਾਸ ਜਪਤ ਕਾਲ ਨ ਜੋਹਤ, ਜਾਸ ਜਪਤ ਤੇਰਾ ਨਿਰਮਲ ਮਾਥਾ, ਜਾਸ ਜਪਤ ਸਗਲਾ ਦੁਖ ਲਥਾ, ਜਾਸ ਜਪਤ ਮੁਸ਼ਕਲ ਕਛੁ ਨ ਬਣਾ, ਜਾਸ ਜਪਤ ਸੁਨ ਅਨਹਤ ਤੁਨਾ, ਜਾਸ ਜਪਤ ਨਿਰਮਲ ਸੋਏ, ਜਾਸ ਜਪਤ ਕਮਲ ਸੀਧਾ ਹੋਏ, ਗੁਰ ਸ਼ੁਭ ਦ੍ਰਿਸ਼ਟ ਸਭ ਉਪਰ ਕਰੀ, ਜਿਸ ਕੈ ਹਿਰਦੈ ਮੰਤਰ ਦੇ ਹਰੀ, ਅਖੰਡ ਕੀਰਤਨ ਤਿੰਨ ਭੋਜਨ ਚੂਰਾ, ਕਹੁ ਨਾਨਕ ਜਿਸ ਸਤਿਗੁਰ ਪੂਰਾ। ਗੌੜੀ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਹਿਰਦੰਤਰ ਤਾਰੈ, ਪੰਚ ਜਿਨਾ ਸੰਗ ਨਿਵਾਰੈ, ਦਸ ਇੰਦਰੀ ਕਰ ਰੱਖੈ ਵਾਸ, ਤਾਂ ਕਹਿ ਆਤਮਾ ਹੋਏ ਪ੍ਰਗਾਸ, ਐਸੀ ਦ੍ਰਿੜਤਾ ਤਾਂ ਕਹੁ ਹੋਏ, ਜਾ ਕੋ ਦਇਆ ਮਇਆ ਪ੍ਰਭ ਸੋਈ ਰਹਾਉ, ਸਾਜਨ ਦੁਸ਼ਟ ਜਾ ਕੇ ਕਿਸ ਮਾਨਾ, ਜੇਤਾ ਬੋਲਣ ਤੇਤਾ ਗਿਆਨ, ਜੇਤਾ ਸੁਣਨਾ ਤੇਤਾ ਨਾਮ, ਜੇਤਾ ਪੇਖਣ ਤੇਤਾ ਧਿਆਨ, ਸਹਿਜੇ ਜਾਗਣ ਸਹਿਜੇ ਸੋਏ, ਸਹਿਜੇ ਹੋਤਾ ਜਾਏ ਸੋ ਹੋਏ, ਸਹਿਜ ਬੈਰਾਗ ਸਹਿਜੇ ਹੀ ਹੱਸਣਾ, ਸਹਿਜੇ ਚੂਪ ਸਹਿਜੇ ਹੀ ਜਪਣਾ, ਸਹਿਜੇ ਭੋਜਨ ਸਹਿਜੇ ਭਾਉ, ਸਹਿਜੇ ਮਿਟਿਓ ਸਗਲ ਦੋ ਰਾਉ, ਸਹਿਜੇ ਹੋਆ ਸਾਧੂ ਸੰਗ, ਸਹਿਜ ਮਿਲਿਓ ਪਾਰ ਬਹਿਮ ਨਿਸੰਗ, ਸਹਿਜੇ ਗ੍ਰਹਿ ਮੈਂ ਸਹਿਜ ਉਦਾਸੀ, ਸਹਿਜੇ ਦੁਬਦਾ ਤਨ ਕੀ ਨਾਸੀ, ਜਾ ਕੇ ਸਹਿਜ ਮਨ ਪਇਆ ਆਨੰਦ, ਤਾਂ ਕੋ ਭੇਟਿਆ ਪਰਮਾਨੰਦ, ਸਹਿਜੇ ਅੰਮ੍ਰਿਤ ਪੀਓ ਨਾਮ, ਸਹਿਜੇ ਕੀਨੋ ਜੀ ਕੋ ਦਾਨ, ਸਹਿਜ ਕਥਾ ਮੈਂ ਆਤਮ ਰਸਿਆ, ਤਾਂ ਕਹਿ ਸੰਗ ਅਵਿਨਾਸੀ ਵਸਿਆ, ਸਹਿਜੇ ਆਸਨ ਅਸਥਿਰ ਪਾਇਆ, ਸਹਿਜੇ ਅਨਹਤ ਸ਼ਬਦ ਵਜਾਇਆ, ਸਹਿਜੇ ਰੁਣ ਚੁਨ ਕਾਰ ਸੋਹਾਇਆ, ਤਾਂ ਕਹਿ ਕਰ ਪਾਰ ਬ੍ਰਹਮ ਸਮਾਇਆ, ਜਾ ਕੋ ਸਹਿਜੇ ਜਾ ਕੋ ਪਰਿਓ ਕਰਮਾ, ਸਹਿਜੇ ਗੁਰ ਭੇਟੋ ਸਾਚ ਧਰਮਾ, ਜਾ ਕਹਿ ਸਹਿਜ ਪਿਆ ਸੋ ਜਾਣਾ, ਨਾਨਕ ਦਾਸ ਤਾ ਕਹਿ ਕੁਰਬਾਨਾ। ਗੌੜੀ ਮਹੱਲਾ ਪੰਜਵਾਂ, ਪ੍ਰਥਮੇ ਗਰਭ ਵਾਸ ਤੇ ਟਰਿਆ, ਪੁੱਤਰ ਕਲਤਰ ਕੁਟੰਬ ਸੰਗ ਜੁਰਿਆ, ਭੋਜਨ ਅਨਕ ਪ੍ਰਕਾਰ ਬਹੁ ਕਪਰੇ, ਸਾਰ ਪਰ ਗਵਨ ਕਰਹਿੰਗੇ ਬਪਰੇ, ਕਵਣ ਅਸਥਾਨ ਜੋ ਕਬਹੁ ਨਾ ਟਰੈ, ਕਵਣ ਸ਼ਬਦ ਜਿਤ ਦੁਰਮਤ ਹਰੇ ਰਹਾਉ, ਇੰਦਰਪੁਰੀ ਮੈਂ ਸਰ ਪਰ ਮਰਨਾ, ਬ੍ਰਹਮਪੁਰੀ ਨੇ ਚਲ ਨਹੀਂ ਰਹਿਣਾ, ਸਿਪੁਰੀ ਕਾ ਹੋਇ ਕਾ ਕਲਾ, ਤ੍ਰੈਗੁਣ ਮਾਇਆ ਬਿਨ ਸਭੇ ਤਾਲਾ, ਗਿਰ ਤਾਰ ਧਰਨ ਗਗਨ ਯਰ ਤਾਰੇ, ਰਾਵਸਸ ਪਵਨ ਪਵਕ ਨਿਰਾਰੇ, ਦਿਨ ਸਰੈਣ ਵਰਤ ਅਰ ਪੇਦਾ, ਸਾਸ ਸਿਮਰਤ ਬਿਨ ਸੰਗੇ ਬੇਦਾ, ਤੀਰਥ ਦੇਵ ਦੇਹਰਾ ਪੋਥੀ, ਮਾਲਾ ਤਿਲਕ ਸੋਚ ਪੱਕ ਹੋਤੀ, ਤੋਤੀ ਡੰਡੌਤ ਪ੍ਰਸਾਦਨ ਪੁੱਗਾ, ਗਵਨ ਕਰੈ ਗੋ ਸਗਲ ਲੋਗਾ, ਜਾਤ ਵਰਨ ਤੁਰ ਕਿਰ ਹਿੰਦੂ, ਪਸ ਪੰਖੀ ਅਣਕ ਜੁਨ ਜਿੰਦੂ, ਸਗਲ ਪਾਸਾਰ ਦੀ ਸਹਿਪਾ ਸਾਰਾ, ਬਿਨ ਸਜਾਇ ਗੋ ਸਗਲ ਅਕਾਰਾ, ਸਹਿਜ ਸਿਫਤ ਭਗਤ ਤਤ ਗਿਆਨਾ, ਸਦਾ ਆਨੰਦ ਨੇਚਲ ਸਚਥਾਨਾ, ਤਹਾਂ ਸੰਗਤ ਸਤਗੁਣ ਰਸ, ਅਨਪਉ ਨਗਰ ਤਹਾਂ ਸਦ ਵਸਾ, ਤੈ ਪਉ ਪਰਮਾ ਸੋਗ ਨਾ ਚਿੰਤਾ, ਆਵਣ ਜਾਵਣ ਮਿਰਤ ਨਾ ਹੋਤਾ, ਤਹਾਂ ਸਦਾ ਆਨੰਦ ਅਨੰਤ ਆਖਾਰੇ, ਭਗਤ ਵਸਾ ਕੀਰਤਨ ਅਧਾਰੇ, ਪਾਰ ਬ੍ਰਹਮ ਕਾ ਅੰਤ ਨ ਪਾਰ, ਕੌਣ ਕਰੇ ਤਾ ਕਾ ਵਿਚਾਰ, ਕਹੁ ਨਾਨਕ ਜਿਸ ਕਿਰਪਾ ਕਰੇ, ਨਿਹ ਚਲ ਥਾਨ ਸਤਸੰਗ ਤਰ। ਗੌੜੀ ਮਹੱਲਾ ਪੰਜਵਾਂ, ਜੋ ਇਸ ਮਾਰੇ ਸੋਈ ਸੂਰਾ, ਜੋ ਇਸ ਮਾਰੇ ਸੋਈ ਪੂਰਾ, ਜੋ ਇਸ ਮਾਰੇ ਤਿਸ ਵਡਿਆਈ, ਜੋ ਇਸ ਮਾਰੇ ਤਿਸ ਕਾ ਦੁਖ ਜਾਈ, ਐਸਾ ਕੋਈ ਜੀ ਦੁਬਦਾ ਮਾਰਗ ਵਾਵੈ, ਐਸਾ ਮਾਰ ਰਾਜ ਜੋ ਕਮਾਵੈ ਰਹਾਉ, ਜੋ ਇਸ ਮਾਰੇ ਤਿਸ ਕਉ ਪਉ ਨਾਹੀ, ਜੋ ਇਸ ਮਾਰੇ ਸੋ ਨਾਮ ਸਮਾਹੇ, ਜੋ ਇਸ ਮਾਰੇ ਤਿਸ ਕੀ ਤਿਸਨਾ ਬੁਝੈ, ਜੋ ਇਸ ਮਾਰੇ ਸੋ ਦਰਗਹਿ ਸਿਜੈ, ਜੋ ਇਸ ਮਾਰੇ ਸੋ ਤਨਵੰਤਾ, ਜੋ ਇਸ ਮਾਰੇ ਸੋ ਪਤਵੰਤਾ, ਜੋ ਇਸ ਮਾਰੇ ਸੋਈ ਜਤੀ, ਜੋ ਇਸ ਮਾਰੇ ਤਿਸ ਹੋਵੈ ਗਤੀ, ਜੋ ਇਸ ਮਾਰੇ ਤਿਸ ਕਾ ਆਇਆ ਗਣੀ, ਜੋ ਇਸ ਮਾਰੇ ਸੋ ਨੇਹ ਚਲ ਧਣੀ, ਜੋ ਇਸ ਮਾਰੇ ਸੋ ਵੱਡ ਭਾਗਾ, ਜੋ ਇਸ ਮਾਰੇ ਸੋ ਅਣ ਦਿਨ ਜਾਗਾ, ਜੋ ਇਸ ਮਾਰੇ ਸੋ ਜੀਵਨ ਮੁਕਤਾ, ਜੋ ਇਸ ਮਾਰੇ ਤਿਸਕੀ ਨਿਰਮਲ ਜੁਗਤਾ, ਜੋ ਇਸ ਮਾਰੇ ਸੋਈ ਸੋ ਗਿਆਨੀ, ਜੋ ਇਸ ਮਾਰੇ ਸੋ ਸਹਿਜ ਧਿਆਨੀ, ਇਸ ਮਾਰੀ ਬਿਨ ਥਾਏ ਨਾ ਪਾਰਾ, ਕੋਟ ਕਰਮ ਜਾਪ ਤਪ ਕਰ, ਇਸ ਮਾਰੀ ਬਿਨ ਜਨਮ ਨਾ ਮਿਟੈ, ਇਸ ਮਾਰੀ ਬਿਨ ਜਮ ਤੇ ਨਹੀਂ ਛੁੱਟ, ਇਸ ਮਾਰੀ ਬਿਨ ਗਿਆਨ ਨਾ ਹੋਈ, ਇਸ ਮਾਰੀ ਬਿਨ ਜੂਠ ਨਾ ਤੋਈ, ਇਸ ਮਾਰੀ ਬਿਨ ਸਭ ਕਿਛ ਮੈਲਾ, ਇਸ ਮਾਰੀ ਬਿਨ ਸਭ ਕਿਛ ਜੌਲਾ, ਜਾ ਕੋ ਭਈ ਕਿਰਪਾਲ ਕਿਰਪਾ ਨਿਧ, ਜਿਸ ਭਈ ਖਲਾਸੀ ਹੋਈ ਸਗਲ ਸਿੱਧ, ਗੁਰ ਦੁਬਦਾ ਜਾ ਕੀ ਹੈ ਮਾਰੀ, ਕਹੁ ਨਾਨਕ ਸੋ ਬ੍ਰਹਮ ਵਿਚਾਰੀ, ਗੌੜੀ ਮਹੱਲਾ ਪੰਜਵਾਂ, ਹਰ ਸੋ ਜੁਰੈ ਤਾਂ ਸਭ ਕੋ ਮੀਤ, ਹਰ ਸੋ ਜੁਰੈ ਤਾਂ ਨੇ ਚਲ ਚੀਤ, ਹਰ ਸੋ ਜੁਰੈ ਨਾ ਵਿਆਪੈ ਕਾੜਾ, ਹਰ ਸੋ ਜੁਰੈ ਤਾਂ ਹੋਏ ਨਿਸਤਾਰਾ, ਰੇ ਮਨ ਮੇਰੇ ਤੋਂ ਹਰ ਸੋ ਜੋਰ, ਕਾਜ ਤੁਹਾਰਾ ਨਾਹੀ ਹੋਰ, ਰਾਹਾਵ ਵੱਡੇ ਵੱਡੇ ਜੋ ਦੁਨੀਆਂਦਾਰ, ਕਾਹੂ ਕਾਜ ਨਾਹੀ ਗਵਾਰ, ਹਰ ਕਾ ਦਾਸ ਨੀਚ ਕੁਲ ਸੁਣੈ, ਤਿਸ ਕਾ ਸੰਗ ਖਿੰਨ ਮੈਂ ਉਧਰ, ਕੋਟ ਮੱਜਨ ਜਾ ਕੇ ਸੁਣ ਨਾਮ, ਕੋਟ ਪੂਜਾ ਜਾ ਕੇ ਹੈ ਧਿਆਨ, ਕੋਟ ਪੁੰਨ ਸੁਣ ਹਰ ਕੀ ਬਾਣੀ, ਕੋਟ ਫਲਾ ਗੁਰ ਤੇ ਵਿਦ ਜਾਣੀ, ਮਨ ਆਪਣਾ ਮੈਂ ਫਿਰ ਫਿਰ ਚੇਤ, ਬਿਨ ਸਜਾਏ ਮਾਇਆ ਕੇ ਹੇਤ, ਹਰ ਅਵਨਾਸੀ ਤੁਮਰੈ ਸੰਗ, ਮਨ ਮੇਰੇ ਰਾਚ ਰਾਮ ਕੈ ਰੰਗ, ਜਾ ਕੇ ਕਾਮ ਉਤਰੇ ਸਭ ਭੂਖ, ਜਾ ਕੇ ਕਾਮਨਾ ਜੋ ਹੈ ਹਦੂਤ, ਜਾ ਕੇ ਕਾਮ ਤੇਰਾ ਵੱਡ ਗਮਰ, ਜਾ ਕੇ ਕਾਮ ਹੋਵੇ ਤੂੰ ਅਮਰ, ਜਾ ਕੇ ਚਾਕਰ ਕੋ ਨੀ ਡਾਣ, ਜਾ ਕੇ ਚਾਕਰ ਕੋ ਨੀ ਬਾਣ, ਜਾ ਕੇ ਦਫ਼ਤਰ ਪੁੱਛ ਨਾ ਲੇਖਾ, ਤਾਂ ਕਿ ਚੱਕਰੀ ਕਰਹੁ ਵਸੇਖਾ, ਜਾ ਕੇ ਊਣ ਨਾਹੀ ਕਾਹੂ ਬਾਤ, ਏਕੈ ਆਪ ਅਨੇਕੈ ਪਹੰਤ, ਜਾ ਕੀ ਦ੍ਰਿਸ਼ਟ ਹੋਏ ਸਦਾ ਨਿਹਾਲ, ਮਨ ਮੇਰੇ ਕਰ ਤਾਂ ਕੀ ਕਾਲ, ਨਾ ਕੋ ਚਤੁਰ ਨਾਹੀ ਕੋ ਮੂੜਾ, ਨਾ ਕੋ ਹੀਨ ਨਾਹੀ ਕੋ ਸੂਰਾ, ਜਿਤ ਕੋ ਲਾਇਆ ਤਿਤ ਹੀ ਲਾਗਾ, ਸੋ ਸੇਵਕ ਨਾਨਕ ਜਿਸ ਭਾਗਾ, ਗੌੜੀ ਮਹੱਲਾ ਪੰਜਵਾਂ, ਬਿਨ ਸਿਮਰਨ ਜੈਸੇ ਸਰ ਪਰ ਜਾਰੀ, ਤਿਉ ਜੀਵੈ ਸਾਕਤ ਨਾਮ ਵਿਸਾਰੀ, ਏਕ ਨਿਮਖ ਜੋ ਸਿਮਰਨ ਮੈਂ ਜੀਆ, ਕੋਟ ਦਿਨ ਸਲਾਗ ਸਦਾ ਤਿਰਥੀ ਰਹਾਓ, ਬਿਨ ਸਿਮਰਨ ਤ੍ਰਿਗ ਕਰਮ ਕਰਾਸ, ਕਾਗ ਬਤਨ ਬਿਸ਼ਟਾ ਮੈਂ ਵਾਸ, ਬਿਨ ਸਿਮਰਨ ਪਏ ਕੂਕਰ ਕਾਮ, ਸਾਕਤ ਬੇਸੁਆ ਪੂਤਨ ਨਾਮ, ਬਿਨ ਸਿਮਰਨ ਜੈਸੇ ਸਿੰਘ ਛਤਾਰਾ, ਬੋਲੇ ਕੂਰ ਸਾਕਤ ਮੁਹਕਾਰਾ, ਬਿਨ ਸਿਮਰਨ ਗਰਦਬ ਕੀ ਨਿਆਈ, ਸਾਕਤ ਥਾਨ ਭ੍ਰਿਸ਼ਟ ਫਿਰਾਹੀ, ਬਿਨ ਸਿਮਰਨ ਕੂਕਰ ਹਰਕਾਇਆ, ਸਾਕਤ ਲੋਭੀ ਬੰਦ ਨਾ ਪਾਇਆ, ਬਿਨ ਸਿਮਰਨ ਹੈ ਆਤਮ ਘਾਤੀ, ਸਾਕਤ ਨੀਚ ਤਿਸ ਕੁਲ ਨਹੀਂ ਜਾਤੀ, ਜਿਸ ਭਇਆ ਕਿਰਪਾਲ ਤੇ ਸਤਸੰਗ ਮਿਲਾਇਆ, ਕਹੁ ਨਾਨਕ ਗੁਰ ਜਗਤ ਤਰਾਇਆ, ਗੌੜੀ ਮਹੱਲਾ ਪੰਜਵਾਂ, ਗੁਰ ਕੈ ਬਚਨ ਮੋਹਿ ਪਰਮ ਗਤ ਪਾਈ, ਗੁਰ ਪੂਰਾ ਮੇਰੀ ਪੈਜ ਰਖਾਈ, ਗੁਰ ਕੈ ਬਚਨ ਧਿਆਇਓ ਮੋਹਿ ਨਾਉ, ਗੁਰ ਪ੍ਰਸਾਦ ਮੋਹਿ ਮਿਲਿਆ ਥਾਉ ਰਹਾਉ, ਗੁਰ ਕੈ ਬਚਨ ਸੁਣ ਰਸਨ ਬਖਾਣੀ, ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ, ਗੁਰ ਕੈ ਬਚਨ ਮਿਟਿਆ ਮੇਰਾ ਆਪ, ਗੁਰ ਕੀ ਦਇਆ ਤੇ ਮੇਰਾ ਵੱਡ ਪ੍ਰਤਾਪ, ਗੁਰ ਕੈ ਬਚਨ ਮਿਟਿਆ ਮੇਰਾ ਭਰਮ, ਗੁਰ ਕੈ ਬਚਨ ਪੇਖੋ ਸਭ ਬ੍ਰਹਮ, ਗੁਰ ਕੈ ਬਚਨ ਕੀਨੋ ਰਾਜ ਯੋਗ, ਗੁਰ ਕੈ ਸੰਗ ਤਰਿਆ ਸਭ ਲੋਗ, ਗੁਰ ਕੈ ਬਚਨ ਮੇਰੇ ਕਾਰਜ ਸਿੱਧ, ਗੁਰ ਕੈ ਬਚਨ ਪਾਇਆ ਨਾਉ ਨਿਧ, ਜਿਨ ਜਨ ਕੀਨੀ ਮੇਰੇ ਗੁਰ ਕੀ ਆਸਾ, ਤਿਸ ਕੀ ਕੱਟੀਏ ਜਮ ਕੀ ਫਸਾ, ਗੁਰ ਕੈ ਬਚਨ ਜਾਗਿਆ ਮੇਰਾ ਕਰਮ, ਨਾਨਕ ਗੁਰ ਭੇਟਿਆ ਪਾਰ ਬ੍ਰਹਮ, ਗੌੜੀ ਮਹੱਲਾ ਪੰਜਵਾਂ, ਤਿਸ ਗੁਰ ਕੋ ਸਿਮਰੋ ਸਾਸ ਸਾਸ, ਗੁਰ ਮੇਰੇ ਪ੍ਰਾਣ ਸਤਿਗੁਰ ਮੇਰੀ ਰਾਸ ਰਹਾਉ, ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ, ਗੁਰ ਕੇ ਚਰਨ ਤੋਏ ਤੋਏ ਪੀਵਾਂ, ਗੁਰ ਕੀ ਰੇ ਨਿਤ ਮੱਜਨ ਕਰੋ, ਜਨਮ ਜਨਮ ਕੀ ਹਉਮੈ ਮਲ ਹਰੋ, ਤਿਸ ਗੁਰ ਕੋ ਚੂਲਾ ਬੋ ਪਾਖਾ, ਮਹਾਂ ਅਗਨ ਤੇ ਹੱਥ ਦੇ ਰਾਖਾ, ਜਿਸ ਗੁਰ ਕੈ ਗ੍ਰਹਿ ਢੋਬੋ ਪਾਣੀ, ਜਿਸ ਗੁਰ ਤੇ ਅਕਲ ਗਤ ਜਾਣੀ, ਤਿਸ ਗੁਰ ਕੈ ਬ੍ਰਿਗ੍ਰਹਿ ਪੀਸੋ ਨੀਤ, ਜਿਸ ਪ੍ਰਸਾਦ ਵੈਰੀ ਸਮੀਤ, ਜਿਨ ਗੁਰਮੁਖੋ ਦੀਨਾ ਜਿਓ, ਆਪਣਾ ਦਾਸਰਾ ਆਪੇ ਮੁੱਲ ਲਿਓ, ਆਪੇ ਲਾਇਓ ਆਪਣਾ ਪਿਆਰ, ਸਦਾ ਸਦਾ ਤਿਸ ਗੁਰ ਕੋ ਕਰੀ ਨਮਸਕਾਰ, ਕਲ ਕਲੇਸ਼ ਪਏ ਪ੍ਰਮ ਦੁਖ ਲਾਥਾ, ਕਹੁ ਨਾਨਕ ਮੇਰਾ ਗੁਰ ਸਮਰਾਥਾ, ਗੌੜੀ ਮਹੱਲਾ ਪੰਜਵਾਂ, ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ, ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇਹੋ ਰਹਾਓ, ਨਾਮ ਬਿਨਾ ਜੋ ਪੈਰੇ ਖਾਏ, ਜੋ ਕੂਕਰ ਜੂਠਨ ਮੈਂ ਪਾਏ, ਨਾਮ ਬਿਨਾ ਜੇਤਾ ਵਿਵਹਾਰ, ਜੋ ਮ੍ਰਿਤਕ ਮਿਥਿਆ ਸਿੰਗਾਰ, ਨਾਮ ਵਿਸਾਰ ਕਰੇ ਰਸ ਭੋਗ, ਸੁਖ ਸੁਪਨਾ ਨਹੀਂ ਤਨ ਮੈਂ ਰੋਗ, ਨਾਮ ਤਿਆਗ ਕਰੇ ਅੰਨ ਕਾਜ, ਬਿਨ ਸਜਾਏ ਝੂਠੇ ਸਭ ਪਾਜ, ਨਾਮ ਸੰਗ ਮਨ ਪ੍ਰੀਤ ਨ ਲਾਵੈ, ਕੋਟ ਕਰਮ ਕਰ ਤੋ ਨਰਕ ਜਾਵੈ, ਹਰ ਕਾ ਨਾਮ ਜਿਨ ਮਨ

ਆਪਣਾ ਲੀਨੋ ਨਦਰ ਨਿਹਾਲ ਸਿਮਰ ਸਿਮਰ ਕਾਟੇ ਸਭ ਰੋਗ ਚਰਨ ਧਿਆਨ ਸਰਬ ਸੁਖ ਭੋਗ ਪੂਰਨ ਪੁਰਖ ਨਵਤਨ ਨਿਤ ਬਾਲਾ ਹਰ ਅੰਤਰ ਬਾਹਰ ਸੰਗ ਰਖਵਾਲਾ ਕਹੁ ਨਾਨਕ ਹਰਿ ਹਰਿ ਪਦਚੀਨ ਸਰਬਸ ਨਾਮ ਭਗਤ ਕੋ ਦੀਨ ਰਾਹ ਗੋੜੀ ਮਾਝ ਮਹੱਲਾ ਪੰਜਵਾ ਏਕੋ ਅੰਕਾਰ ਸਤਿਗੁਰ ਪ੍ਰਸਾਦ ਖੋਜਤ ਫਿਰਿਆ ਸੰਖ ਅੰਤ ਨਾ ਪਾਰੀਆ ਸਹੀ ਹੋਏ ਭਗਤ ਜਿਨਾ ਕਿਰ ਪਾਰੀਆ ਹਉ ਵਾਰੀਆ ਹਰ ਵਾਰੀਆ ਰਹਾਉ ਸੁਨ ਸੁਨ ਪੰਥ ਡਰਾਉ ਬਹੁਤ ਭਏ ਹਾਰੀਆ ਮੈਂ ਤੱਕੀ ਉੱਠ ਸੰਤਾਂ ਲਿਹੁ ਉਬਾਰੀਆ ਮੋਹਨ ਲਾਲ ਅਨੂਪ ਸਰਬ ਸਦਾ ਹਰੀਆ ਗੁਰ ਨਿਮ ਨਿਮ ਲਾਗੋ ਪਾਏ ਦੇਹੁ ਦਿਖਾਰੀਆ ਮੈਂ ਕੀਏ ਮਿੱਤਰ ਅਨੇਕ ਕਿਸ ਬਲ ਹਾਰੀਆ ਸਭ ਗੁਣ ਕਿਸੀ ਨਾ ਹੈ ਅਰ ਪੂਰ ਭੰਡਾਰੀਆ ਚੌਦਸ ਜਪੀਏ ਨਾਉ ਸੂਖ ਸਵਾਰੀਆ ਮੈਂ ਆਹੀ ਉੱਠ ਤੁਹਾਰ ਨਾਨਕ ਬਲਿਹਾਰੀਆ ਗੁਰ ਕਾਢੇ ਪੂਜਾ ਪਸਾਰ ਮੋਖ ਉਪਾਰੀਆ ਮੈਂ ਜੀਤ ਜਨਮ ਅਪਾਰ ਬੋਰ ਨਾ ਹਾਰੀਆ ਮੈਂ ਪਾਇਓ ਸਰਬਨ ਦਾਨ ਕਥ ਕਥਾਰੀਆ ਦਰਗ ਸੋਭਾਵੰਤ ਬਹਾਂ ਲੁਡਾਰੀਆ ਜਨ ਨਾਨਕ ਲੱਦਾ ਰਤਨਾ ਮੋਲ ਅਪਾਰੀਆ ਗੁਰ ਸੇਵਾ ਪੋਜਲ ਤਰੀਆ ਉਹ ਪੁਕਾਰੀਆ ਗੌੜੀ ਮਹੱਲਾ ਪੰਜਵਾ ਏਕ ਓਅੰਕਾਰ ਸਤਿਗੁਰ ਪ੍ਰਸਾਦ ਨਾਰਾਇਣ ਹਰਿ ਰੰਗ ਰੰਗੋ ਜਪ ਜੇ ਵਾਰ ਏਕ ਮੰਗੋ ਰਾਹਾਉ ਤਜ ਹਉ ਮੈਂ ਗੁਰ ਗਿਆਨ ਭਜੋ ਮਿਲ ਸੰਗਤ ਤੁਰ ਕਰਮ ਲਿਖਿਓ ਜੋ ਦੀਸੈ ਸੁ ਸੰਗ ਨ ਗਇਓ ਸਾਕਤ ਮੂੜ ਲੱਗੇ ਪਚਮੋਇਓ ਮੋਹਨ ਨਾਮ ਸਦਾ ਰਵ ਰਹਿਓ ਕੋਟ ਮਦੇ ਕਿਨੈ ਗੁਰਮੁਖ ਲਹਿਓ ਹਰ ਸੰਤਨ ਕਰ ਨਮੋ ਨਮੋ ਨੋ ਨਿਧ ਪਾਵਹਿ ਅਤੁਲ ਸੁਖੋ ਨੈਨ ਅਲੋਭਹੁ ਸਾਧ ਜਨੋ ਹਿਰਦੇ ਗਾਵਹੁ ਨਾਮ ਨਿਧੋ ਕਾਮ ਕ੍ਰੋਧ ਲੋਭ ਮੋਹ ਤਜੋ ਜਨਮ ਮਰਨ ਦੋਹਨ ਤੇ ਰਹਿਓ ਦੁਖ ਅੰਧੇਰਾ ਕਰਤੇ ਮਿਟਿਓ ਗੁਰ ਗਿਆਨ ਦ੍ਰਿੜਾਇਓ ਦੀਪ ਬਲਿਓ ਜਿਨ ਸੇਵਿਆ ਸੋ ਪਾਰ ਪਰਿਓ ਜਨ ਨਾਨਕ ਗੁਰਮੁਖ ਜਗਤ ਤਰਿਓ ਮਹੱਲਾ ਪੰਜਵਾ ਗੌੜੀ ਹਰ ਹਰ ਗੁਰ ਗੁਰ ਕਰਤ ਪਰਮ ਗਏ ਮੇਰਾ ਮਨ ਸਭ ਸੁਖ ਪਾਇਓ ਰਹਾ ਬਲ ਤੋਂ ਜਲ ਤੋਂ ਤੌਂਕਿਆ ਗੁਰ ਚੰਦਨ ਸੀਤਲਾਇਓ ਅਗਿਆਨ ਅੰਧੇਰਾ ਮਿਟ ਗਿਆ ਗੁਰ ਗਿਆਨ ਦੀ ਪਾਇਓ ਪਾਵਕ ਸਾਗਰ ਲੈ ਗਹਿਰੋ ਚਰ ਸੰਤਨ ਨਾਵਤ ਰਾਇਓ ਨਾ ਹਾਮ ਕਰਮ ਨਾ ਧਰਮ ਸੋਚ ਪ੍ਰਭ ਗਏ ਪੂਜਾ ਪਾਇਓ ਪਉ ਖੰਡਨ ਦੁਖ ਭੰਜਨੋ ਭਗਤ ਬਛਲ ਹਰ ਨਾਇਓ ਅਨਾਥਾ ਨਾਥ ਕਿਰਪਾਲ ਦੀਨ ਸਮਰੱਥ ਸੰਤੋਟਾਇਓ ਨਿਰਗੁਣ ਯਾਰੇ ਕੀ ਬੇਨਤੀ ਦੇਹੁ ਦਰਸ ਹਰ ਰਾਇਓ ਨਾਨਕ ਸਰਨ ਤੁਹਾਰੀ ਠਾਕੁਰ ਸੇਵਕ ਦੁਆਰਾ ਆਇਓ ਗੌੜੀ ਮਹੱਲਾ ਪੰਜਵਾ ਰੰਗ ਸੰਗ ਵਿਖਿਆ ਕੇ ਭੋਗਾਇਣ ਸੰਗ ਅੰਦ ਨ ਜਾਨੀ ਹੋ ਸੰਚੋ ਹੋ ਖਾੜਤਾ ਹੋ ਸਗਲੀ ਉਦ ਬੇਹਾਨੀ ਰਹਾਓ ਹੋ ਸੂਰਾ ਪ੍ਰਧਾਨ ਹੋ ਕੋ ਨਾਹੀ ਮੁਜੇ ਸਮਾਨੀ ਜੋ ਬਣ ਮੰਤ ਉਚਾਰ ਕੋ ਲੀਨਾ ਮਨ ਮੈਂ ਹੋਇ ਗੁਮਾਨੀ ਜੋ ਉਲਝਾਇਓ ਬਾਦ ਬੁੱਧ ਕਾ ਮਰਤਿਆ ਨਹੀਂ ਬਿਸਰਾਨੀ ਪਾਈ ਮੀਤ ਬੰਦਬ ਸਖੇ ਪਾਛੇ ਤਿਨਹੂੰ ਕੋ ਸੰਪਾਨੀ ਜਿਤ ਲਾਗੋ ਮਨ ਬਾਸ ਨਾਨ ਸਾਈ ਪ੍ਰਗਟਾਨੀ ਅਹੰ ਬੁੱਧ ਸੁਚ ਕਰਮਕਾਰ ਇਹ ਬੰਧਨ ਬੰਧਾਨੀ ਦਯਾਲ ਪੁਰਖ ਕਿਰਪਾ ਕਰੋ ਨਾਨਕ ਦਾਸ ਦਸਾਨੀ ਏਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਰਾਹ ਗੌੜੀ ਪੂਰਬੀ ਸ਼ੰਤ ਮਹੱਲਾ ਪਹਿਲਾ ਮੁੰਦ ਰਹਿਣ ਦੁਹੇ ਲੜੀਆਂ ਜੀਓ ਨੀਂਦ ਨਾ ਆਵੈ ਸਾਧ ਤਨ ਦੁਬਲੀਆ ਜੀਓ ਪਿਰ ਕਹਾਵੈ ਤਨ ਥੀ ਦੁਬਲ ਕੰਤ ਹਾਵੈ ਕੇਵ ਨੈਨੀ ਦੇਖੈ ਸਿੰਘਾਰ ਮਿੱਠ ਭੋਗ ਭੋਜਨ ਸਭ ਝੂਠ ਕਿਤਨਾ ਲੇਖੈ ਮੈਂ ਮਤ ਜੋਬਣ ਗਰਭ ਗਾਲੀ ਦੁੱਧਾ ਥਣੀ ਨਾ ਆਵੈ ਨਾਨਕ ਸਾਧ ਤਨ ਮਿਲੈ ਮਿਲਾਈ ਬਿਨ ਪਿਰ ਨੀਂਦ ਨਾ ਆਵੈ ਮੁੰਦ ਨਮਾਨੜੀਆਂ ਜੀਓ ਬਿਨ ਤਨੀ ਪਿਆਰੇ ਕਿਉ ਸੁਖ ਪਾਵੇਗੀ ਬਿਨ ਉਰਧਾਰੇ ਨਾ ਬਿਨ ਕਰਵਾਸ ਨਾਹੀ ਪੁੱਛੋ ਸਖੀ ਸਹੇਲੀਆਂ ਬਿਨ ਨਾਮ ਪ੍ਰੀਤ ਪਿਆਰ ਨਾਹੀ ਵਸੈ ਸਚ ਸੁਹੇਲੀਆ ਸੱਚ ਮਨ ਸੱਜਣ ਸੰਤੋਖ ਮੇਲਾ ਗੁਰਮਤੀ ਸੁਹ ਜਾਣਿਆ ਨਾਨਕ ਨਾਮ ਨਾ ਛੋਡੈ ਸਾਤਨ ਨਾਮ ਸਹਿ ਸਮਾਨੀਆ ਮਿਲ ਸਖੀ ਸਹੇਲੜੀ ਹੋ ਹਮ ਪਿਰ ਰਵੇਹਾ ਗੁਰ ਪੁੱਛ ਲਿਖੋਗੀ ਜੀਓ ਸ਼ਬਦ ਸੁਨੇਹਾ ਸ਼ਬਦ ਸਾਚਾ ਗੁਰ ਦਿਖਾਇਆ ਮਨ ਮੁਖੀ ਪਛਤਾਣੀਆ ਨਿਕਸ ਜਾ ਤੁਰਹਿ ਅਸਥਿਰ ਜਾਮ ਸੱਚ ਪਛਾਣਿਆ ਸਾਚ ਕੀਮਤ ਸਦਾ ਨੌਤਨ ਸ਼ਬਦ ਨਿਹੁ ਨਵੇਲੋ ਨਾਨਕ ਨਦਰੀ ਸਹਿਜ ਸਾਚਾ ਮਿਲੋ ਸਖੀ ਸਹੇਲੀ ਹੋ ਮੇਰੀ ਅਛਪੁਨੀ ਜੀਓ ਹਮ ਕਰ ਸਾਜਨ ਆਇਆ ਮਿਲਵਰ ਨਾਰੀ ਮੰਗਲ ਗਾਇਆ ਗੁਣ ਗਾਏ ਮੰਗਲ ਪ੍ਰੇਮ ਰਹਿ ਸੀ ਮੁੰਦ ਮਨ ਉਮਾਹੋ ਸਾਜਨ ਰਹੰਸੇ ਦੁਸ਼ਟ ਵਿਆਪੇ ਸਾਚ ਜਾਪ ਸਚ ਲਾਹੋ ਕਰ ਜੋੜ ਸਾਤਨ ਕਰੇ ਬੇਨਤੀ ਰਹਿਣ ਦਿਨ ਰਸ ਪਿੰਨੀਆਂ ਨਾਨਕ ਪਿਰ ਤਨ ਕਰੇ ਰਲੀਆਂ ਇਛ ਮੇਰੀ ਪੁੰਨੀਆਂ ਗੌੜੀ ਸ਼ੰਤ ਮਹੱਲਾ ਪਹਿਲਾ ਸੁਣਨਾ ਪ੍ਰਭੂ ਜੀਓ ਇਹ ਕੱਲੜੀ ਬਨ ਮਾਹੇ ਕਿਉਂ ਧੀ ਰਹਿ ਗਈ ਨਾ ਬਿਨਾਂ ਪ੍ਰਭੇ ਪ੍ਰਵਾਹੇ ਧਨ ਨਾ ਪਾਜੋ ਰਹਿ ਨਾ ਸਕੇ ਬਿਖਮ ਰਹਿਣ ਕੇ ਨੇਰੀਆਂ ਨਹਿ ਨੀਂਦ ਆਵੈ ਪ੍ਰੇਮ ਭਾਵੈ ਸੁਣ ਬੇਨੰਤੀ ਮੇਰੀਆਂ ਬਾਚੋਂ ਪਿਆਰੇ ਕੋਈ ਨਾ ਸਾਰੇ ਇਹ ਕੱਲੜੀ ਕੁਰਲਾਏ ਨਾਨਕ ਸਾਹ

0: ਮਿਲਾਈ ਬਿਨ ਪ੍ਰੀਤਮ ਦੁਖ ਪਾਏ। ਫਿਰ ਛੋਟੇ ਅੜੀ ਜੀਓ ਕਮਣ ਮਿਲਾਵੈ, ਰਸ ਪ੍ਰੇਮ ਮਿਲੀ ਜੀਓ ਸ਼ਬਦ ਸੁਹਾਵੈ, ਸ਼ਬਦ ਸੁਹਾਵੈ ਤਾਂ ਪਤ ਪਾਵੈ ਦੀਪਕ ਦੇਹ ਉਜਾਰਾ। ਸੁਣ ਸਖੀ ਸਹੇਲੀ ਸਾਚ ਸੁਹੇਲੀ, ਸਾਚੇ ਕੇ ਗੁਣ ਸਾਰਾ ਸਤਿਗੁਰ ਮੇਲੀ ਤਾ ਫਿਰ ਰਾਵੀ ਬਿਕਸੀ ਅੰਮ੍ਰਿਤ ਬਾਣੀ। ਨਾਨਕ ਸਤੰਤ ਫਿਰ ਰਾਵੈ ਜਦ ਤਿਸਕੇ ਮਨ ਭਾਣੀ, ਮਾਇਆ ਮੋਨੀ ਨੀ ਕਰੀਆਂ ਜੀਓ ਕੂੜ ਮੁੱਠੀ ਕੂੜ ਹਰੇ ਕੋ ਖੁੱਲੇ ਗਲ ਜੇਬੜੀਆਂ ਜੀਓ ਬਿਨ ਗੁਰਤ ਪਿਆਰੇ ਹਰ ਪ੍ਰੀਤ ਪਿਆਰੇ ਸ਼ਬਦ ਵਿਚਾਰੇ ਤਿਸੀ ਕਾ ਸੋ ਹੋਵੈ ਪੁੰਨ ਧਨ ਅਨੇਕ ਨਾਵਨ ਕਿਉ ਅੰਤਰ ਮਲ ਧੋਵੈ ਨਾਮ ਬਿਨਾ ਗਤ ਕੋਈ ਨਾ ਪਾਵੈ ਹਠ ਨਿਗ੍ਰਹਿ ਬੇਬਾਣਾ ਨਾਨਕ ਸਚਗੁਰ ਸ਼ਬਦ ਸੰਜਪੈ ਦੁਬਦਾ ਮਹਿਲ ਕੇ ਜਾਣਾ ਨਾਮ ਤੇਰਾ ਸੱਚਾ ਜੀਓ ਸ਼ਬਦ ਸੱਚਾ ਵਿਚਾਰੋ ਤੇਰਾ ਹੁਕਮ ਮਹਿਲ ਸੱਚਾ ਜੀਓ ਨਾਮ ਸੱਚਾ ਵਾਪਾਰੋ ਨਾਮਕਾ ਵਾਪਾਰ ਮੀਠਾ ਭਗਤ ਲਾਹਾ ਅਣ ਦਿਨੋ ਤਿਸ ਬਾਜ ਵੱਖਰ ਕੋਈ ਨਾ ਸੂਝੈ ਨਾਮ ਲੇਵੋ ਖਿਨ ਖਿਨੋ ਪਰਖ ਲੇਖਾ ਨਦਰ ਸਾਚੀ ਕਰਮ ਪੂਰਾ ਪਾਇਆ ਨਾਨਕ ਨਾਮ ਮਹਾ ਰਸ ਮੀਠਾ ਗੁਰ ਪੂਰਾ ਸਚ ਪਾਇਆ ਰਾਗ ਗੋੜੀ ਪੂਰਬੀ ਸ਼ੰਤ ਮਹਲਾ ਤੀਜਾ ਏਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਸਾ ਤਨ ਬਿਨੋ ਕਰੇ ਜੀਉ ਹਰਿ ਕੇ ਗੁਣ ਸਾਰੇ ਖਿਨ ਪਲ ਰਹਿ ਨਾ ਸਕੈ ਹੇ ਜੀਉ ਬਿਨ ਹਰਿ ਪਿਆਰੇ ਬਿਨ ਹਰਿ ਪਿਆਰੇ ਰਹਿ ਨਾ ਸਕੈ ਗੁਰ ਬਿਨ ਮਹਿਲ ਨਾ ਪਾਈਐ ਜੋ ਕੋਰ ਕਹੈ ਸੋਈ ਪਰ ਕੀਜੈ ਤਿਸਨਾ ਅਗਨ ਬੁਝਾਈਐ ਹਰਿ ਸਾਚਾ ਸੋਈ ਤਿਸ ਬਿਨ ਵਰਨਾ ਕੋਈ ਬਿਨ ਸੇਵੈ ਸੁਖ ਨ ਪਾਏ ਨਾਨਕ ਸਾ ਤਨ ਮਿਲੈ ਮਿਲਾਈ ਜਿਸਨੂੰ ਆਪ ਮਿਲਾਏ ਤਨ ਰੈਨ ਸੁਹੇਲੜੀਏ ਜੀਓ ਹਰ ਸਿਉ ਚਿਤ ਲਾਏ ਸਤਿਗੁਰ ਸੇਵੇ ਭਾਉ ਕਰੇ ਜੀਓ ਵਿੱਚੋਂ ਆਪ ਗਵਾਏ ਵਿੱਚੋਂ ਆਪ ਗਵਾਏ ਹਰ ਗੁਣ ਗਾਏ ਅਣਦਿਨ ਲਾਗਾ ਭਾਉ ਸੁਨ ਸਖੀ ਸਹੇਲੀ ਜੀ ਕੇ ਮੇਲੀ ਗੁਰ ਕਾ ਸ਼ਬਦ ਸਮਾਓ ਹਰ ਗੁਣ ਸਾਰੀ ਤਕ ਅੰਤ ਪਿਆਰੀ ਨਾਮੇ ਤਰੀ ਪਿਆਰੋ ਨਾਨਕ ਕਾਮਨ ਨਾਹ ਪਿਆਰੀ ਰਾਮ ਨਾਮ ਗਲ ਹਾਰੋ ਤਨ ਇਕਲੜੀ ਜੀਓ ਬਿਨ ਹਾ ਪਿਆਰੇ ਦੂਜੇ ਪਾਏ ਮੁੱਠੀ ਜੀਓ ਬਿਨ ਗੁਰ ਸ਼ਬਦ ਕਰਾਰੇ ਬਿਨ ਸ਼ਬਦ ਪਿਆਰੇ ਕੌਣ ਦੁੱਤਰ ਤਾਰੇ ਮਾਇਆ ਮੋਹ ਖੁਆਈ ਕੂੜ ਵਿਗੁੱਤੀ ਤਾਂ ਪਿਰ ਮੁੱਤੀ ਸਾਹ ਤਨ ਮਹਿਲ ਨਾ ਪਾਈ ਗੁਰ ਸ਼ਬਦੇ ਰਾਤੀ ਸਹਿਜ ਹਿਮਾਤੀ ਅਣ ਦਿਨ ਰਹੇ ਸਮਾਏ ਨਾਨਕ ਕਾਮਣ ਸਦਾ ਰੰਗ ਰਾਤੀ ਹਰ ਜੀਓ ਆਪ ਮਿਲਾਏ ਤਾਂ ਮਿਲੀਐ ਹਰ ਮੇਲੇ ਜੀਓ ਹਰ ਬਿਨ ਕਮਨ ਮਿਲਾਏ ਬਿਨ ਗੁਰ ਪ੍ਰੀਤਮ ਆਪਣੇ ਜੀਓ ਕੌਣ ਭਰਮ ਚੁਕਾਏ ਗੁਰ ਪਰਮ ਚੁਗਾਏ ਇਉਂ ਮਿਲੀਏ ਮਾਏ ਤਾਂ ਸਾ ਤਨ ਸੁਖ ਪਾਏ ਗੁਰ ਸੇਵਾ ਬਿਨ ਘੋਰ ਅੰਧਾਰ ਬਿਨ ਗੁਰ ਮਗ ਨਾ ਪਾਏ ਕਾਮਣ ਰੰਗ ਰਾਤੀ ਜੇ ਸਹਿਜੇ ਮਾਤੀ ਗੁਰ ਕਾ ਸ਼ਬਦ ਵਿਚਾਰੇ ਨਾਨਕ ਕਾਮਣ ਹਰ ਵਾਰ ਪਾਇਆ ਗੁਰ ਕਾ ਪਾਏ ਪਿਆਰੇ ਗੌੜੀ ਮਹੱਲਾ ਤੀਜਾ ਪਿਰ ਬਿਨ ਖਰੀ ਨਿਮਾਣੀ ਜੀਓ ਬਿਨ ਪਿਰ ਕੋ ਜੀਵਾ ਮੇਰੀ ਮਾਈ ਪਿਰ ਬਿਨ ਨੀਂਦ ਨਾ ਆਵੈ ਜੀਓ ਕਾਪੜ ਤਨਾ ਸੁਹਾਈ ਕਾਪੜ ਤਨ ਸੁਹਾਵੈ ਜਾ ਪਿਰ ਪਾਵੈ ਗੁਰਮਤੀ ਚਿਤ ਲਾਈਐ ਸਭ ਸਵਾਗੁਣ ਜਾ ਸਤਿਗੁਰ ਸੇਵੇ ਗੁਰ ਕੈ ਅੰਕ ਸਮਾਈਐ ਗੁਰ ਸ਼ਬਦ ਮੇਲਾ ਤਾਂ ਪਿਰ ਰਾਵੀ ਲਾਹਾ ਨਾਮ ਸੰਸਾਰੇ ਨਾਨਕ ਕਾਮਰ ਨਾ ਪਿਆਰੀ ਜਾ ਹਰ ਕੇ ਗੁਣ ਸਾਰੇ ਸਾ ਤਨ ਰੰਗ ਮਾਣੇ ਜੀਓ ਆਪਣੇ ਨਾਲ ਪਿਆਰੇ ਅਹਿਨਸ ਰੰਗ ਰਾਤੀ ਜੀਓ ਗੁਰ ਸ਼ਬਦ ਵਿਚਾਰੇ ਗੁਰ ਸ਼ਬਦ ਵਿਚਾਰੇ ਹਉਮੈ ਮਾਰੇ ਇਹਨ ਬਿਦ ਮਿਲੋ ਪਿਹਾਰੇ ਸਾ ਤਨ ਸੁਹਾਗਣ ਸਦਾ ਰੰਗ ਰਾਤੀ ਸੱਚ ਨਾਮ ਪਿਆਰੇ ਆਪਣੇ ਗੁਰ ਮਿਲ ਰਹੀ ਅੰਮ੍ਰਿਤ ਗਹੀਐ ਦੁਬਧ ਮਾਰ ਨਿਵਾਰੇ ਨਾਨਕ ਕਾਮਣ ਹਰ ਵਰ ਪਾਇਆ ਸਗਲੇ ਦੁਖ ਵਿਸਾਰੇ ਕਾਮਣ ਪਿਰੋਂ ਭੁੱਲੀ ਜੀਓ ਮਾਇਆ ਮੋਹ ਪਿਆਰੇ ਝੂਠੀ ਝੂਠ ਲੱਗੀ ਜੀਓ ਕੂੜ ਮੁੱਠੀ ਕੂੜ ਹਾਰੇ ਕੂੜ ਨਿਵਾਰੇ ਗੁਰਮਤ ਸਾਰੇ ਜੂਐ ਜਨਮ ਨਾ ਹਾਰੇ ਜੂਐ ਸ਼ਬਦ ਸੇਵੈ ਸਜ ਸੰਭਾਵੈ ਵਿੱਚੋਂ ਹੋਮੈ ਮਾਰੇ ਮਿਲ ਮੇਰੇ ਹਰ ਕਾ ਨਾਮ ਹਿਰਦੈ ਵਸਾਏ ਐਸਾ ਕਰੇ ਸਿੰਗਾਰੋ ਨਾਨਕ ਕਾਮਣ ਸਹਿ ਸਮਾਣੀ ਜਿਸ ਸਾਚਾ ਨਾਮ ਅਧਾਰੋ ਮਿਲ ਮੇਰੇ ਪ੍ਰੀਤਮਾ ਜੀਓ ਤੁਧ ਬਿਨ ਖਰੀ ਨਿਮਾਣੀ ਮੈਂ ਨੈਨੀ ਨੀਂਦ ਨਾ ਆਵੈ ਜੀਓ ਭਾਵੈ ਅੰਨ ਨਾ ਪਾਣੀ ਪਾਣੀ ਅੰਨ ਨਾ ਭਾਵੈ ਮਰੀਐ ਹਾਵੈ ਬਿਨ ਪਿਰ ਕਿਉ ਸੁਖ ਪਾਈਐ ਗੁਰ ਆਗੇ ਕਰੋ ਬੇਨਤੀ ਜੇ ਗੁਰ ਪਾਵੈ ਜੋ ਮਿਲੈ ਤਵੈ ਮਿਲਾਈਐ ਆਪੇ ਮਿਲੈ ਸੁਖ ਦਾਤਾ ਮਿਲਿਆ ਕਰ ਆਏ ਨਾਨਕ ਕਾਮਨ ਸਦਾ ਸੁਹਗਨ ਨਾ ਪਿਰ ਮਰੈ ਨਾ ਜਾਏ ਗੌੜੀ ਮਹੱਲਾ ਤੀਜਾ ਕਾਮਨ ਹਰਸ ਬੇਦੀ ਜੀਓ, ਹਰ ਕੈ ਸਿਸ ਪਾਏ, ਮਨ ਮੋਹਨ ਮੋਹਿ ਲੀਆ ਜੀਓ, ਦੁਬਦਾ ਸਿਸ ਮਾਏ, ਦੁਬਦਾ ਸਿਸ ਮਾਏ, ਕਾਮਨ ਵਰ ਪਾਏ, ਗੁਰਮਤੀ ਰੰਗ ਲਾਏ, ਸੀਰ ਕੁੜਕ ਸਤ ਭਰਿਆ, ਗਲਤਾਂ ਹੀ ਪਾਪ ਕਮਾਏ, ਗੁਰਮੁਖ ਭਗਤ ਜੀ ਸਹਿਤ ਨੂੰ ਉਪਜਾ, ਬਿਨ ਭਗਤੀ ਮੈਲ ਨਾ ਜਾਏ, ਨਾਨਕ ਕਾਮਨ ਪਿਰੇ ਫਿਆਰੀ, ਵਿੱਚੋਂ ਆਪ ਗਵਾਏ, ਕਾਮਨ ਪਿਰ ਪਾਇਆ ਜੀਓ, ਗੁਰ ਕੈ ਭਏ ਪਿਆਰੇ, ਰਹਿਣ ਸੁਖ ਸੁਤੀ ਜੀਓ, ਅੰਤਰ ਉਰ ਤਾਰੇ, ਅੰਤਰ ਉਰ ਧਾਰੇ ਮਿਲੀਏ ਪਿਆਰੇ, ਅਣ ਦਿਨ ਦੁੱਖ ਨਿਵਾਰੇ, ਰਹਿ ਅੰਤਰ ਮਹਿਲ ਪਿਰ ਰਾਵੇ ਕਾਮਣ, ਗੁਰਮਤੀ ਵਿਚਾਰੇ, ਅੰਮ੍ਰਿਤ ਨਾਮ ਪੀਆ ਦਿਨ ਰਾਤੀ, ਦੁੱਧ ਮਾਰ ਨਿਵਾਰੇ, ਨਾਨਕ ਸੱਚ ਮਿਲੀ ਸੁਹਾਗਣ, ਗੁਰ ਕਾ ਹੇਤ ਅਪਾਰੇ, ਆਵੋ ਦਇਆ ਕਰੇ ਜੀਓ, ਪ੍ਰੀਤਮ ਅਤ ਪਿਆਰੇ, ਕਾ ਨਾਨਕ ਸੱਚ ਮਿਲੀ ਸੁਹਾਗਣ, ਗੁਰ ਕਾ ਹੇਤ ਅਪਾਰੇ, ਕਾਮਨ ਬਿਨੋ ਕਰੇ ਜੀਓ, ਸੱਚ ਸ਼ਬਦ ਸਿੰਗਾਰੇ, ਸੱਚ ਸ਼ਬਦ ਸਿੰਗਾਰੇ, ਹਉ ਮੈਂ ਮਾਰੇ, ਗੁਰਮੁਖ ਕਾਰਜ ਸਵਾਰੇ, ਜੁਗ ਜੁਗ ਏਕੋ ਸੱਚਾ ਸੋਈ ਹੀ, ਗੁਰ ਛਬੂਜਾ ਗੁਰ ਵਿਚਾਰੇ, ਹੇ ਮਨ ਮੁਖ ਕਾਮ ਵਿਆਪੀ, ਮੋਹ ਸੰਤਾਪੀ, ਕੇ ਸਾਗਰ ਜਾਏ ਪੁਕਾਰੇ, ਸੱਚਾ ਜੁਗ ਜੁਗ ਏਕੋ ਸੱਚਾ ਸੋਈ ਬੂਜਾ ਗੁਰ ਵਿਚਾਰੇ, ਮਨਮੁਖ ਕਾਮ ਵਿਆਪੀ, ਮੋਹ ਸੰਤਾਪੀ, ਕਿਸ ਅੱਗੇ ਜਾਏ ਪੁਕਾਰੇ, ਨਾਨਕ ਮਨਮੁਖ ਥਾਉ ਨਾ ਪਾਏ, ਬਿਨ ਗੁਰ ਅਤ ਪਿਆਰੇ, ਮੁੰਦ ਇਆਣੀ ਭੋਲੀ ਨਿਗੁਣੀਆਂ ਜੀਓ, ਪ੍ਰਗ ਮੈਂ ਭਾਰਾ, ਆਪੇ ਮੇਲ ਮਿਲੀਏ ਜੀਓ, ਆਪੇ ਬਖਸ਼ਣਹਾਰਾ, ਅਵਗੁਣ ਬਖਸ਼ਣਹਾਰਾ, ਕਾਮਨ ਕੰਤ ਪਿਆਰਾ, ਕਟ ਕਟਰੇ ਸਮਾਈ, ਪ੍ਰੇਮ ਪ੍ਰੀਤ ਪਾਈ ਭਗਤੀ ਪਾਈ ਆਏ, ਹੇ ਸਤਿਗੁਰ ਬੂਝ ਬੁਝਾਈ, ਸਦਾ ਆਨੰਦ ਰਹਿ ਦਿਨ ਰਾਤੀ, ਆਨੰਦ ਰਹਿ ਲਿਵ ਲਾਈ, ਨਾਨਕ ਸਹਿਜੇ ਹਰ ਵਾਰ ਪਾਇਆ, ਸਾ ਤਨ ਨੌ ਨਿਦ ਪਾਈ, ਗੌੜੀ ਮਹੱਲਾ ਤੀਜਾ, ਮਾਇਆ ਸਰਸ ਬਲ ਵਰਤੈ ਜੀਓ, ਕਿਉ ਕਰ ਦੁੱਤਰ ਤਰਿਆ ਜਾਏ, ਰਾਮ ਨਾਮ ਕਰ ਬੋਇਥਾ ਜੀਓ, ਸ਼ਬਦ ਖੇਵਟ ਵਿੱਚ ਪਾਏ, ਸ਼ਬਦ ਖੇਵਟ ਵਿੱਚ ਪਾਏ, ਹਰ ਆਪ ਲਗਾਏ, ਇਨਬੇ ਦੁੱਤਰ ਤਰੀਏ, ਗੁਰਮੁਖ ਭਗਤ ਪ੍ਰਾਪਤ ਹੋਵਾ, ਜੀਵ ਤਿਆਂ ਮਰੀਏ ਖਿਨਮੈ, ਰਾਮ ਨਾਮ ਕਿਲਵੇ ਕਾਟੇ ਪਏ ਪਵਿੱਤ ਸਰੀਰਾ, ਨਾਨਕ ਰਾਮ ਨਾਮ ਨਿਸਤਾਰਾ, ਕੰਚਨ ਪਏ ਮਨੂਰਾ, ਇਸਤਰੀ ਪੁਰਖ ਕਾਮ ਵਿਆਪੇ ਜੀਓ, ਰਾਮ ਨਾਮ ਕੀ ਬੇਦ ਨਹੀਂ ਜਾਣੀ, ਮਾਤ ਪਿਤਾ ਸੁਤ ਭਾਈ ਖਰੇ ਪਿਆਰੇ ਜੀਓ, ਡੂਬੋ ਬਿਨ ਪਾਣੀ, ਡੂਬੋ ਬਿਨ ਪਾਣੀ ਗਤ ਨਹੀਂ ਜਾਣੀ, ਹਉਮੈ ਤਾ ਸੰਸਾਰੇ, ਜੁਹਾਇਆ ਸੋ ਸਭ ਕੋ ਜੈਸੀ, ਉਭਰੇ ਗੁਰ ਵਿਚਾਰੇ, ਗੁਰਮੁਖ ਹੋਵੈ ਰਾਮ ਨਾਮ ਬਖਾਣਾ, ਆਪ ਤਰੈ ਕੁਲ ਤਾਰੇ, ਨਾਨਕ ਨਾਮ ਸਹਿ ਮਨ ਅੰਤਰ ਤ੍ਰਿਸ਼ਨਾ, ਗੁਰਮਤ ਮਿਲੇ ਪਿਆਰੇ, ਰਾਮ ਨਾਮ ਬਿਨ ਕੋ ਥਿਰ ਨਾਹੀ ਜੀਓ, ਬਾਜੀ ਹੈ ਸੰਸਾਰਾ, ਦ੍ਰਿੜ ਭਗਤ ਸੱਚੀ ਜੀਓ, ਰਾਮ ਨਾਮ ਵਪਾਰਾ, ਰਾਮ ਨਾਮ ਵਪਾਰਾ, ਅਗਮੇ ਪਾਰਾ, ਗੁਰਮਤੀ ਤਨ ਪਾਈਐ, ਸੇਵਾ ਸੁਰਤ ਭਗਤੇ ਸੱਚੀ, ਵਿੱਚੋਂ ਆਪ ਗਵਾਈਐ, ਹਮ ਮਤਹੀਨ ਮੂਰਖ ਮੁਗਧ ਅੰਧੇ, ਸਤਿਗੁਰ ਮਾਰਗ ਪਾਏ, ਨਾਨਕ ਗੁਰਮੁਖ ਸ਼ਬਦ ਸੁਹਾਵੇ, ਆਣ ਦਿਨ ਹਰ ਗੁਣ ਗਾਏ, ਆਪ ਕਰਾਏ ਕਰੇ ਆਪ ਜੀਓ, ਆਪੇ ਸ਼ਬਦ ਸਵਾਰੇ, ਆਪੇ ਸਤਿਗੁਰ ਆਪ ਸ਼ਬਦ ਜੀਓ, ਜੁਗ ਜੁਗ ਭਗਤ ਪਿਆਰੇ, ਜੁਗ ਜੁਗ ਭਗਤ ਪਿਆਰੇ, ਆਪ ਸਵਾਰੇ, ਆਪੇ ਭਗਤੀ ਲਾਏ, ਆਪੇ ਦਾਨਾ ਆਪੇ ਬੀਨਾ, ਆਪੇ ਸੇਵ ਕਰਾਏ, ਆਪੇ ਗੁਣ ਦਾਤਾ ਅਵਗੁਣ ਕਾਟੇ, ਹੇ ਹਿਰਦੈ ਨਾਮ ਵਸਾਏ, ਨਾਨਕ ਸਦ ਬਲਿਹਾਰੀ ਸੱਚੇ ਵਿਟੋਂ, ਆਪੇ ਕਰੇ ਕਰਾਏ, ਗੌੜੀ ਮਹੱਲਾ ਤੀਜਾ, ਗੁਰ ਕੀ ਸੇਵਾ ਕਰ ਪਿਰਾ ਜੀਓ, ਹਰ ਨਾਮ ਧਿਆਏ ਮੰਜੋ ਦੂਰ ਨਾ ਜਾਹੇ ਪਿਰਾ ਜੀਓ, ਕਰ ਬੈਠਿਆ ਹਾਰ ਪਾਏ, ਕਰ ਬੈਠਿਆ ਹਰ ਪਾਏ, ਸਦਾ ਚਿਤ ਲਾਏ ਸਹਿਜੇ ਸਤਿ ਪਾਏ, ਗੁਰ ਕੀ ਸੇਵਾ ਕਰੀ ਸੁਖਾਲੀ, ਜਿਸਨੂੰ ਆਪ ਕਰਾਏ, ਨਾਮੋ ਜੀਵੀ ਜੇ ਨਾਮੋ ਜੰਮਾ, ਨਾਮੋ ਮਨ ਵਸਾਏ, ਗੁਰ ਕੀ ਸੇਵਾ ਸਖਰੀ ਸੁਖਾਲੀ ਹੀ, ਜਿਸਨੂੰ ਆਪ ਕਰਾਏ, ਨਾਮੋ ਬੀਜੇ ਨਾਮੋ ਜੰਮੈ, ਨਾਮੋ ਮਨ ਵਸਾਏ, ਨਾਨਕ ਸੱਚ ਨਾਮ ਵਡਿਆਈ, ਪੂਰਬ ਲਿਖਿਆ ਪਾਏ, ਹਰ ਕਾ ਨਾਮ ਮਿੱਠਾ ਪਿਰਾ ਜੀਓ, ਜਾ ਚਾਖ ਚਿਤ ਲਾਏ, ਰਸਨਾ ਹਰ ਰਸ ਚਾਖ ਮੋਏ ਜੀਓ, ਅਣ ਰਸ ਸਦ ਗਵਾਏ, ਸਦਾ ਹਰ ਰਸ ਪਾਏ ਜਾਂ ਹਰ ਪਾਏ, ਰਸਨਾ ਸ਼ਬਦ ਸੁਹਾਏ, ਨਾਮ ਧਿਆਏ ਤਾ ਸੁਖ ਪਾਏ, ਨਾਮ ਰਹੇ ਲਿਵ ਲਾਏ, ਨਾਮੇ ਉਪਜੈ ਨਾਮੇ ਬਿਨਸੈ, ਨਾਮੇ ਸੱਚ ਸਮਾਏ, ਨਾਨਕ ਨਾਮ ਗੁਰਮਤੀ ਪਾਈਐ, ਆਪੇ ਲੈ ਲਵਾਏ, ਇਹ ਵਡਾਣੀ ਚਾਕਰੀ ਪਿਰਾ ਜੀਓ, ਤਾਂ ਛੋੜ ਪਰਦੇਸ ਦਾਏ, ਦੂਜੈ ਕਿਨੈ ਸੁਖ ਨਾ ਪਾਇਓ ਪਿਰਾ ਜੀਓ, ਵਿਖਿਆ ਲੋਭ ਲੁਭਾਏ, ਵਿਖਿਆ ਲੋਭ ਲੁਭਾਏ ਪਰਮ ਫੁਲਾਏ, ਉਹ ਕਿਉ ਕਰ ਸੁਖ ਪਾਏ, ਚਾਕਰੀ ਵਡਾਣੀ ਖਰੀ ਦੁਖਾਲੀ, ਆਪ ਵੇਚ ਧਰਮ ਗਵਾਏ, ਮਾਇਆ ਬੰਧਨ ਟਿਕੇ ਨਾਹੀ, ਖਿਣ ਖਿਣ ਦੁਖ ਸੰਤਾਏ, ਨਾਨਕ ਮਾਇਆ ਕਾ ਦੁੱਖ ਤਦੇ ਚੂਕਾ ਜਾਂ ਗੁਰ ਸ਼ਬਦੀ ਚਿਤ ਲਾਏ ਮਨਮੁਖ ਮੁਗਦ ਗਵਾਰ ਪਿਰਾ ਜੀਓ ਤਾਂ ਸ਼ਬਦ ਮਾਨਾ ਵਸਾਏ ਮਾਇਆ ਕਾ ਪ੍ਰਮੰਦ ਪਿਰਾ ਜੀਓ ਹਰ ਮਾਰਗ ਕਿਉਂ ਪਾਏ ਕਿਉਂ ਮਾਰਗ ਪਾਏ ਬਿਨ ਸਤਿਗੁਰ ਪਾਏ ਮਨਮੁਖ ਆਪ ਗਨਾਏ ਹਰ ਕੇ ਚਾਕਰ ਸਦਾ ਸੁਹੇਲੇ ਗੁਰ ਚਰਨੀ ਚਿਤ ਲਾਏ ਜਿਸ ਨੂੰ ਹਰ ਜੀਓ ਕਰੇ ਕਿਰਪਾ ਸਦਾ ਹਰ ਕੇ ਗੁਣ ਗਾਏ ਨਾਨਕ ਨਾਮ ਰਤਨ ਜਗ ਲਾਹਾ ਗੁਰਮੁਖ ਆਪ ਬੁਝਾਏ ਰਾਹ ਗੌੜੀ ਸ਼ੰਤ ਮਹਲਾ ਪੰਜਵਾ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਬੈਰਾਗ ਪਿਆ ਜੀਓ ਕਿਉਂ ਦੇਖਾਂ ਪ੍ਰਭ ਦਾਤੇ ਮੇਰੇ ਮੀਤ ਸਖਾ ਹਰ ਜੀਓ ਗੁਰਪੁਰਖ ਵਿਧਾਤੇ ਪੁਰਖੋ ਵਿਧਾਤਾ ਏਕ ਸ੍ਰੀ ਤਾਰ ਕਿਉਂ ਮਿਲੈ ਤੁਝੇ ਉਡੀਨੀਆਂ ਕਰ ਕਰੇ ਸੇਵਾ ਆਸੀਸ ਚਰਨੀ ਮਨ ਆਸ ਦਰਸਨ ਮਾਨੀਆਂ ਸਾਸ ਆਸਨਾ ਕੜੀ ਵਿਸਰਾ ਪਾਲ ਮੂਰਤ ਦਿਨ ਰਾਤੇ ਨਾਨਕ ਸਾਰੰਗ ਜੋ ਪਿਆਸੇ ਕਿਉਂ ਮਿਲੀਏ ਪ੍ਰਭ ਦਾਤੇ ਇੱਕ ਬਿਨੋ ਕਰੋ ਜੀਓ ਸੁਣ ਕੰਤ ਪਿਆਰੇ ਮੇਰਾ ਮਨ ਤਨ ਮੋਹ ਲਈਆ ਜੀਓ ਦੇਖ ਚਲ ਤੁਮਾਰੇ ਚਲਤਾ ਤੁਮਾਰੇ ਦੇਖ ਮੋਹੀ ਉਦਾਸ ਧਨ ਕਿਉ ਤੀ ਜਾਏ ਗੁਣਵੰਤ ਨਾਹ ਦਇਆਲ ਬਾਲਾ ਸਰਬ ਗੁਣ ਭਰਪੂਰੇ ਫਿਰ ਦੋਸ ਨਾਹੀ ਸੁਖਾਂ ਦਾਤੇ ਹੋ ਵਿਛੜੀ ਬੁਰਿਆਰੇ ਬਿਰਵੰਤ ਨਾਨਕ ਦਇਆ ਧਾਰੂ ਕਰ ਆਵੋ ਨਾਹ ਪਿਆਰੇ ਹੋ ਮਨ ਅਰਪੀ ਸਭ ਤਨ ਅਰਪੀ ਅਰਪੀ ਸਭ ਦੇਸਾ ਹੋ ਸਿਰ ਅਰਪੀ ਤੇ ਸਮੀਤ ਪਿਆਰੇ ਜੋ ਪ੍ਰਦੇਸ ਸੰਦੇਸਾ ਅਰਪਿਆ ਤਾਂ ਸੀ ਸੋ ਸਥਾਨ ਗੁਰ ਪੈ ਸੰਗ ਪ੍ਰਭੂ ਦਿਖਾਇ ਅਖਿਨ ਮਾਹੇ ਸਗਲਾ ਦੁੱਖ ਮਿਟਿਆ ਮਨ ਚਿੰਦਿਆ ਪਾਇਆ ਦਿਨ ਰਹਿਣ ਰਲੀਆਂ ਕਰੈ ਕਾਮਨ ਮਿਟੇ ਸਗਲ ਅੰਦੇਸਾ ਬਿਨਵੰਤ ਨਾਨਕ ਅੰਤ ਮਿਲਿਆ ਲੋੜ ਤੇ ਹਮ ਜੈਸਾ ਮੇਰੇ ਮਨ ਆਨੰਦ ਪਿਆ ਜੀਓ ਬੱਜੀ ਵਧਾਈ ਕਰ ਲਾਲ ਆਇਆ ਪਿਆਰਾ ਸਬਦਿ ਕਾ ਬੁਝਾਈ ਮਿਲਿਆ ਤਾਂ ਲਾਲ ਗੋਪਾਲ ਠਾਕੁਰ ਸਖੀ ਮੰਗਲ ਗਾਇਆ ਸਬੀਤ ਬੰਦ ਭਰ ਕੋ ਪੂਜਾ ਦੂਤ ਥਾਮ ਗਵਾਇਆ ਅਣਹਤ ਵਾਜੇ ਵੱਜੇ ਕਰਮੈ ਫਿਰ ਸੰਗ ਸੇਜ ਵਿਛਾਈ ਬਿਨਵੰਤ ਨਾਨਕ ਸਹਿਜ ਰਹਿ ਹਰ ਮਿਲਿਆ ਕੰਤ ਸੁਖਦਾਈ ਗੌੜੀ ਮਹੱਲਾ ਪੰਜਵਾ ਮੋਹਨ ਤੇਰੇ ਉੱਚੇ ਮੰਦਿਰ ਮਹਿਲੇ ਅਪਾਰਾ ਮੋਹਨ ਤੇਰੇ ਸੋਹਣ ਦੁਆਰ ਜੀਓ ਸੰਤ ਧਰਮਸਾਲਾ ਧਰਮਸਾਲ ਅਪਾਰ ਦਯਾਰ ਠਾਕੁਰ ਸਦਾ ਕੀਰਤਨ ਗਾਵਹੇ ਜਹ ਸਾ ਸੰਤ ਇਕੱਤਰ ਧੁਵਹਿ ਤਹਾਂ ਤੁਜੈ ਧਿਆਵਤੇ ਕਰ ਦਇਆ ਮਇਆ ਦਇਆਲ ਸੁਆਮੀ ਹੋ ਦਿਨ ਕਿਰਪਾ ਰਾ ਬਿਨਵੰਤ ਨਾਨਕ ਦਰਸ ਪਿਆ ਸੇ ਕਿਉਂ ਮਿਲ ਦਰਸ਼ਨ ਸੁਖ ਸਾਰਾ ਮੋਹਨ ਤੇਰੇ ਬਚਨ ਨੂਪ ਚਾਲ ਨਿਰਾਲੀ ਮੋਹਨ ਤੂੰ ਮਾਨ ਏਕ ਜੀ ਅਪਰ ਸਭ ਰਾਲੀ ਮਾਨਤ ਏਕ ਅਲੇਖ ਠਾਕੁਰ ਜਿਨੈ ਸਭ ਕਲ ਧਾਰੀਆ ਤੁਧ ਬਚਨ ਗੁਰ ਕੈ ਵਸ ਕੀਆ ਆਦਿ ਪੁਰਖ ਬਨਵਾਰੀਆ ਤੂੰ ਆਪ ਚੱਲਿਆ ਆਪ ਰਹੇ ਆ ਆਪ ਸਭ ਕਲ ਧਾਰੀਆ ਬਿਨਵੰਤ ਨਾਨਕ ਪੈਜ ਰਾਖੋ ਸਭ ਸੇਵਕ ਸਰਨ ਤੁਮਾਰੀਆ ਮੋਹਨ ਤੁਧ ਸਤਸੰਗਤ ਅਭਦਰਸਿਆ ਨਾਮ ਮੋਹਨ ਜਮ ਨੇੜ ਨਾ ਆਵੈ ਤੁਧ ਜਪੈ ਨਿਧਾਨਾ ਜਮ ਕਾਲ ਤਿਨ ਕੋ ਲੱਗੈ ਨਾਹੀ ਜੋ ਇੱਕ ਮਨ ਤੇ ਆਵਹੇ ਮਨ ਬਚਨ ਕਰਮ ਜੇ ਤੁਧ ਅਰਦ ਸੇ ਸਭ ਫਲ ਪਾਵਹੇ ਮਾਲ ਮੂਤ ਮੂੜ ਜੇ ਮੁਗਦ ਹੋਤੇ ਸੇ ਦੇਖ ਦਰਸੋ ਗਿਆਨਾ ਬਿਨਵੰਤ ਨਾਨਕ ਰਾਜ ਨੇਹ ਚਲ ਪੂਰਨ ਪੁਰਖ ਭਗਵਾਨਾ ਮੋਹਨ ਤੂੰ ਸਫਲ ਫਲਿਆ ਸਨ ਪਰਵਾਰੇ ਮੋਹਨ ਪੁੱਤਰ ਮੀਤ ਭਾਈ ਗੁਟਾਮ ਸਭ ਤਾਰੇ ਤਾਰੇ ਜਹਾਨ ਲਹਿਆ ਅਭਿਮਾਨ ਜਿਨੀ ਦਰਸ਼ਨ ਪਾਇਆ ਜਿਨੀ ਤੁਧਨੋ ਧਨ ਕਹਿਆ ਤਿੰਨ ਜਾਮ ਨੇੜ ਨਾ ਆਇਆ ਬੇਅੰਤ ਗੁਣ ਤੇਰੇ ਕਥੇ ਨ ਜਾਹੀ ਸਤਿਗੁਰ ਪੁਰਖ ਮੁਰਾਰੇ ਬਿਨਵੰਤ ਨਾਨਕ ਟੇਕ ਰਾਖੀ ਜਿਤ ਲਗ ਤ੍ਰਿਆ ਸੰਸਾਰੇ ਗੌੜੀ ਮਹੱਲਾ ਪੰਜਵਾਂ ਸਲੋਕ ਪਾਤਤ ਅਸੰਖ ਪੁਨੀਤ ਕਾਰ ਪੁਨਹ ਪੁਨਹ ਬਲਹਾਰ ਨਾਨਕ ਰਾਮ ਨਾਮ ਜਪ ਪਾਵਕੋ ਤਿਨ ਕਿਲ ਵਿਖ ਦਾਹਣਦਾਰ ਸ਼ੰਤ ਜਪ ਮਨਾ ਤੂੰ ਰਾਮ ਨਾਰਾਇਣ ਗੋਬਿੰਦ ਹਰ ਮਾਧੋ ਤਿਆਇ ਮਨਾ ਮੁਰਾਰ ਮੁਕੰਦੇ ਕਟੀਆ ਕਾਲ ਦੁਖ ਫਾਦੋ ਦੁਖ ਹਰਨ ਦੀਨ ਸਰਨ ਸ੍ਰੀ ਧਰ ਚਰਨ ਕਮਲ ਆਰਾਧੀਐ ਜਮ ਪੰਥ ਵਿਖੜਾ ਅਗਨ ਸਾਗਰ ਨਿਮਕ ਸਿਮਰਤ ਸਾਧੀ ਹੈ ਕਾਲਮਲ ਦਇਤਾ ਸੁਧ ਕਰਤਾ ਦਿਨ ਸਰੈਣ ਆਰਾਧੋ ਦਿਨ ਸਰੈਣ ਬਿਨਵੰਤ ਨਾਨਕ ਕਰੋ ਕਿਰਪਾ ਗੋਪਾਲ ਗੋਬਿੰਦ ਮਾਧੋ ਸਿਮਰ ਬਣਾ ਦਮੋਦਰ ਦੁੱਖ ਹਰ ਪੈ ਭੰਜਨ ਹਰ ਰਾਇਆ ਸ੍ਰੀ ਰੰਗੋ ਦਇਆਲ ਮਨੋਹਰ ਭਗਤ ਵੈਸ਼ਲ ਬਿਰਦਾਇਆ ਹਾ ਭਗਤ ਵਸ਼ਲ ਪੁਰਖ ਪੂਰਨ ਮਨਹ ਚਿੰਧਿਆ ਪਾਈਐ ਤਾ ਮੰਦ ਕੂਪ ਤੇ ਉਧਾਰਾ ਨਾਮ ਮਨ ਵਸਾਈਐ ਸੁਰ ਸਿੱਧ ਗਣ ਗੰਧਰਵ ਮਨ ਜਨ ਗੁਰ ਨਾਨਕ ਭਗਤੀ ਗਇਆ ਬ੍ਰਹਮੰਤ ਨਾਨਕ ਕਰੋ ਕਿਰਪਾ ਪਰ ਬ੍ਰਹਮ ਹਰਿ ਰਾਇਆ ਚੇਤ ਮਨਾ ਪਰ ਬ੍ਰਹਮ ਪਰਮੇਸ਼ਰ ਸਰਬ ਕਲਾ ਜਿਨ ਤਾਰੀ ਕਰੁਣਾ ਮਯ ਸਮਰਥ ਸੁਆਮੀ ਖਟ ਖਟ ਪ੍ਰਾਣ ਧਾਰੀ ਪ੍ਰਾਣ ਮਨ ਤਨ ਜੀ ਦਾਤਾ ਬੇਅੰਤ ਅਗਮ ਅਪਾਰੂ ਸਰਨ ਯੁਗ ਸਮਰਥ ਸੁਆਮੀ ਸਗਟ ਕਰ ਪ੍ਰਾਣਾਧਾਰੋ ਸਰਨ ਯੋਗ ਸਮਰਥ ਮੋਹਨ ਸਭ ਦੁਖ ਬਿਦਾਰੋ ਰੋਗ ਸੁਖ ਸਭ ਦੁਖ ਬਿਨਸੈ ਜਾਪਤ ਨਾਮ ਮੁਰਾਰੀ ਬਿਨਮੰਤ ਨਾਨਕ ਕਰੋ ਕਿਰਪਾ ਸਮਰਥ ਸਭ ਗਲਤ ਗਲ ਧਾਰੀ ਗੁਣ ਗਾਓ ਮਨਾ ਅਛੁਤ ਬਨਾਸੀ ਸਭ ਤੇਜ ਦਯਾਲਾ ਬਿਸੰਬਰ ਦੇਵਨ ਕੋ ਕਹਿ ਸਰਬ ਕਰੈ ਪ੍ਰਤਪਾਲਾ ਪ੍ਰਤਪਾਲ ਮਹਾ ਦਯਾਲ ਦਾਨਾ ਦਇਆ ਧਾਰੇ ਸਭ ਕਿਸੈ ਕਾਲ ਕੰਟਕ ਲੋਭ ਮੋਹ ਨਾਸ ਜੀ ਜਾ ਕੇ ਪ੍ਰਭਸ ਸੋ ਪ੍ਰਸੰਨ ਦੇਵਾ ਸਫਲ ਸੇਵਾ ਪਈ ਪੂਰਨ ਕਲਾ ਬਿਨਵੰਤ ਨਾਨਕ ਜਪ ਇਛ ਪੁੰਨੀ ਜਪਤ ਦੀਨ ਦਯਾਲਾ ਗੌੜੀ ਮਹਲਾ ਪੰਜਵਾ ਸੁਣ ਸਖੀਏ ਮਿਲ ਉਦਮ ਕਰੇਹਾ ਮਨਾਏ ਲਹਿ ਹਰ ਕੰਤ ਮਾਣ ਤਿਆਗ ਕਰ ਭਗਤ ਠਗੋਰੀ ਮੋਹਾ ਸਾਧੂ ਮੰਤ ਸਖੀ ਵਸ ਆਇਆ ਫਿਰ ਛੋੜ ਨਾ ਜਾਈ ਇਹ ਰੀਤ ਭਲੀ ਭਗਵੰਤ ਨਾਨਕ ਜਰਾ ਮਰਨ ਪੈ ਨਰਕ ਨਿਵਾਰ ਪੁਨੀਤ ਕਰੈ ਤਿਸ ਜੰਤ ਸੁਣ ਸਖੀਏ ਇਹ ਭਲੀ ਬੇਨੰਤੀ ਇਹ ਮਤਾਂਤ ਪਕਾਈਐ ਸਹਿ ਸੁਭਾਅ ਉਪਾਧ ਰਹਿਤ ਹੋਏ ਗੀਤ ਗੋਬਿੰਦ ਹਗਾਈਐ ਕਲ ਕਲੇਸ਼ ਮਿਟੈ ਭ੍ਰਮ ਨਸ ਮਨ ਚਿੰਧਿਆ ਫਲ ਪਾਈਐ ਪਰ ਬ੍ਰਹਮ ਪੂਰਨ ਪਰਮੇਸ਼ਰ ਨਾਨਕ ਨਾਮ ਧਿਆਈਐ ਸਖੀ ਇਛ ਕਰੀ ਨਿਤ ਪਰਮ ਸੁਖ ਮਨਾਈ ਪ੍ਰਭ ਮੇਰੀ ਆਸ ਪੁਜਾਏ ਚਰਨ ਪਿਆਸੀ ਦਰਸ ਬੈਰਾਗਨ ਪੇਖੋ ਥਾਨ ਸਬਾਏ ਖੋਜ ਲਹੁਰ ਸੰਤ ਜਨਾ ਸੰਗਰਾ ਸਮਰਥ ਪੁਰਖ ਮਿਲਾਏ ਨਾਨਕ ਤਿਨ ਮਿਲ ਜਾ ਸੁਰਜਨ ਸੁਖ ਦਾਤਾ ਸੇ ਵਡਭਾਗੀ ਮਾਏ ਸਖੀ ਨਾਲ ਵਸ ਆਪਣੇ ਨਾਹ ਪਿਆਰੇ ਮੇਰਾ ਮਨ ਤਨ ਹਰ ਸੰਗ ਹਿਲਿਆ ਸੁਣ ਸਖੀ ਵੇ ਮੇਰੀ ਨੀਂਦ ਪਲੀ ਮੈਂ ਆਪਣ ਪਿਰ ਮਿਲਿਆ ਪ੍ਰਮ ਖੋਇਓ ਸਾਂਸਦ ਸੁਆਮੀ ਪ੍ਰਗਾਸ ਭਇਆ ਕੌਲ ਖਿਲਿਆ ਪਰ ਭਇਆ ਪ੍ਰਬੰਤਰ ਜਾਮੀ ਨਾਨਕ ਸੁਹਾਗ ਨਾ ਟਲਿਆ ਏਕ ਓਅੰਕਾਰ ਸਤਿਗੁਰ ਪ੍ਰਸਾਦ ਗੌੜੀ ਬਾਵਨ ਅਖਰੀ ਮਹੱਲਾ ਪੰਜਵਾਂ ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਵਰਾ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਧੋਦਰਾ ਗੁਰਦੇਵ ਦਾਤਾ ਹਰਨਾਮ ਉਪਦੇਸਾ ਗੁਰਦੇਵ ਮੰਤ ਨਿਰੁਧਰਾ ਗੁਰਦੇਵ ਸਾਂ ਸਤਬੁਧ ਮੂਰਤ ਗੁਰਦੇਵ ਪਾਰਸ ਪਰਸਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮਜਨੇ ਪਰੰਪਰਾ ਗੁਰਦੇਵ ਕਰਤਾ ਸਾ ਪਾਪ ਹਰਤਾ ਗੁਰਦੇਵ ਪਤਤ ਪਵਿੱਤ ਕਰਾ ਗੁਰਦੇਵ ਆਦਿ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਦਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਾਂ ਮੂੜ ਪਾਪੀ ਜਿਤ ਲੱਗ ਤਰਾ ਗੁਰਦੇਵ ਸਤਿਗੁਰ ਪਰ ਬ੍ਰਹਮ ਪਰਮੇਸ਼ਵਰ ਗੁਰਦੇਵ ਨਾਨਕ ਹਰਿ ਨਮਸਕਾਰ ਸਲੋਕ ਆਪੇ ਕੀਆ ਕਰਾਇਆ ਆਪੇ ਕਰਨੇ ਜੋਗ ਨਾਨਕੇ ਕੋ ਰਵ ਰਹਿਆ ਦੁਸਰ ਹੁਆ ਨਾ ਹੋਗ ਪੌੜੀ ਓਅੰ ਸਤ ਸਤਿਗੁਰ ਨਮਸਕਾਰੰ ਆਦ ਮਦ ਅੰਤ ਨਿਰੰਕਾਰੰ ਆਪੇ ਸੁਨ ਆਪੇ ਸੁਖ ਆਸਨ ਆਪੇ ਸੁਨ ਤਾਪੀ ਜਾਸਨ ਆਪਣ ਜਾ ਆਪ ਆਪੇ ਉਪਾਯੋ ਆਪੇ ਬਾਪ ਆਪੇ ਮਾਇਓ ਆਪੇ ਸੂਖਮ ਆਪੇ ਅਸਥੂਲਾ ਲਖਨ ਜੈ ਨਾਨਕ ਲੀਲਾ ਕਰ ਕਿਰਪਾ ਪਰ ਦੀਨ ਦਇਆਲਾ ਤੇਰੇ ਸੰਤਨ ਕੀ ਮਨ ਹੋਏ ਰਵਾਲਾ ਰਹਾਉ ਸਲੋਕ ਨਿਰੰਕਾਰ ਆਕਾਰ ਆਪ ਨਿਰਗੁਣ ਸਰਗੁਣ ਏਕ ਏਕਾ ਏਕ ਬਖਾਨਨੋ ਨਾਨਕ ਏਕ ਅਨੇਕ ਪੌੜੀ ਓਅੰ ਗੁਰਮੁਖੀ ਆਕਾਰਾ ਏਕਾ ਏ ਸੂਤ ਪ੍ਰਭਨ ਹਾਰਾ ਭਿੰਨ ਭਿੰਨ ਤ੍ਰੈ ਗੁਣ ਵਿਸਥਾਰੰ ਨਿਰਗੁਣ ਤੇ ਸਰਗੁਣ ਦੁਸ਼ਟਾਰੰ ਸਗਲ ਭਾਂਤ ਕਰ ਕਰਹੁ ਪਾਇਓ ਜਨਮ ਮਰਨ ਮਨ ਮੋਹ ਬਢਾਇਓ ਦੋਹੋਂ ਭਾਂਤ ਤੇ ਆਪ ਨਿਰਾਰਾ ਨਾਨਕ ਅੰਤ ਨਾ ਪਾਰਾ ਵਾਰਾ ਸਲੋਕ ਸਹੀ ਸ਼ਾਹ ਭਗਵੰਤ ਸੇ ਸਤ ਸੰਪੈ ਹਰਿ ਰਾਸ ਨਾਨਕ ਸਚ ਸੁਚ ਪਾਈਐ ਤੇ ਸੰਤਨ ਕੈ ਪਾਸ ਪਵੜੀ ਸਸਾ ਸਤ ਸਤ ਸਤ ਸੋ ਸਤ ਪੁਰਖ ਤੇ ਭਿੰਨ ਕੋ ਸੋ ਸਰਨ ਪਰਜੇ ਪਾਇੰ ਸਿਮਰ ਸਿਮਰ ਗੁਣ ਗਾਏ ਸੁਨਾਇੰ ਭਗਤ ਸੰਸੈ ਪਰਮ ਨਾਹੀ ਕਿਛੁ ਵਿਆਪਤ ਪ੍ਰਗਟ ਪ੍ਰਤਾਪ ਤਾਹੂ ਕੋ ਜਾਪਤ ਸੋ ਸਾਧੂ ਏ ਪਹੁੰਚਣ ਹਾਰਾ ਨਾਨਕ ਤਾਂ ਕਹਿ ਸਦ ਬਲਿਹਾਰਾ ਸਲੋਕ ਤਨ ਤਨ ਕਹਾ ਪੁਕਾਰ ਤੇ ਮਾਇਆ ਮੋਹ ਸਭ ਕੂਰ ਨਾਮ ਬਿਹੂਨੇ ਨਾਨਕਾ ਹੋਤ ਜਾ ਸਭ ਧੂਰ ਪਵੜੀ ਤਦਾ ਤੂਰ ਪਨੀਤਰ ਜਨੁਆ ਤਨ ਤੇ ਵਿਜੇ ਰੋਚਿਆ ਮਨੁਆ ਧਨੀ ਬਾਛ ਸੁਗਨ ਆਛ ਅਤਪ੍ਰ ਪ੍ਰੀਤ ਸਦ ਰਜ ਰਛ ਤੰਦਾ ਕਹਾ ਵਿਆਪਤ ਤਾਹੂ ਜੋ ਏਕ ਛਾੜਨ ਕਤ ਨ ਜਾਹੂ ਜਾ ਕੇ ਹੀਏ ਦਿਓ ਪ੍ਰਭ ਨਾਮ ਨਾਨਕ ਸਾਧ ਪੂਰਨ ਭਗਵਾਨ ਸਲੋਕ ਅਣਖ ਪੇਖਰ ਗਿਆਨ ਧਿਆਨ ਮਨ ਹਟ ਮਿਲਿਓ ਨਾ ਕੋਈ ਕੋਹ ਨਾਨਕ ਕਿਰਪਾ ਪਈ ਭਗਤ ਗਿਆਨੀ ਸੋਇ ਪੌੜੀ ਗੰਗਾ ਗਿਆਨ ਨਹੀਂ ਮੁਖ ਬਤੋ ਅਣਖ ਜੁਗਤ ਸ਼ਾਸਤਰ ਕਰ ਪਾਤੋ ਗਿਆਨੀ ਸੋਇ ਜਾ ਕੈ ਦ੍ਰਿੜ ਸੋ ਕਹਿ ਸੁਨਤ ਕਹਿ ਜੋਗ ਨਾ ਹੋ ਗਿਆਨੀ ਰਹਿ ਦਾਗਿਆ ਦ੍ਰਿੜ ਜਾ ਕੈ ਉਸਨ ਸੀ ਸੰਸਾਰ ਸਭ ਤਾਂ ਕੈ ਗਿਆਨੀ ਤਤ ਗੁਰਮੁਖ ਬੀਚਾਰੀ ਨਾਨਕ ਜਾ ਕੋ ਕਿਰਪਾ ਧਾਰੀ ਸਲੋਕ ਆਵਨ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਸ ਟੋਰ ਨਾਨਕ ਗੁਰਮੁਖ ਸੋ ਬੂਝਾ ਜਾ ਕੈ ਭਾਗਮ ਥੋਰ ਪੌੜੀ ਜਾ ਜੁਗ ਮੈਂ ਏਕ ਕੋ ਆਇਆ ਜਨਮਤ ਮੋਹਿਓ ਮੋਹਨੀ ਮਾਇਆ ਗਰਭ ਕੁੰਟ ਮੈਂ ਉਰ ਤਪ ਕਰਤੇ ਸਾ ਸਾ ਸਿਮਰਤ ਪ੍ਰਭ ਰਹਿਤੇ ਉਰਜ ਭਰੇ ਜੋ ਛੋੜ ਛਡਾਨਾ ਦੇਵਨ ਹਾਰ ਮਨੈ ਬਿਸਰਾਨਾ ਤਾਰੋ ਕਿਰਪਾ ਜਿਸੈ ਗੁਸਾਈ ਏਤ ਉਤ ਨਾਨਕ ਤਿਸ ਬਿਸਰੋ ਨਾਹੀ ਸਲੋਕ ਆਵਤ ਹੁਕਮ ਬਿਨਾਸ ਹੁਕਮ ਆਗਿਆ ਭਿੰਨ ਨਾ ਕੋਏ ਆਵਣ ਜਾਣਾ ਤੇ ਮਿਟੈ ਹੈ ਨਾਨਕ ਜਿਹ ਮਨ ਸੋਏ ਪੌੜੀ ਇਹੋ ਜੀ ਬਹੁਤ ਗ੍ਰਭ ਵਾਸੇ ਮੋਹ ਮਗਨ ਮੀਠ ਜੁਣ ਫਾਸੇ ਇਨ ਮਾਇਆ ਤ੍ਰੈਗੁਣ ਬਸ ਕੀਨੇ ਆਪਨ ਮੋਹ ਘਟੇ ਖੜ ਦੀਨੇ ਇਹ ਸਾਜਨ ਕਛ ਕਹੋ ਪਾਇਆ ਜਾਤੇ ਤਰੋ ਬਿਖਮੇ ਮਾਇਆ ਕਰ ਕਿਰਪਾ ਸਤਸੰਗ ਮਿਲਾਏ ਨਾਨਕ ਤਾਂ ਕਿਨੇ ਕਿਟਨਾ ਮਾਏ ਰਾ ਸਲੋਕ ਕਿਰਤ ਕਮਾਵਨ ਸ਼ੋਭੇ ਸ਼ੁਭ ਕੀਨੇ ਤਿਨ ਪ੍ਰਭਾ ਪਾਸ ਆਪਣਾ ਹਉ ਹਉ ਕਰੇ ਨਾਨਕ ਬਿਨ ਹਰਿ ਕਹਾ ਕਮਾਤ ਪੌੜੀ ਏਕ ਆਪ ਕਰਾਵਨ ਹਾਰਾ ਆਪ ਹੈ ਪਾਪੁਨ ਬਿਸਥਾਰਾ ਯਾ ਜੁਗ ਜਿਤ ਜਿਤ ਆਪ ਲਾਇਓ ਸੋ ਸੋ ਪਾਇਓ ਜੋ ਆਪ ਦਿਵਾਇਓ ਓ ਅਕੰਤ ਨ ਜਨੈ ਕੂ ਜੋ ਜੋ ਕਰੇ ਸੋ ਫਨ ਹਉ ਏਕ ਤੇ ਸਗਲਾ ਬਿਸਥਾਰਾ ਨਾਨਕ ਆਪ ਸਵਾਰਨ ਹਾਰਾ ਰਸਲੋਕ ਰਾਜ ਰਹੇ ਬਨਤਾ ਬਿਨੋਦ ਕੁਸਮ ਰੰਗ ਬਿਖ ਸੂਰ ਨਾਨਕ ਤੇ ਸਰਨੀ ਪਰੋ ਬਿਨ ਸਜਾਏ ਮੈਂ ਮੋਰ ਪੌੜੀ ਰੇ ਮਨ ਬਿਨ ਹਰ ਜਹ ਰਚੋ ਤਾਂ ਤਾਂ ਬੰਧਨ ਪਾਹੇ ਜਿਹੇ ਬਿਦ ਕਦੋਂ ਨਾ ਛੁਟਿਆ ਸਾਕਤ ਤੇ ਹੁਕਮਾਹੇ ਹਉ ਹਉ ਕਰਤੇ ਕਰਮਰਤ ਤਾਂ ਕੋ ਪਾਰੇ ਫਾਰ ਪ੍ਰੀਤ ਨਹੀਂ ਜੋ ਨਾਮ ਸੋ ਤਉ ਇਉ ਕਰਮ ਬਿਕਾਰ ਬਾਧੇ ਜਮ ਕੀ ਜੇਬਰੀ ਮਿੱਠੀ ਮਾਇਆ ਰੰਗ ਪ੍ਰਮਕੇ ਮੋਹਿਨੇ ਬੁਝੇ ਸੋ ਪ੍ਰਭ ਸਦਹੁ ਸੰਗ ਲੇਖੈ ਗੰਤ ਨਾ ਛੁਟਿਐ ਕਾਚੀ ਪੀਤ ਨ ਸੁਧ ਜਿਸੈ ਬੁਝਾਏ ਨਾਨਕਾ ਤੇ ਗੁਰਮੁਖ ਨਿਰਮਲ ਬੁੱਧ ਸਲੋਕ ਟੂਟੇ ਬੰਧਨ ਜਸ ਕੇ ਹੁਆ ਸਾਧੂ ਸੰਗ ਜੋ ਰਾਤੇ ਰੰਗੇ ਨਾਨਕ ਗੂੜਾ ਰੰਗ ਪੌੜੀ ਰਾਰਾ ਰੰਗੋ ਅਮਨ ਆਪਣਾ ਹਰ ਹਰ ਨਾਮ ਜਪੋ ਜਪ ਰਸਨਾ ਰੇ ਰੇ ਦਰਗਹਿ ਕਹਿ ਨਾ ਕਹੋ ਆਓ ਬੈਠਾ ਦਰਸੋ ਦਿਉ ਵਾ ਮਹਿਲੀ ਪਾਵੈ ਤੂੰ ਬਾਸਾ ਜਨਮ ਮਰਨ ਨਾ ਹੋਏ ਬਿਨਾਸਾ ਮਸਤ ਕਰਮ ਲਿਖਿਓ ਤੁਰ ਜਾ ਕੇ ਹਰ ਸੰਪਨ ਨਾਨਕ ਕਰਤਾ ਕੇ ਸਲੋਕ ਲਾਲ ਝੂਠ ਵਿਕਾਰ ਮੋ ਵਿਆਪਤ ਮੂੜੇ ਅੰਧ ਲਾਗ ਪਰੇ ਦੁਰਗੰਧ ਸੋ ਨਾਨਕ ਮਾਇਆ ਬੰਧ ਪੌੜੀ ਲੱਲਾ ਲਪਟ ਵਿਖੈ ਰਸਰਾ ਤੇ ਅੰਬਦ ਮਾਇਆ ਮਦ ਮਾਤੇ ਮਾਇਆ ਮਾਇਆ ਮੈਂ ਜਨਮ ਮਰਨਾ ਜਿਉਂ ਜੋ ਹੁਕਮ ਤਵੈ ਤਿਉਂ ਕਰਨਾ ਕੋਈ ਕਹੂ ਊਣ ਨਾ ਕਹੂ ਪੂਰਾ ਕਹੂ ਸੁਗਰ ਨਾ ਕਹੂ ਮੂਰਾ ਜਿਤ ਜਿਤ ਲਾਵੋ ਤਿਤ ਤਿਤ ਲੱਗਣਾ ਨਾਨਕ ਠਾਕੁਰ ਸਦਾ ਅਲਿਪਣਾ ਸਲੋਕ ਲਾਲ ਗੁਬੇ ਗੋਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਅਥਾ ਦੂਸਰ ਨਾਹੀ ਅਵਰ ਕੋ ਨਾਨਕ ਬੇਪਰਵਾਹ ਪੌੜੀ ਲੱਲਾ ਤਾ ਕੈ ਲਵੈ ਨਾ ਕਹੂ ਏਕ ਆਪ ਅਵਰ ਨ ਹੋਉ ਹੋਵਨ ਹਾਰ ਹੋ ਸਾਧੁ ਆਇਆ ਓ ਅਕੰਤ ਨ ਕਾਹੂ ਪਾਇਆ ਕੀਟ ਹਸ ਮੈਂ ਪੂਰ ਸਮਾਨੇ ਪ੍ਰਗਟ ਪੁਰਖ ਸਭ ਠਾਉ ਜਨ ਜਾ ਕੋ ਦੀਨੋ ਹਰ ਰਸ ਅਪਣਾ ਨਾਨਕ ਗੁਰਮੁਖ ਹਰ ਹਰ ਤੇ ਜਪਣਾ ਸਲੋਕ ਆਤਮ ਰਸ ਜੇਹ ਜਾਣੇ ਆਮ ਹਰ ਰੰਗ ਸੇਜੇ ਮਾਨ ਨਾਨਕ ਧਨ ਧਨ ਧਨ ਜਾਣ ਆਏ ਤੇ ਪ੍ਰਵਾਨ ਪੌੜੀ ਆਯੋ ਆਇਆ ਸਫਲ ਤਾਹੂ ਕੋ ਗਣੀਐ ਜਾਸ ਰਸਨ ਹਰ ਹਰ ਜਸ ਫਣੀਐ ਆਏ ਬਸੈ ਸਾਧੂ ਕੇ ਸੰਗੇ ਅਣਦ ਨਾਮ ਤੇ ਅਵੈ ਰੰਗੇ ਅਵਤ ਸੋਜਨ ਨਾ ਮੈ ਰਤਾ ਜਾ ਕੋ ਦਇਆ ਮੈਂ ਵਿਧਾਤਾ ਇਕ ਅਵਨ ਫਿਰ ਜੋਨ ਨਾ ਆਇਆ ਨਾਨਕ ਹਰ ਕੈ ਦਰਸ ਸਮਾਇ ਸਲੋਕ ਜਾਸ ਜਪਤ ਮਨ ਹੋਏ ਆਨੰਦ ਬਿਨ ਸਹਿ ਦੂਜਾ ਭਾਉ ਹੋ ਦੁਖ ਦਰ ਤਿਸਨਾ ਬੁਝ ਨਾਨਕ ਨਾਮ ਸਮਾਉ ਪੌੜੀ ਜਈਆ ਜਾਰੋ ਦੁਰਮਤੋ ਤਿਹ ਤਿਆਗ ਸੋ ਸਜੇ ਸੋ ਜਈਆ ਜਾਏ ਪਰਵ ਸੰਸਰਨਾ ਜੇ ਆਸਰਿਆ ਭਵ ਜਲ ਤਰਨਾ ਜਹ ਜਈਆ ਜਨਮ ਨਾ ਹਾਵਾ ਸੋ ਦਾਤ ਲੇ ਏਕ ਨਾਮ ਲੈ ਮਨ ਪਰੋ ਜਈਆ ਜਨਮ ਹਰੀ ਗੁਰ ਪੂਰੀ ਕੀ ਟੇਕ ਨਾਨਕ ਤੇ ਸੁਖ ਪਾਇਆ ਜਾ ਕਹਿ ਹੀਰ ਏਕ ਸਲੋਕ ਅੰਤਰ ਮਨ ਤਨ ਬਸ ਰਹੇ ਈਤਿ ਊਤ ਕੇ ਮੀਤ ਗੁਰ ਪੂਰੇ ਉਪਦੇਸਿਆ ਨਾਨਕ ਜਪੀਐ ਨੀਤ ਪੌੜੀ ਅਣਦਿਨ ਸਿਮਰੋ ਤਾਸ ਕਉ ਜੋ ਅੰਤ ਸਹਾਈ ਹੋਏ ਇਹ ਬਿਖਿਆ ਦਿਨ ਚਾਰ ਛੇ ਛੱਡ ਚਲੇ ਸਭ ਕੋਏ ਕਾ ਕੋ ਮਾਤ ਪਿਤਾ ਸੋ ਧੀਆ ਕਰੇ ਬੰਤਾ ਕਹਿ ਸੰਗ ਨ ਲੀਆ ਐਸੀ ਸੰਜੋ ਬਿਨ ਸਤ ਨਾਹੀ ਪਸੇ ਤੀ ਆਪਣਾ ਕਰ ਜਾਹੀ ਸਤ ਸੰਗ ਕਲ ਕੀਰਤਨ ਗਾਇਆ ਨਾਨਕ ਤੇ ਤੇ ਪੌਰਨ ਆਇਆ ਸਲੋਕ ਅਸ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਤਨਵੰਤ ਬਿਰਤ ਕਹੀਏ ਨਾਨਕਾ ਜਿਹੇ ਪ੍ਰੀਤ ਨਹੀਂ ਭਗਵੰਤ ਪਾਉੜੀ ਗੰਗਾ ਖੜ ਸਾਸਤਰ ਹੋਇ ਗਿਆ ਤਾ ਪੂਰ ਕੁੰਭ ਕਰੇਚ ਕਰਮਾਤਾ ਗਿਆਨ ਧਿਆਨ ਤੀਰ ਸਨਾਨੀ ਸੋਮ ਪਾਕ ਪਰਸ ਉਦਯਾਨੀ ਰਾਮ ਨਾਮ ਸੰਗ ਮਨ ਨਹੀਂ ਹੇਤਾ ਜੋ ਕਛ ਕਿਨੋ ਸੁ ਅਨੇਤਾ ਵਤ ਉਤਮ ਗਲੋਂ ਚੰਡਾਲਾ ਨਾਨਕ ਜੇ ਮਨ ਬਸੈ ਗੋਪਾਲਾ ਸਲੋਕ ਕੁੰਟ ਚਾਰ ਦੰਤ ਇਸ ਪ੍ਰਮੇ ਕਰਮ ਕਿਰਤ ਕੀ ਰੇਖ ਦੁਖ ਦੁਖ ਜੁਬਨ ਮੁਕਤ ਜੋਨ ਨਾਨਕ ਲਿਖਿਓ ਲੇਖ ਪਵੜੀ ਕਕਾ ਕਾਰਨ ਕਰਤਾ ਸੋ ਇਸ ਲਿਖਿਓ ਲੇਖ ਨ ਮੇਟਤ ਕੋ ਨਹੀਂ ਹੋਤ ਕਛ ਦੁਬਾਰਾ ਕਰਨ ਹਾਰ ਨਾ ਭੁੱਲਣ ਹਾਰਾ ਸਾਧ ਕਾਹੂ ਪੰਥ ਦਿਖਰ ਆਪੇ ਕਾਹੂ ਉਦਿਆਨ ਪ੍ਰਭਤ ਪਛਤਾਪੈ ਆਪਣ ਖੇਲ ਆਪ ਹੀ ਕਿਨੋ ਜੋ ਜੋ ਦੀਨੋ ਸੋ ਨਾਨਕ ਲੀਨੋ ਸਲੋਕ ਖਾਤ ਖਰਚਤ ਬਿਲਛਤ ਰਹਾਏ ਟੂਟ ਨ ਜਾਹੇ ਭੰਡਾਰ ਹਰ ਜਪਤ ਅਨੇਕ ਜਨ ਨਾਨਕ ਨਾਹੇ ਸੁਮਾਰ ਪੌੜੀ ਖਖਾ ਖੂਨਾ ਕਛ ਨਹੀਂ ਤੇ ਸਮਰੱਥ ਕੈ ਪਾਹੇ ਜੋ ਦੇਨਾ ਸੋ ਦੇ ਰਹਿਓ ਪਾਵਾ ਤਹ ਤਹ ਜਾਹੇ ਖਰਚ ਖਜ਼ਾਨਾ ਨਾਮ ਤਨ ਯਾ ਭਗਤਨ ਕੀ ਰਾਸ ਖਿਮਾ ਗਰੀਬੀ ਆਨੰਦ ਸਹਿਜ ਜਪਤ ਰਹਿ ਕੁਨ ਤਾਸ ਖੇਲੈ ਬਿਗਸੈ ਆਨੰਦ ਜੋ ਜਾ ਕੋ ਹੋਤ ਕਿਰਪਾਲ ਸਦੀਵ ਗਨੀਬ ਸੁਹਾਵਨੇ ਰਾਮ ਨਾਮ ਗ੍ਰਹਿ ਮਾਲ ਖੇਦ ਨਾ ਦੁਖ ਨਾ ਡਨ ਤੇ ਜਾ ਕੋ ਨਜ਼ਰ ਕਰੀ ਨਾਨਕ ਜੋ ਪ੍ਰਭਾਣਿਆ ਪੂਰੀ ਤਿਨਾ ਪਰੀ ਸਲੋਕ ਗਾਣ ਮਿਨ ਦੇਖੋ ਮਨੈ ਮਾਹੇ ਸਾਰ ਪਰ ਚਲਨੋ ਲੋਗ ਆਸ ਅਨਿਤ ਗੁਰਮੁਖ ਮਿਟੈ ਨਾਨਕ ਨਾਮ ਅਰੋਗ ਪੌੜੀ ਗੱਗਾ ਗੋਬਿੰਦ ਗੁਣ ਰਭੋ ਸਾਹ ਸਾਸ ਜਪਨੀਤ ਕਹਾਂ ਵਿਸਾਸਾ ਦੇ ਕਬਿਲਮ ਨ ਕਰ ਮੀਤ ਨ ਬਾਰਕ ਨ ਜੋ ਬਣੈ ਨੈ ਬਿਰਧੀ ਕਛ ਬੰਧੋ ਬਿਹਰ ਨੈ ਪੂਜੇ ਜੋ ਹੈ ਪ੍ਰਫੰਦ ਜਮ ਫੰਦ ਗਿਆਨੀ ਧਿਆਨੀ ਚਤੁਰ ਬੇਖ ਰਹਿ ਨਹੀਂ ਏਠਾ ਸਾੜ ਛਾੜ ਸਗਲੀ ਗਈ ਮੁੜ ਤਹਾਂ ਲਪਟਾ ਹੇ ਗੁਰ ਪ੍ਰਸਾਦ ਸਿਮਰਤ ਰਹਿ ਚਾਹੂ ਮਸਤ ਭਾਗ ਨਾਨਕ ਆਏ ਸਫਲ ਤੇ ਜਾ ਕੋ ਪ੍ਰੇ ਸੁਹਾਗ ਸਲੋਕ ਘੋਖੇ ਸਾਸਤਰ ਵੇ ਸਭ ਆਣ ਨਾ ਕਥੋ ਕਥੋ ਕੋਏ ਆਜੁਗਾਦੀ ਹੋਣ ਹੋਵਤ ਨਾਨਕੇ ਕਹਿ ਸੋਏ ਪੌੜੀ ਕੱਗਾ ਘਾਲੋ ਮਨ ਇਹ ਬਿਨ ਹਰ ਦੂਸਰ ਨਾਹੀ ਨਾ ਹੋਆ ਨਾ ਹੋਵਨਾ ਜਦ ਕਤ ਉਹੀ ਸਮਾਹੇ ਕੁਲੇ ਤੋਂ ਮਨ ਜੋ ਆਵੈ ਸਰਨਾ ਨਾਮ ਤਤ ਕਲਮੈ ਪੁਨੈ ਚਰਨਾ ਕਲ ਕਲ ਰਣਕ ਪਛਤਾਵੈ ਬਿਨ ਹਰ ਭਗਤ ਕਹਾਂ ਸੁਖ ਪਾਵੈ ਕੋਲ ਮਹਾਰਸ ਅੰਮ੍ਰਿਤ ਪੀਆ ਅਣਕ ਜੋਨ ਪਰਮ ਜੀਵਨ ਲੋਰੈ ਕੋਲ ਮਹਾਰਸ ਅੰਮ੍ਰਿਤ ਤੇ ਪੀਆ ਨਾਨਕ ਕਰ ਗੁਰ ਜਾਕੋ ਦੀਆ ਸਲੋਕ ਗਾਣ ਕਾਲੇ ਸਭ ਦੇ ਸਾਸ ਨੈ ਵੱਢਣ ਘਟਣ ਤਿਲ ਸਾਸ ਜੀਵਨ ਲੋਰੈ ਪਰਮੋ ਨਾਨਕ ਤੇ ਗਵਾਰ ਪੌੜੀ ਗੰਗਾ ਗ੍ਰਾਸੇ ਕਾਲ ਤੇ ਜੋ ਸਾਖਤ ਪ੍ਰਭ ਕੀਨ ਅਣਕ ਜੋਨ ਜਨਮ ਮਰ ਆਤਮ ਰਾਮਨਾ ਚੀਨ ਗਿਆਨ ਧਿਆਨ ਤਾਹੂ ਕੋ ਆਏ ਕਰ ਕਿਰਪਾ ਜਿਹ ਆਪ ਦਿਵਾਏ ਗਣਤੀ ਗਣੀ ਨ ਕੋ ਛੂਟ ਕਾਚੀ ਗਾਗਰ ਸਰ ਪਰ ਫੁੱਟ ਸੋ ਜੀਵਤ ਜੇ ਜੀਵਤ ਜਪਿਆ ਪ੍ਰਗਟ ਪੈ ਨਾਨਕ ਨਹਿ ਛਪਿਆ ਸਲੋਕ ਚਿਤ ਚਿਤ ਵੋ ਚਰਨਾਰ ਬਿੰਦ ਊਂਦ ਕਮਲ ਬਿਗ ਸਾਂਤ ਪ੍ਰਗਟ ਪੈ ਆਪੇ ਗੋਬਿੰਦ ਨਾਨਕ ਸੰਤ ਮਤਾਂਤ ਪੌੜੀ ਚਚਾ ਚਰਨ ਕਮਲ ਗੁਰ ਲਾਗਾ ਧੰਨ ਧਨ ਹੋਆ ਦਿਨ ਸੰਯੋਗ ਸੁਭਾਗਾ ਚਾਰ ਕੁੰਡ ਦਸ ਦਿਸ ਭ੍ਰਮਿਓ ਪ੍ਰਮਾਯੋ ਪਈ ਕਿਰਪਾ ਨਾ ਤਬ ਦਰਸ਼ਨ ਪਾਇਓ ਚਾਰ ਵਿਚਾਰ ਬਿਨਸ ਸਬਦੂਆ ਸਾਧ ਸੰਗ ਮਨ ਨਿਰਮਲ ਹੂਆ ਚਿੰਤ ਵਿਸਾਰੀ ਏਕ ਦ੍ਰਿਸ਼ਟ ਤੇ ਤਾਮ ਨਾਨਕ ਗਿਆਨ ਅੰਜਨ ਜੇ ਨੇਤਰਾ ਸਲੋਕ ਛਾਤੀ ਸੀਤਲ ਮਨ ਸੁਖੀ ਸ਼ੰਤ ਗੋਬਿੰਦ ਗੁਣ ਗਾਏ ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਸਾਏ ਪੌੜੀ ਛਛਾ ਛੋਹਰੇ ਦਾਸ ਤੁਮਾਰੇ ਦਾਸ ਦਾਸਨ ਕੇ ਪਾਣੀ ਹਾਰੇ ਛਛਾ ਚਾਰ ਹੋ ਤੇਰੇ ਸੰਤਾ ਆਪਣੀ ਕਿਰਪਾ ਕਰੋ ਭਗਵੰਤਾ ਛੱਡ ਸਨ ਬਚਤਰਾਈ ਹੀ ਸੰਤਨ ਕੇ ਮਨ ਟੇਕ ਟਿਕਾਈ ਚਾਰ ਕੀ ਪੁੱਤਰੀ ਪਰਮ ਗਤ ਪਾਈ ਨਾਨਕ ਜਾ ਕੋ ਸੰਸਹਾਈ ਸਲੋਕ ਜੋਰ ਜੁਲਮ ਫੂਲੈ ਘਣੋ ਖਚੀ ਦੇ ਵਿਕਾਰ ਅਹੰ ਬੁੱਧ ਬੰਧਨ ਪਰ ਨਾਨਕ ਨਾਮ ਛੁਟਾਰ ਪੌੜੀ ਜੱਜਾ ਜਾਣੈ ਹੋ ਕਛੁ ਹੁਆ ਜੋ ਬੰਧ ਜੋ ਨਲਨੀ ਪ੍ਰਮ ਸੁਆ ਜੋ ਜਾਣੈ ਹੋ ਭਗਤ ਗਿਆਨੀ ਆਗੈ ਠਾਕੁਰ ਤਿਲ ਨਹੀ ਮਾਨੀ ਜੋ ਜਾਣੈ ਮੈਂ ਕਥਨੀ ਕਰਤਾ ਵਿਆਪਾਰੀ ਵਸੁਧਾ ਜੋ ਫਿਰਤਾ ਸਾਧ ਸੰਗ ਜੇ ਹੋ ਮੈਂ ਮਾਰੀ ਨਾਨਕ ਤਾਂ ਕੋ ਮਿਲੇ ਮੁਰਾਰੀ ਸਲੋਕ ਚਾਹ ਲਾਗੇ ਉਠ ਨਾਮ ਜਾਪ ਨਿਸਵਾਸਰ ਆਰਾਦ ਕਾਰਾ ਤੁਝੇ ਨਾਮ ਵਿਆਪਾਈ ਨਾਨਕ ਮਿਟੇ ਉਪਾਦ ਪੌੜੀ ਚੱਜਾ ਚੂਰਨ ਮਿਟੇ ਤੁਮਹਾਰੂ ਰਾਮ ਨਾਮ ਸੋ ਕਰ ਵਿਵਹਾਰੂ ਚੂਰੇ ਚੂਰੇ ਸਾਕਤ ਮੂਆ ਜਾ ਕੇ ਦਹੋਤ ਪਾਓ ਬੀਆ ਝਰੇ ਕਸਮਲ ਪਾਪ ਤੇਰੇ ਮਨੁਆ ਅੰਮ੍ਰਿਤ ਕਥਾ ਸੰਸੰਗ ਸੁਣੁਆ ਚਿਹਰੇ ਕਾਮ ਕਰੋ ਦੁਸ਼ਟਾਈ ਨਾਨਕ ਜਾ ਕੋ ਕਿਰਪਾ ਗੁਸਾਈ ਸਲੋਕ ਯਤਨ ਕਰੋ ਤੁਮਨ ਕਬਿਦ ਰਹਿਣ ਨਾ ਪਾਵੋ ਮੀਤ ਜੀਵਤ ਰਹੋ ਹਰ ਹਰ ਭਜੋ ਨਾਨਕ ਨਾਮ ਪ੍ਰੀਤ ਪਵੜੀ ਜੰਝਾ ਜਾਨੋ ਦ੍ਰਿੜ ਸਹਿ ਬਿਨ ਸਜਾ ਤੇ ਹੇਤ ਗਣਤੀ ਗਣਨਾ ਗਣ ਸਕੂਟ ਸੁਧਾਰੇ ਖੇਤ ਜੋ ਪੇਖੋ ਸੋ ਬਿਨ ਸਤਾਉ ਕਾਸੋ ਕਰੀਐ ਸੰਗ ਇਹ ਬਿਦ ਸਹੀ ਚਿਤ ਝੂਠੋ ਮਾਇਆ ਰੰਗ ਯਾਨ ਸੋਈ ਸੰਤ ਸੋਏ ਪ੍ਰਮ ਤੇ ਕੀਚਤ ਭਿੰਨ ਅੰਧਕੂਤ ਤੇ ਕੱਢੋ ਜਿਹੋ ਬਸੋ ਪ੍ਰਸੰਨ ਜਾ ਕੇ ਹੱਸ ਸਮਰੱਥ ਤੇ ਕਾਰਨ ਕਰਨਾ ਯੋਗ ਨਾਨਕ ਤੇ ਉਸਤਤ ਕਰੋ ਜਾਹੋ ਕੀ ਸੰਯੋਗ ਸਲੋਕ ਟੂਠੇ ਬੰਧਨ ਜਨਮ ਮਰਨ ਸਤ ਸਿਵ ਸੁਖ ਪਾਏ ਨਾਨਕ ਮਨੋ ਨਾ ਬੀਸਰੈ ਗੁਣਿਤ ਗੋਬਿੰਦ ਰਾਜ ਪੌੜੀ ਟਹਿਲ ਕਰੋ ਤੋ ਇੱਕ ਦੀ ਜਾ ਤੇ ਬਿਰਥਾ ਨਾ ਕੋਏ ਮਨ ਤਨ ਮੁਖੀ ਹੈ ਬਸ ਜੋ ਚਾਹ ਹੋ ਸੋ ਹੋਏ ਟਹਿਲ ਮਿਲ ਤਾ ਕੋ ਮਿਲੇ ਜਾ ਕੋ ਸਤ ਕਿਰਪਾਲ ਸਦੀਵ ਸਾਧੂ ਸੰਗਤ ਮਨ ਵਸੈ ਜੋ ਆਪ ਹੋਏ ਦਯਾਲ ਟੋਹੇ ਟਾਹੇ ਬਹੁ ਪਵਨ ਬਿਰਨਾਵਤ ਸੁਖ ਨਾਹੇ ਟਲ ਜਾਮ ਕੇ ਦੂਤ ਤੇ ਜੋ ਸਾਧੂ ਸੰਗ ਸਮਾਹੇ ਬਾਰ ਬਾਰ ਜਾਓ ਸੰਸਦ ਕੇ ਨਾਨਕ ਪਾਪ ਬਿਨਾ ਸਿਖਤ ਕੇ ਸਲੋਕ ਠਾਕ ਨਾ ਹੋਤੀ ਤਿਨ ਦਰ ਜੇ ਹੋਵਤ ਸੋ ਪ੍ਰਸੰਨ ਜੋ ਜਨ ਪ੍ਰਭ ਆਪਣੇ ਕਰੇ ਨਾਨਕ ਤੇ ਧਨ ਧਨ ਪੌੜੀ ਠੱਠਾ ਮਨੁਆ ਠਾਹ ਨਾਹੀ ਜੋ ਸਗਲ ਤਿਆਗ ਏਕ ਲਪਟਾਹੀ ਠਗ ਠਗ ਮਾਇਆ ਸੰਗ ਮੂਏ ਉਹ ਕਹਿ ਸੰਗ ਗੁਸਲ ਨਾ ਕਤ ਹੂਏ ਠਾਂਡ ਪਰੀ ਸੰਤ ਸੰਗ ਵਸਿਆ ਅੰਮ੍ਰਿਤ ਨਾਮ ਤਹਾਂ ਜੀ ਰਸਿਆ ਠਾਕੁਰ ਆਪਣੇ ਜੋ ਜਨ ਪਾਇਆ ਨਾਨਕ ਉਹ ਕਹਿ ਮਨ ਸੀਤਲਾ ਸਲੋਕ ਡੰਡੋਤ ਬੰਧਨ ਅਣਕਬਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪੌੜੀ ਡੱਡਾ ਡੇਰਾ ਇਹ ਨਹੀਂ ਜਹਾਂ ਡੇਰਾ ਤਹਿ ਜਾਣ ਉਹ ਡੇਰਾ ਕਾ ਸੰਜਮੋ ਗੁਰ ਕਾ ਸ਼ਬਦ ਪਛਾਣ ਆ ਡੇਰਾ ਕੋ ਸ਼ਰਮ ਕਰ ਘਾਲੈ ਜਾ ਕਾ ਤੁਸੁ ਨਹੀਂ ਜਾਮ ਸੰਗ ਚਾਲੈ ਉਹ ਡੇਰਾ ਕੀ ਸੋ ਮਿਤ ਜਾਣਾ ਜਾ ਕੋ ਦ੍ਰਿਸ਼ਟ ਪੂਰਨ ਭਗਵਾਨਾ ਡੇਰਾ ਨੇਚਲ ਸਚ ਸਤਸੰਗ ਪਾਇਆ ਨਾਨਕ ਤੇ ਜਾਨਾ ਡੁਲਾਇਆ ਸਲੋਕ ਟਾਹਨ ਲਾਗੇ ਧਰਮ ਰਾਏ ਕਿਨ੍ਹਾਂ ਨਾ ਕਾਲੋ ਬੰਦ ਨਾਨਕ ਉਬਰੇ ਜਪ ਹਰੀ ਸਾਧ ਸੰਗ ਸੰਬੰਧ ਪੌੜੀ ਟੱਡਾ ਟੁੰਡਤ ਕਹਿ ਫਿਰੋ ਟੁੰਡਨ ਆ ਮਨ ਮਾਹੇ ਸੰਗ ਤੁਹਾਰਾ ਪ੍ਰਭਸੈ ਬਣ ਬਣ ਕਹਾਂ ਫਿਰਾਹੇ ਢੇਰੀ ਟਾਹੋ ਸਤਸੰਗ ਅਹੰ ਬੁੱਧ ਵਿਗਰਾਲ ਸੁਖ ਪਾਵ ਸਹਿਜੇ ਵਸੋ ਦਰਸ਼ਨ ਦੇਖ ਨਿਹਾਲ ਢੇਰੀ ਜਮ ਜਮ ਮਰ ਕਰ ਜੁਨ ਦੁਖ ਪਾਏ ਮੋਹ ਮਗਨ ਲਪਟ ਰਹਿ ਹੋ ਆਵੈ ਜਾਏ ਟੈ ਤ੍ਰੇ ਤਬ ਟੈ ਪਰੇ ਸਾਧ ਜਨਾ ਸਰਨਾਏ ਨੋਕੇ ਪਾਹਿ ਕਟ ਨਾਨਕ ਲਈ ਸਮਾਏ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਹ ਛੁਟੈ ਨਿਕਟ ਨਾ ਜਾਈਏ ਹੋ ਦੂਤ ਪੌੜੀ ਨਾਨਾ ਰਣ ਤੇ ਸੀ ਜੇ ਆਤਮ ਜੀਤੈ ਕੋਏ ਹੋ ਮੈਂ ਅਣਸੋ ਲਰ ਮਰੇ ਸੋ ਸੋ ਬਾਧੂ ਹੋਏ ਮਨੀ ਮਿਟਾਏ ਜੀਵਤ ਮਾਰਾ ਗੁਰ ਪੂਰਾ ਉਪਦੇਸ਼ ਮਨੁਆ ਜੀਤ ਹਰ ਮਿਲੇ ਤੇ ਸੂਰਤਨ ਬੇਸ ਨਾ ਕੋ ਜਾਣ ਆਪਣੋ ਏਕ ਟੇਕੇ ਆਧਾਰ ਰਹਿਣ ਦਿਨ ਸਿਮਰਤ ਰਹਾ ਸੋ ਪ੍ਰਭ ਮਨੁਆ ਜੀਤ ਹਾਰ ਮਿਲੇ ਤੇ ਸੂਰਤਨ ਬੇਸ ਨਾ ਕੋ ਜਾਣ ਆਪਣੇ ਏਕ ਟੇਕੇ ਆਧਾਰ ਰਹਿਣ ਦਿਨ ਸਿਮਰਤ ਰਹਾ ਸੋ ਪ੍ਰਭ ਪੁਰਖ ਅਪਾਰ ਰੇਨ ਸਗਲ ਅਮਨ ਕਰੇ ਇਉ ਕਰਮ ਕਮਾਏ ਹੁਕਮੈ ਬੂਝੈ ਸਦਾ ਸੁਖ ਨਾਨਕ ਲਿਖਿਆ ਪਾਏ ਸਲੋਕ ਤਨ ਮਨ ਤਨ ਅਰਪੋ ਤਿਸ ਪ੍ਰਭੁ ਮਿਲਾਵੈ ਮੋਹੇ ਨਾਨਕ ਬ੍ਰਹਮੋ ਕਾਟੀਐ ਚੂਕੈ ਜਮਕੀ ਜੋ ਪੌੜੀ ਤਤਾ ਦਾਸੋ ਪ੍ਰੀਤ ਕਰ ਗੁਣਿਤ ਗੋਬਿੰਦ ਰਾਏ ਫਲ ਪਾਵੈ ਮਨ ਪਾਵਿਸ ਤੇ ਤਪ ਤੁਹਾਰੀ ਜਾਏ ਤ੍ਰਸ ਬ੍ਰਜਮ ਪੰਥ ਕੀ ਦਾਸ ਵਸੈ ਮਨ ਨਾਉ ਗਤ ਪਾਵੈ ਮਤ ਹੋਏ ਪ੍ਰਗਾਸ ਮਹਿਲੀ ਪਾਵੈ ਠਾਉ ਤਾਹੂ ਸੰਗ ਨ ਧਨ ਚਲੈ ਗ੍ਰਹਿ ਜੋ ਬਨੈ ਰਾਜ ਸੰਤ ਸੰਗ ਸਿਮਰਤ ਰਹੋ ਇਹ ਤੁਹਾਰੈ ਕਾਜ ਤਾਤਾ ਕਿਸ਼ਨ ਹੋਈਏ ਜੁਤਾ ਪਨਵਰ ਆ ਪ੍ਰਤਪਾਲ ਨਾਨਕ ਹਮੈ ਭਾਈ ਬਾਪ ਸਲੋਕ ਥਾਕੇ ਬਹੁ ਬੇਦ ਘਾਲ ਤੇ ਤ੍ਰਿਪਤ ਨ ਤਿਸ਼ਨਾ ਲਾਥ ਸੰਚ ਸੰਚ ਸਾਖਤ ਮੂਏ ਨਾਨਕ ਮਾਇਆ ਨਾ ਸਾਥ ਪੌੜੀ ਥਥਾ ਤਿਰਿ ਕੋ ਨਹੀਂ ਕਾਏ ਪਸਾਰੋ ਪਾਮ ਅਨਕ ਵੰਚ ਵਲ ਛਲ ਕਰੋ ਮਾਇਆ ਏਕਿਓ ਪਾਵ ਥੈਲੀ ਸੰਚੋ ਸ਼ਰਮ ਕਰੋ ਥਾਕ ਪ੍ਰਗਵਾਰ ਮਨ ਕੈ ਕਾਮਨਾ ਆਵਈ ਅੰਤੇ ਅਵਸਰ ਵਾਰ ਥਿਤ ਪਾਵੋ ਗੋਬਿੰਦ ਭਜੋ ਸੰਤਾਂ ਕੀ ਸਿਖ ਲੇਹ ਪ੍ਰੀਤ ਕਰੋ ਸਦ ਏਕ ਸਿਉ ਆ ਸਾਚਾ ਅਸਨੇਹ ਕਾਰਣ ਕਰਨ ਕਰਵਨੋ ਸਭ ਬਿਦ ਏਕ ਹਾਥ ਜਿਤ ਜਿਤ ਲਾਵਹਿ ਤਿਤ ਤਿਤ ਲਗੈ ਨਾਨਕ ਜੰਤ ਅਨਾਥ ਸਲੋਕ ਦਾਸਾਂ ਏਕ ਨਿਹਾਰਿਆ ਸਭ ਕਛ ਦੇਵਨ ਹਾਰ ਸਾਧ ਸਾਧ ਸਿਮਤ ਰਹ ਨਾਨਕ ਦਰਸ ਆਧਾਰ ਪੌੜੀ ਦੱਦਾ ਦਾਤਾ ਏਕ ਸਭ ਕੋ ਦੇਵਨ ਹਾਰ ਦਿੰਦੇ ਟੁੱਟ ਨਾ ਆਵਈ ਅਗਣਤ ਭਰੇ ਭੰਡਾਰ ਦੈਨ ਹਾਰ ਸਤ ਜੀਵਨ ਹਾਰਾ ਮਨ ਮੂਰਖ ਕਿਉ ਤਾਹੇ ਵਿਸਾਰਾ ਦੁਸ ਨਹੀਂ ਕਾਹੂ ਕੋ ਮੀਤਾ ਮਾਇਆ ਮੋਹ ਬੰਦ ਪ੍ਰੋ ਕੀਤਾ ਦਰਦ ਨਿਵਾਰ ਜਾ ਕੇ ਆਪੇ ਨਾਨਕ ਤੇ ਤੇ ਗੁਰਮੁਖ ਧਰਾਪੇ ਸਲੋਕ ਤਰ ਜੀ ਅਰੇ ਇਕ ਟੇਕ ਤੂੰ ਲਾਹੇ ਵਿਡਾਨੀ ਆਸ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ ਪੌੜੀ ਤਦਾ ਤਵ ਤੋ ਮਿਟੈ ਸੰਤ ਸੰਗ ਹੋਏ ਬਾਸ ਤੁਰਤੇ ਕਿਰਪਾ ਕਰੋ ਆਪ ਤੋ ਹੋਏ ਮਨੈ ਪ੍ਰਗਾਸ ਤਨ ਸਾਚਾ ਤਿਉ ਸਚ ਸਾਹਾ ਹਰ ਹਰ ਪੂੰਜੀ ਨਾਮ ਬਿਸਾਹਾ ਤੀਰੇ ਜਸ ਸੋਭਾ ਤੇ ਬਨਿਆ ਹਰ ਹਰ ਨਾਮ ਸਰਵਣ ਜੇ ਸੁਨਿਆ ਗੁਰਮੁਖ ਜੇ ਕਟਰੇ ਸਮਾਈ ਨਾਨਕ ਤੇ ਜਨ ਮਿਲੀ ਵਡਾਈ ਸਲੋਕ ਨਾਨਕ ਨਾਮ ਨਾਮ ਜਪ ਜਪਿਆ ਅੰਤਰ ਬਾਹਰ ਰੰਗ ਗੁਰਪੂਰੈ ਉਪਦੇਸਿਆ ਨਰਕ ਨਾਹੀ ਸਤਸੰਗ ਪੌੜੀ ਨੰਨਾ ਨਰਕ ਪਰੈ ਤੇ ਨਾਹੀ ਜਗ ਮਨ ਤਨੰਬ ਸਾਹੀ ਨਾਮ ਨਦਾਨ ਗੁਰਮੁਖ ਜੋ ਜਪਤੀ ਬਿਖ ਮਾਇਆ ਮੈਂ ਨਾ ਹੋਈ ਖਪਤੇ ਨੰਨਾ ਕਾਰਨ ਹੋ ਤਤਾ ਕੋ ਨਾਮ ਮੰਤਰ ਗੁਰ ਦੀਨੋ ਜਾ ਕੋ ਨਿਧਨ ਦਾਨ ਹਰਮਤ ਪੂਰੇ ਤੇ ਬਾਜ ਨਾਨਕ ਨਹ ਤੁਰੇ ਸਲੋਕ ਪਾਤ ਰਾਖੀ ਗੁਰ ਪਾਰ ਬ੍ਰਹਮ ਤਾਜ ਪ੍ਰਪੰਚ ਬੋ ਵਿਕਾਰ ਨਾਨਕ ਸੋ ਅਰਦੀਐ ਅੰਤ ਨਾ ਪਾਰਾ ਵਾਰ ਪੌੜੀ ਪਾਪਾ ਪਰਮਿਤ ਪਾਰ ਨ ਪਾਇਆ ਪਤਤ ਪਾਵਨ ਅਗਮ ਹਰ ਰਾਇਆ ਹੋਤ ਪੁਨੀਤ ਕੋਟ ਪਰ ਦੂ ਅੰਮ੍ਰਿਤ ਨਾਮ ਜਪੈ ਮਿਲ ਸਾਧੂ ਪਰ ਭਜ ਤ੍ਰੋ ਮੋਹ ਮਿਟਣ ਆਈ ਦਾਖੋ ਰਾਖੋ ਆਪ ਗੁਸਾਈ ਪਾਤਸ਼ਾਹ ਛਤਰ ਸਿਰ ਸੋਉ ਨਾਨਕ ਦੂਸਰ ਅਵਰਨਾ ਕੋ ਸਲੋਕ ਫਾਹੇ ਕਾਟੇ ਮਿਟੇ ਗਬਨ ਫਤਹ ਭਈ ਮਨ ਜੀਤ ਗੁਰ ਤੇ ਥਿਤ ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੈ ਨਿਤ ਦੀਤਾ ਪੌੜੀ ਫਫਾ ਫਿਰਤ ਫਿਰਤ ਵਾਇਆ ਦੁਰਲਭ ਦੇਹੇ ਕਲ ਯੁਗ ਮੈਂ ਪਾਇਆ ਫਿਰਿਆ ਅਵਸਰ ਚਰਨ ਹੱਥਾ ਨਾਮ ਜਪਤ ਕਟੀਐ ਫਾਸਾ ਫਿਰ ਫਿਰ ਆਵਣ ਜਾਲ ਨਾ ਹੋਈ ਏਕ ਏਕ ਜਪੋ ਜਪ ਸੋਈ ਕਰੋ ਕਿਰਪਾ ਪ੍ਰਭ ਕਰਨ ਹਾਰੇ ਮੇਲ ਲੈਹੋ ਨਾਨਕ ਬੇਚਾਰੇ ਸਲੋਕ ਬਿਨਾ ਸੁਣੋ ਤੁਮ ਪਾਰ ਬ੍ਰਹਮ ਦੀਨ ਦਇਆਲ ਗੋਪਾਲ ਸੁਖ ਸਿਬ ਸੰਪੈ ਬਹੁ ਭੋਗ ਰਸ ਨਾਨਕ ਸਾਦਰ ਵਾਲ ਪੌੜੀ ਬਾਬਾ ਬ੍ਰਹਮ ਜਾਨਣ ਤੇ ਬ੍ਰਹਮਾ ਪੈ ਸੁਣੋ ਤੇ ਗੁਰਮੁਖ ਸੋਚ ਧਰਮਾ ਵੀਰਾ ਆਪਣ ਬੁਰਾ ਮਿਟਾਵੈ ਤਾਹੂ ਬੁਰਾ ਨਿਕਟ ਨਹੀਂ ਆਵੈ ਵਾਧਿਓ ਆਪਣਾ ਹਉ ਹੋ ਬੰਦਾ ਦੋਸਤ ਦੇ ਆਗਿਆ ਕੋ ਅੰਧਾ ਬਾਤ ਚੀਤ ਸਭ ਰਹੀ ਸਿਆਣਪ ਜਿਸੇ ਜਨਾਵ ਸੋ ਜਾਨਣ ਨਾਨਕ ਸਲੋਕ ਪੈ ਭੰਜਨ ਅਗ ਦੁਖ ਨਾਸ ਮਨ ਅਰਾਧ ਹਰੇ ਸੰਤ ਸੰਗ ਜੇ ਰਿਤ ਵਸਿਓ ਨਾਨਕ ਤੇ ਨਾਮ ਪ੍ਰਮੇਹੇ ਪੌੜੀ ਪੱਬਾ ਪਰ ਮਿਟਾਓ ਆਪਣਾ ਯਾ ਸੰਸਾਰ ਸਗਲ ਸੁਪਨਾ ਪਰਮੇ ਸੁਰਨਰ ਦੇਵੀ ਦੇਵਾ ਪਰਮੇ ਸਿਧ ਸਾਧਕ ਬ੍ਰਹਮੇਵਾ ਪਰਮ ਪਰਮ ਮਾਨੁਖ ਡਹਿ ਕਾਏ ਦੁਤਰ ਮਹਾਂ ਬਿਖਮੇ ਮਾਏ ਗੁਰਮੁਖ ਪ੍ਰਮ ਭੈ ਮੋਹ ਮਿਟਾਇਆ ਨਾਨਕ ਦੇਹ ਪਰਮ ਸੁਖ ਪਾਇਆ। ਸਲੋਕ ਮਾਇਆ ਡੋਲਾ ਬਹੁ ਬਿਧੀ, ਮਨ ਲਪਟਿਓ ਤੇ ਸੰਗ, ਮੰਗਣ ਤੇ ਜੇ ਤੁਮ ਰੱਖੋ, ਸੋ ਨਾਨਕ ਨਾਮੈ ਰੰਗ ਪੌੜੀ। ਮੰਮਾ ਮੰਗਣ ਹਰਿ ਏਆਨਾ, ਦੇਨ ਹਾਰ ਦੇ ਰਹੋ ਸੁਜਾਨਾ, ਜੋ ਦੀਨੋ ਸੋ ਏਕਾ ਬਾਰ, ਮਨ ਮੂਰਖ ਕਹਿ ਕਰੈ ਪੁਕਾਰ, ਜੋ ਮੰਗੈ ਤੋ ਮੰਗੈ ਬੀਆ, ਜਾਤ ਕੁਸਲ ਨਾ ਕਾਹੂ ਥੀਆ, ਮੰਗਣ ਮੰਗਤਾ ਏਕੈ ਮਾਂਗ, ਨਾਨਕ ਜਾਤੇ ਪਰਹ ਪਰਾਗ। ਸਲੋਕ ਮਤ ਪੂਰੀ ਪ੍ਰਧਾਨ ਤੇ, ਗੁਰ ਪੂਰੇ ਮਨਮੰਤ, ਜਿਸ ਜਾਨੁ ਪ੍ਰਭ ਆਪਣਾ, ਨਾਨਕ ਤੇ ਭਗਵੰਤ ਪੌੜੀ। ਮਾਮਾ ਜਾਹੁ ਮਰਮ ਪਛਾਨਾ, ਭੇਟ ਸਾਧ ਸੰਗ ਪਤੀ ਆਨਾ, ਦੁਖ ਸੁਖ ਹੋਆ ਕੈ ਸਮਤ ਬੀਚਾਰਾ, ਨਰਕ ਸੁਰਗ ਫੇਰ ਫੇਰ ਅਵਤਾਰਾ, ਤਾਹੂ ਸੰਗ ਤਾਹੂ ਨਿਰਲੇਪਾ, ਪੂਰਨ ਘਟ ਘਟ ਪੁਰਖ ਵਸੇਖਾ, ਉਹ ਰਸ ਮੈਂ ਆਹੂ ਸੁਖ ਪਾਇਆ, ਨਾਨਕ ਲਿਪਤ ਨਹੀਂ ਤੇ ਮਾਇਆ। ਸਲੋਕ ਯਾਰ ਮੀ ਸੁਨ ਸਜਨੋ, ਬਿਨ ਹਰ ਛੂਟਣ ਨਾਹੇ, ਨਾਨਕ ਤੇਹ ਬੰਧਨ ਕੱਟੇ, ਗੁਰ ਕੀ ਚਰਨੀ ਪਾਹੇ ਪਵੜੀ, ਜਈਆ ਜਤਨ ਕਰ ਦਬੋ ਵਿਦਿਆ, ਏਕ ਨਾਮ ਬਿਨ ਕਹਿਣ ਲਉ ਸਿੱਧੀਆ, ਜਾਹੂ ਜਤਨ ਕਰ ਹੋਤ ਛੁਟਾਰਾ, ਆਹੂ ਜਤਨ ਸਤ ਸੰਗਾਰਾ, ਜਾ ਉਬਰਨ ਧਾਰ ਸਭ ਕੋ, ਵਾਹਿ ਜਪੈ ਬਿਨ ਉਬਰ ਨਾ ਹੋ, ਜਾਹੂ ਤਰਨ ਤਾਰਨ ਸਮਰਥ, ਰਾਖ ਲਿਓ ਨਿਰਗੁਣ ਨਰਨਾਥ, ਮਨ ਬਚ ਕਰਮ ਜਿਹਾ ਭਜਨਾਈ, ਨਾਨਕ ਤੇ ਮਤ ਪ੍ਰਗਟਿ ਆਈ। ਸਲੋਕ ਰੋਸ ਨ ਕਾਹੂ ਸੰਗ ਕਰੋ, ਆਪਣ ਆਪ ਵਿਚਾਰ, ਹੋਏ ਨਿਮਾਣਾ ਜਗ ਰਹੋ, ਨਾਨਕ ਨਦਰੀ ਪਾਰ ਪੌੜੀ, ਰਾਰਾ ਰੇਨ ਹੋ ਸਭ ਜਾ ਕੀ, ਤਜਪ ਮਨ ਛੁਟੈ ਤੇਰੀ ਬਾਕੀ, ਰਣ ਦਰਗਤ ਤੋ ਸੀਜੈ ਪਾਈ, ਜੋ ਗੁਰਮੁਖ ਰਾਮ ਨਾਮ ਲਿਬਲਾਈ, ਰਹਿਤ ਰਹਿਤ ਰਹਿ ਜਾਹੇ ਵਿਕਾਰਾ, ਪੂ ਗੁਰ ਪੂਰੇ ਕਹਿ ਸ਼ਬਦ ਅਪਾਰਾ, ਰਤੇ ਰੰਗ ਨਾਮ ਰਸ ਮਾਤੇ, ਨਾਨਕ ਹਰ ਗੁਰ ਕੀਨੀ ਦਾਤੇ। ਸਲੋਕ ਲਾਲ ਝੂਠ ਵਿਖੇ ਵਿਆਦ, ਇਹ ਦੇਹੀ ਮੈਂ ਬਾਸ, ਹਰ ਹਰ ਅੰਮ੍ਰਿਤ ਗੁਰਮੁਖ ਪੀਆ, ਨਾਨਕ ਸੁਖ ਨਿਵਾਸ ਪਾਵੜੀ, ਲੱਲਾ ਲਾਵੋ ਔਖਦ ਜਾਹੂ, ਦੁਖ ਦਰਦ ਮਿਟੇਖ ਨਾਹੂ, ਨਾਮ ਔਖਦ ਦੇਹ ਤਾਵੈ, ਤਾਹੇ ਰੋਗ ਸੁਪਨੇ ਨਹੀਂ ਆਵੈ, ਹਰ ਔਖ ਸਭਕਟ ਹੈ ਪਾਈ, ਗੁਰ ਪੂਰੇ ਬਿਨ ਬਿਦ ਨਾ ਬਨਾਈ, ਗੁਰ ਪੂਰੇ ਸੰਜਮ ਕਰ ਤੀਆ, ਨਾਨਕ ਤੋ ਫਿਰ ਦੁਖ ਨ ਤੀਆ। ਸਲੋਕ ਬਾਸ ਦੇਵ ਸਰਵਤਰ ਮੈਂ, ਮੁੰਨਾ ਕਥੂ ਠਾਏ, ਅੰਤਰ ਬਾਹਰ ਸੰਗ ਹੈ, ਨਾਨਕ ਆਏ ਦੁਰਾਏ ਪੌੜੀ, ਬਾਬਾ ਬੈਰ ਨਾ ਕਰੀਏ ਕਾਹੂ, ਕੜ ਕੜ ਅੰਤਰ ਬ੍ਰਹਮ ਸਮਾਹੂ, ਵਾਸਦੇਵ ਜਲ ਥਲ ਮੈਂ ਰਵਿਆ, ਗੁਰ ਪ੍ਰਸਾਦ ਵਿਲੈ ਹੀ ਕਵਿਆ, ਬੈਰ ਵਿਰੁੱਧ ਮਿਟੈ ਤੇ ਮਨ ਤੇ, ਹਾਰ ਕੀਰਤਨ ਗੁਰਮੁਖ ਜੋ ਸੁਣਤੇ, ਵਰਨ ਚਿੰਨ ਸਗਲੈ ਤੇ ਰਹਿਤਾ, ਨਾਨਕ ਹਰ ਹਰ ਗੁਰਮੁਖ ਜੋ ਕਹਿਤਾ। ਸਲੋਕ ਹਉ ਹਉ ਕਰਤ ਬਿਹਾਨੀਆਂ, ਸਾਕਤ ਮੁਗਦੇ ਜਾਣ, ਡੜਕ ਮੋਏ ਜੋ ਤ੍ਰਿਖਵੰਤ, ਨਾਨਕ ਕਿਰਤ ਕਮਾਨ ਪੌੜੀ, ਡਾੜਾ ਡਾਡ ਮਿਟੈ ਸੰਗ ਸਾਧੂ, ਕਰਮ ਧਰਮ ਤਤ ਨਾਮ ਰਾਧੂ, ਰੂੜੋ ਜੇ ਬਸਿਓ ਰਿਦ ਮਾਹੀ, ਵਾ ਕੀ ਡਾੜ ਮਿਟਤ ਬਿਨ ਸਾਹੀ, ਡਾੜ ਕਰ ਸਾਕਤ ਗਵਾਰਾ, ਜੇ ਹੀ ਅਹੰਗੁਦ ਵਿਕਾਰਾ, ਡਾੜਾ ਗੁਰਮੁਖ ਡਾੜ ਮਿਟਾਈ, ਨਿਮਖ ਮਾਹਿ ਨਾਨਕ ਸਮਝਾਈ। ਸਲੋਕ ਸਾਧੂ ਕੀ ਮਨ ਉੱਟ ਗਹੋ, ਉਕ ਸਿਆਣਪ ਤਿਆਗ, ਗੁਰ ਦੀਖਿਆ ਜੇ ਮਨ ਬਸ, ਨਾਨਕ ਮਸਤਕ ਭਾਗ ਪੌੜੀ,
1: ਸਸਾ ਸਰਨ ਪਰੇ ਅਬਹਾਰੇ, ਸ਼ਾਸਤਰ ਸਿਮਰਤ ਬੇਦ ਵਿਚਾਰੇ, ਸੋਧਤ ਸੋਧਤ ਸੋਧ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ, ਸਾਹ ਸਾਸ ਹਮ ਭੁੱਲਣ ਹਾਰੇ, ਤੁਮ ਸਮਰੱਥ ਗੰਤ ਪਾਰੇ, ਸ਼ਰਨ ਪਰੇ ਕੀ ਰਾਖ ਦਿਆਲਾ, ਨਾਨਕ ਤੁਮਰੇ ਬਾਲ ਗੋਪਾਲਾ। ਸਲੋਕ ਕੁਦੀ ਮਿੱਟੀ ਤਬ ਸੁਖ ਪਏ, ਮਨ ਤਨ ਪਏ ਅਰੋਗ, ਨਾਨਕ ਦ੍ਰਿਸ਼ਟੀ ਆਇਆ ਉਸ ਤਤ ਕਰਨੈ ਜੋਗ, ਪੌੜੀ ਖੱਖਾ ਖਰਾ ਸਰਾ ਹੋ ਤਾਹੂ, ਜੋ ਖਿਨ ਮੈਂ ਊਨੇ ਸੁਰ ਪਰਾਹੂ, ਕਰਾ ਨਿਮਾਨਾ ਹੋਤ ਪਰਾਨੀ, ਆਂਦਨ ਜਾਪੇ ਪ੍ਰਭ ਨਿਰਵਾਨੀ, ਭਾਵੇਂ ਖਸਮ ਤਾਊਆ ਸੁਖ ਦੇਤਾ, ਪਾਰ ਬ੍ਰਹਮ ਐਸੋ ਅਗੰਤਾ, ਸੰਖ ਖਤੇ ਖਿਨ ਬਖਸ਼ਣ ਹਾਰਾ, ਨਾਨਕ ਸਾਹਿਬ ਸਦਾ ਦਿਆਰਾ। ਸਲੋਕ ਸਤਿ ਕਹੋ ਸੁਨ ਮਨ ਮੇਰੇ, ਸਰਨ ਪਰੋ ਹਰਿ ਰਾਏ, ਉਕਤ ਸਿਆਣਪ ਸਗਲ ਤਿਆਗ, ਨਾਨਕ ਲੈ ਸਮਾਏ ਪੌੜੀ ਸੱਸਾ ਸਿਆਨ ਪਛਾੜ ਆਨਾ ਹਿਕਮਤ ਹੁਕਮ ਨ ਪ੍ਰਭਤੀ ਆਨਾ ਸਹਿਸ ਪਾਤ ਕਰੇ ਚੁਤਰਾਈ ਸੰਗ ਤੁਹਾਰੇ ਇਕ ਨ ਜਾਈ ਸੋਹ ਸੋਹ ਜਪਦਿਨ ਰਾਤੀ

0: अभ्यास कर्म धर्म क्रिया सगल त्याग बन मद है फिरिया अनक प्रकार की है बहु जतना पुण्य दान हूँ मैं बहु रतना शरीर कटाए हूँ मैं कर राती वर्त नेम करे बहु पाती नहीं तुल राम नाम विचार नानक गुरमुख नाम जपिए एक बार नौ खन पृथ्वी फिरे चिर जीवे माँ उदास तपी सुर थीवे अगर महे होमत प्योर परान कनक असब है भरपूम दान न्यौली कर्म करे बहुवासन जैन मार्ग संयम हसाधन निमुख निमुख कर शरीर कटावे तो भी हो मैं महल न जावे हर के नाम संसार किस नाहे नानक गुरमुख नाम जब जगत पाए मन कामना तीर दे छुटै गर्व गुमान न मन ते उठै सोच करे दिन सर रात मन की मैल न तन थे जात इस देही को बो साध ना करे मन ते कबू न बिखिया ठरै जल तो बोधे अनीत शुद्ध का होए काची पीठ मन हर के नाम की मैं मायूच नानक नाम उदरे पथ बहुमूच बहुत सियाण जम का पो व्यापै अनक जतन कर तिशन त्रापै एक अनेक अगन नहीं बुझै कोट उपव दरगा नहीं सिजै छूट से नाही उप्यार वो व्यापे माया जाल अवर कर तो सगली जमडाना गोविंद भजन बिन तिल नहीं मान हर का नाम जब दुख जाए नानक बोले सहज सुपाए चार पदार्थ जे को मांगे साजना की सेवा लागे जे को अपना दुख मिटावे हर हर नाम हृदय सदगावे जे को अपनी शोभा लोरे साह संग ये होमे छोरे जे को जन्म मरण ते डरे साजना की सरनी परे जिस जन को प्रभु दर्श प्यासा नानक ताके बल बल जासा सगल पुरख में पुरख प्रधान सत्संग जाका मेरे अभिमान आपस को जो जाने नीचा सो हु गनिये सब थे ऊंचा जाका मन होए सगल कीरीना हर हर नाम तिन गढ़ गढ़ चीना मन अपने ते बुरा मिटाना पेखे सगल से साजना सुख दुख जन सम दृष्टेता नानक पाप पुन नहीं ले पा निर्धन को तन तेरो नाओ निथावे को नाओ तेरा थाओ नमाने को प्रभ तेरो मान सगल कटा को देवो दान करन करावन हार स्वामी सगल कटा के अंतर जामी अपनी गत मित जानो आपे आपन संग आप प्रभ राते तुमरी उस्तत तुमते होए नानक अवर न जान सकोए सर्व धर्म में से धर्म हर को नाम जप निर्मल कर्म सगल क्रिया में उत्तम क्रिया सा संग दुर्मत मल हिरिया सगल उद्यम में उद्यम भला हर का नाम जपो जी सदा सगल बानी में अमृत बानी हर को जा सुन रसन बखानी सगल थान ते वो उत्तम थान नानक जे कट बसे हर नाम श्लोक निर्गुण यार आने सो प्रभ सदा संभाल जिनकी आत चीत रख नानक निभी नाल अष्टपदी रमैया के गुण चेत फरानी
1: ਗਰਭ ਅਗਨ ਮੈਂ ਜਿਨ ਉਬਾਰਿਆ ਬਾਲ ਵਿਵਸ सुख सूद बिरद पया उपर साक्षैन मुखे पियो बैठ को दैन एहो निर्गुण गुण कछु न बूझे बख्श लेहु तो नानक सीज जिह प्रसाद तार उपर सुख बसा सुत परात बीत बनता संघसा जे प्रसाद पीवै शीतल जला सुखदाई पवन पावक कमला जिह प्रसाद भोगै सब रसा सगल समग्री संग साथ बसा दीने हस्त पाम कर नित रसना तिस त्याग संग रचना ऐसे दुख मूड़ अंत व्यापे नानक कढ़ लो प्रवापे आदि अंत जो राखन हार तिसो प्रीत न कर गवार जाकी सेवा नव निध पावै तस मूड़ मन नि लावै जो ठाकुर ससदा हजूरे ताको अंधा जानत दूरे जाकी टहल पावै दरग मान सब सारे मुगदे जान सदा सदह भूलन हार नानक रखन हार अपार रतन त्याग कौडी संग रचा सा छोट छूट संग मचा जो छड़ना सो अस्थिर कर माना जो होबन सो दूर पर न छोड़ जाय तिसका श्राम कर तिस संग सहाय तिस पर हरा चंदन लेप उतारा धोए तो गर्दव प्रीत भस्म संग हो अंत कूप मैं पतत विकराल नानक कढ़ लिहो प्रभ दयाल कर तूत पसु की मानस जात लोक पचारा कर दिन रात बाहर पेख अंतर मल माया शब्द नाही कश कर छपाया बाहर ज्ञान त्यान स्नान अंतर व्यापल विस्वान अंतर अगन बाहर तन स्वा गल पाथर कैसे तरह अथा जाके अंतर बसा प्रभाप नानक तेजन सहज समाध सुनंदा कैसे मार्ग पावा कर गए लेह उड़ने बहावा कहाँ बुझारत बुझे डोरा निस कही है तो समझे भोरा कहाँ बिसन पद गावै गंग जतन करे तो पी सुर भंग कहाँ पिंगल पर्वत पर पवन नहीं हो तू हाँ उस गवन करतार करना मैं दीन बेनती करा नानक तुमरी कृपा तर संग सहाई सो आवै न चीत जो बैराई तां सो प्रीत बलुआ के गृह भीतर बसा आनंद केल माया रंग रसा दृढ़ कर माना मन प्रतीत काल न आवै मूड़े चीत बैर विरोध काम क्रोध मोह झूठ विकार महा लो त्रोह याहू जुगत बेहाने कई जन्म नानक राख लेहो आपन कार करम तू ठाकुर तुम पय अरदास जियो पिंड सब तेरी रास तुम मात पिता हम बारक तेरे तुमरी कृपा मह सुख कनेरे कोई न जाना तुम रहान तू चेते उचा भगवंत सगल समगरी तुमरा सूत्र धारी तुम ते हो सुहाग्याकारी तुमरी गात मित तुम ही जानी नानक दास सदा कुर्बानी सलोक देन हर प्रभ छोड़ कै लागह आन सुवाय नानक कहु ना सी जई बिन नावै पत जाय अष्टपदी दास वस्तु लेपा छपावै एक वस्त कारण बिखोट गवावै एक पीना दे दस पीहर ले तो मूड़ा कहो कह करे जिस ठाकुर सो नाही चारा ताको कीजे सद नमस्कारा जाख मन लग प्रभ मीठा सर्व सुख ताहु मन बूठा जिस जन ने अपना हुक्म मनाया सर्व सुख नानक तिन पाया गन साहु अपनी दे रास खात पीत बरता आनंद उलास अपने मान कश बौर साहु ले गया नी मन रुस करे अपनी प्रतीत आप ही खोवै पर उसका विश्वास ना होवै जिसकी बस्ते से आगे रख प्रभ की आगे माना माथा उससे चौगन कर निहाल नानक साहिब सदा दयाल अनक पांत माया के हेत सर पर होवत जान अनेत बिरखी छाया सो रंग लावै ओह बिन सह मन पछतावै जो दिसै सो चालन हार लपट रह तयंद अंधार बटाऊ सो जो लावै नेता को हाथ ना वैखे मन हर के नाम की प्रीत सुखदाई कर कृपा नानक आप लै लाई मिथ्या तन धन कुटुंब सबाया मिथ्या होमै ममता माया निर्मिथ्या राज जोबन धन माल मिथ्या काम क्रोध विकराल मिथ्या रथ हस्ती अस वस्त्रा मिथ्या रंग संग माया पी खस्ता मिथ्या त्रो मोह अभिमान मिथ्या आपस ऊपर करत गुमान असिर भगत सादगी शरण नानक जप जप जीव हर के चरण मिथ्या श्रवण पर निंदा सुन मिथ्या हस्त पर दर्भ को हिर मिथ्या नेत्र पेखत पर त्रय रूपाद मिथ्या रसना भोजन अन स्वाद मिथ्या चरण पर्व कर को धावै मिथ्या मन पर लोभ लुभावै मिथ्या तन नहीं पर उपकारा मिथ्या बास लेत बेकारा बिन बूझे मिथ्या सब पय सफल दे नानक हर हर नाम लय बिरथी साकत की अर्जा साच बिना कहो सुचा बिरथा नाम बिना तन अंध मुखावत ता कह दुर्गंध बिन सिमरन दिन रन बिरथा बेहाय मेघ बिना जो खेती जाए गोविंद भजन बिन बिरथे सब काम जो किरपन के निरार्थ दाम तन तन ते जन जे कट बस्यो हर नाओ नानक टाके बल बल जाओ ਰਹਿਤ ਅਵਰ ਕਾ ਸ਼ਬਦ ਕਮਾਵਤ ਮਨ ਨਹੀਂ ਪ੍ਰੀਤ ਮੁਖੋ ਗੰਡ ਲਾਵਤ ਜਾਨਣ ਹਾਰ ਪ੍ਰਭੂ ਪ੍ਰਵੀਨ ਬਹਰ ਪੇਖ ਨ ਕਾਹੂ ਭੀਨ ਅਵਰ ਉਪਦੇਸਾ ਆਪਣਾ ਕਾਰਾ ਆਵਤ ਜਾਵਤ ਜਨਮ ਅਮਰਾ ਜਿਸ ਕੈ ਅੰਤਰ ਬਸਨ ਨਿਰੰਕਾਰ ਤਿਸ ਕੀ ਸੀਖ ਤਰ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਤਾ ਨਾਨਕ ਗੁਰਜਨ ਚਰਨ ਪਰਤਾ ਕਰਬ ਬੇਨਤੀ ਪਾਰ ਬ੍ਰਹਮ ਸਭ ਜਾਨ ਆਪਣਾ ਕੀ ਆਪ ਮਨ ਆਪੇ ਆਪ ਆਪ ਕਰਤਨ ਬੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਉਪਾਮ ਸਨ ਸਗਲ ਤੇਰਾ ਸਭ ਕਰ ਜਾਨਾ ਆਤਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜ ਲਾਏ ਥਾਨ ਤਨੰਤਰ ਰਹਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕਰੋ ਦਰ ਲੋਭ ਮੋਹ ਬਿਨ ਸਜਾਏ ਅੰਗੇਵ ਨਾਨਕ ਪ੍ਰਭ ਸਰਨਾਗਤੀ ਕਰਨ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਗੁਰ ਆਖ ਮਨ ਮਾਹੇ ਜੇ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕੋ ਸਿਮਰਤ ਪਰਮ ਗਤ ਪਾਵਾ ਜਿਹ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਚਾਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾਰ ਪੈ ਸਿਮਰਤ ਤਿਸ ਰਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਤਿਆ ਬਣ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੈ ਜਗਤ ਅਮਰ ਲੁਭਾਵੈ ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪੈਰ ਤਾਕਾ ਜਸ ਗਾ ਬੀਜੈ ਜੇ ਪ੍ਰਸਾਦ ਤੋਇ ਸਭ ਕੋ ਮਨ ਅਮੁਖਤਾ ਖੋਜ ਸਸਨ ਬਖਾਨਾ ਜੇ ਪ੍ਰਸਾਦ ਤਿਰੋ ਰਹਿਤਾ ਧਰਮ ਮਨ ਸਦਾ ਤੇ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵਹਿ ਨਾਨਕ ਪਾਸੇ ਧੀ ਕਰ ਜਾਵਹਿ ਜੇ ਪ੍ਰਸਾਦ ਰੂਪ ਕੰਚਨ ਦੇਹੀ ਲਿਬ ਲਾਵੋ ਤਿਸ ਰਾਮ ਸਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੋ ਪਾਵਾ ਹਰ ਹਰ ਜਸ ਕਹਿਤ ਜਿਹ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਭ ਤਾਂ ਕਹਿ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਧ ਸਾਧ ਸਿਮਰੋ ਪ੍ਰਭੂ ਚੇ ਜੇ ਪ੍ਰਸਾਦ ਭਾਈ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ ਜਿਹ ਪ੍ਰਸਾਦ ਆਭੂਖਣ ਪਹਿਰੀਜੈ ਮਨ ਤੇ ਸਿਮਰਤ ਕਿਉਂ ਆਲਸ ਕੀਜੈ ਜਿਹ ਪ੍ਰਸਾਦ ਅਸਵਾਸ ਤੇ ਅਸਵਾਰੀ ਮਨ ਤਿਸ ਪ੍ਰਭ ਕੋ ਕਬਹੁ ਨਾਮ ਬਿਸਾਰੀ ਜਿਹ ਪ੍ਰਸਾਦ ਬਾਗ ਮਿਲਖ ਧਨਾ ਰਾਖ ਪੁਰੇ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਨਾਈ ਉਠਤ ਬੈਠਤ ਸਤ ਸਤਿਆਈ ਤਿਸੈ ਧਿਆਇ ਜੋ ਏਕੇ ਅਲਖੈ ਇਹਾਂ ਉਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰਹਿ ਪੁੰਨ ਬਹੁਦਾਨ ਮਨ ਹਰਿ ਪਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਵਿਚਾਰ ਬਿਵਹਾਰੀ ਸਿ ਪਪ ਕੋ ਸਭ ਸਭ ਚਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਾਤ ਰਹਾ ਗੁਰ ਪ੍ਰਸਾਦ ਨਾਨਕ ਜਸ ਕਹਾ ਜੇ ਪ੍ਰਸਾਦ ਸੁਣੈ ਕਰਨ ਨਾਥ ਜੇ ਪ੍ਰਸਾਦ ਵੇਖੇ ਵਿਸਮਾਦ ਜਿਹ ਪ੍ਰਸਾਦ ਬੋਲੈ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਸਜੇ ਬਸਨਾ ਜੇ ਪ੍ਰਸਾਦ ਹਾਸ ਕਰ ਚੱਲੈ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੁਸੈ ਸਮਾਵੈ ਐਸਾ ਪ੍ਰਭ ਤਿਆਗ ਅਮਰ ਕਦ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕਾ ਮੂਲ ਰਮਨ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਂ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੈ ਸਹਜ ਰੇ ਮਨ ਮੇਰੇ ਤਾਂ ਸੁਰਾਜ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਪ ਜਪੈ ਜਪ ਸੋਏ ਆਪ ਜਪੈ ਜਪੈ ਸੋ ਨਾਮ ਆਪ ਗਾਵਾ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੁਹੇ ਪ੍ਰਗਾਸ ਪ੍ਰਭ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਾਤ ਉਤਮ ਹੋਏ ਸਰਬਨਧਾਨ ਪ੍ਰਭ ਤੇਰੀ ਮਇਆ ਆਪੋ ਕਿਸ਼ਨ ਕਿਨ ਹੁਲਿਆ ਜਿਤ ਜਿਤ ਲਾਵੋ ਤਿਤ ਲਗੈ ਹਰਨਾਥ ਨਾਨਕ ਕਿਨ ਕਹਿ ਕਿਸ਼ਨ ਹਾਲ ਸਲੋਕ ਅੱਗ ਮੈਂ ਗਾਦ ਪਾਰ ਬਮ ਸੋਏ ਜੋ ਜੋ ਕਹਾ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧਨਾ ਕੀ ਚਰਜ ਕਥਾ ਅਸ਼ਟਪਦੀ ਸਾਧ ਕੇ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੇ ਸੰਗ ਮਿਟੇ ਅਭਿਮਾਨ ਸਾਧ ਕੇ ਸੰਗ ਪ੍ਰਗਟੈ ਸੋ ਗਿਆਨ ਸਾਧ ਕੇ ਸੰਗ ਬੁੱਝੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਵੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਭਰਨਾ ਕੌਣ ਪਰਾਨੀ ਨਾਨਕ ਸਾਧ ਕੀ ਸੋਭਾ ਪ੍ਰਮਾ ਸੁਮਾਨੀ ਸਾਧ ਕੇ ਸੰਗ ਗੋਚਰ ਮਿਲੈ ਸਾਧ ਕੇ ਸੰਗ ਸਦਾ ਪਰ ਫੁੱਲੈ ਸਾਧ ਕੇ ਸੰਗ ਆਵੈ ਬਸਵੰਚਾ ਸਤਸੰਗ ਅੰਮ੍ਰਿਤ ਰਸਵੰਚਾ ਸਾਧ ਸੰਗ ਵਿੱਚ ਸਭ ਕੀ ਦੇਣ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨ ਕਤ ਹੂੰ ਧਾਵਾ ਸਤਸੰਗ ਅਸਥਿਤ ਮਨ ਪਾਵਾ ਸਾਧਕ ਸੰਗ ਮਾਇਆ ਤੇ ਭਿੰਨ ਸਤਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਤਸੰਗ ਦੁਸ਼ਮਣ ਸਮੀਤ ਸਾਧੂ ਕਸੰਗ ਮਹਾਂਪੁਨੀਤ ਸਤਸੰਗ ਕਿਸੁਨੀ ਬੈਰ ਸਾਧਕ ਸੰਗ ਨ ਬੀਂਗਾ ਪੈਰ ਸਾਧਕ ਸੰਗ ਨਾ ਹੀ ਕੋ ਮੰਦਾ ਸਤਸੰਗ ਜਾਨੇ ਪਰਮਾਨੰਦਾ ਸਾਧਕ ਸੰਗ ਨਾ ਹੀ ਹੋ ਤਾਪ ਸਾਧਕ ਸੰਗ ਤਜ ਸਵਾਪ ਆਪੇ ਜਾਨਾ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨ ਆਈ ਸਾਧਕ ਸੰਗ ਨ ਕਬਹੁ ਤਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤੇ ਗੋਚਰ ਲਾਹਾ ਸਾਧੂ ਕੈ ਸੰਗ ਜਰ ਸਹ ਸਾਧਕ ਸੰਗ ਬਸਾ ਥਾਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧਕ ਸੰਗ ਦ੍ਰਿੜੈ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਗ ਸਭ ਕੋਲ ਉਧਾਰ ਸਤਸੰਗ ਸਾਜਨ ਮੀਤ ਕੁਟੰਬ ਨਿਸਤਾਰ ਸਾਧੂ ਕਾ ਸੰਗ ਸੋ ਧਨ ਪਾਵਾ ਜਿਸ ਤਨ ਤੇ ਸਭ ਕੋ ਵਰਸਾ ਵਸ ਸਤ ਸੰਗ ਧਰਮ ਰਾਇ ਕਰੇ ਸੇਵਾ ਸਤ ਕੇ ਸੰਗ ਸੋ ਬਾ ਸੋ ਦੇਵਾ ਸਾਧੂ ਕਾ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕਾ ਸੰਗ ਸਰਬ ਥਾਨ ਗਮ ਨਾਨਕ ਸਾਧ ਕਾ ਸੰਗ ਸਫਲ ਜਨਮ ਸਾਧ ਕਾ ਸੰਗ ਨਹੀਂ ਕਛ ਕਾਲ ਦਰਸ਼ਨ ਭੇਟ ਤੋ ਹੋਤ ਨਿਹਾਲ ਸਾਧ ਕਾ ਸੰਗ ਕਲੂਖ ਤਰ ਸਾਧ ਕਾ ਸੰਗ ਨਰਕ ਪਰ ਹਰੈ ਸਾਧ ਕਾ ਸੰਗ ਇਹਾਂ ਉਹਾਂ ਸੁਹੇਲਾ ਸਤ ਸੰਗ ਬਿਛਰ ਤਰ ਮੇਲਾ ਜੋ ਇੱਛਾ ਸੋਈ ਫਲ ਪਾਵਾ ਸਾਧ ਕਾ ਸੰਗ ਨਾ ਬਿਰਥਾ ਜਾਵਾ ਪਾਰ ਬ੍ਰਹਮ ਸਾਧ ਰਿਧ ਵਸ ਨਾਨਕ ਉਦਰੈ ਸਾਧ ਸਮਰਸਾ ਸਾਧ ਕਾ ਸੰਗ ਸੁਨੋ ਹਰ ਨਾਉ ਸਤ ਸੰਗ ਹਰ ਕੇ ਗੁਣ ਗਾਉ ਸਾਧ ਕਾ ਸੰਗ ਨਾ ਮਨ ਤੇ ਬਿਸਤਰਾ ਸਤ ਸੰਗ ਸਰ ਪਰ ਨਿਸਤਰ ਸਤ ਕਾ ਸੰਗ ਲੱਗੇ ਪਰ ਮੀਠਾ ਸਾਧੂ ਕਾ ਸੰਗ ਘਟ ਘਟ ਜੀਠਾ ਸਾਧ ਸੰਗ ਭਏ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ ਸਤ ਕਾ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧ ਕੇ ਮਹਿਮਾ ਭੇਦ ਨਾ ਜਾਣਾ ਜੇਤਾ ਸੁਣੇ ਤੇਤਾ ਬਖਿਆਨਾ ਸਾਧ ਕੇ ਉਪਮਾ ਤੇ ਗੁਰ ਤੇ ਦੂਰ ਸਾਧ ਕੇ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾ ਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਉੱਚੇ ਉੱਚੀ ਸਾਧ ਕੀ ਸੋਭਾ ਮੁੱਚੇ ਮੁੱਚੇ ਸਾਧ ਕੀ ਸੋਭਾ ਸਾਧਵਾਨ ਆਈ ਨਾਨਕ ਸਾਧ ਪ੍ਰਭ ਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖ ਏਕਸ ਬਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਨ ਬ੍ਰਹਮ ਗਿਆਨੀ ਕੈ ਧੀਰਜ ਏਕ ਜੋ ਬਸਦਾ ਕੋ ਖੋਦਾ ਕੋ ਚੰਦਨ ਲੇਪ ਬ੍ਰਹਮ ਗਿਆਨੀ ਕੈ ਗੁਰਨਾਉ ਨਾਨਕ ਜੋ ਪਵਕ ਸਤਿ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੈ ਜਲਾ ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਤਰੁ ਪਰ ਆਕਾਸ਼ ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ ਬ੍ਰਹਮ ਗਿਆਨੀ ਉਚੇ ਉੱਚਾ ਮਨ ਆਪਣਾ ਸਭ ਤੇ ਨੀਚੇ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭਾਪ ਕਰੇ ਬ੍ਰਹਮ ਗਿਆਨੀ ਸਗਲ ਕੀ ਦੀਨਾ ਆਤਮ ਰਾਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਿਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਪਿਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਮਿੰਦਰ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਕੂਪਰਾਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰਵ ਕਰੋ ਮਾਹਾ ਬ੍ਰਹਮ ਗਿਆਨੀ ਕਾ ਨਾਹੀ ਧੰਦਾ ਬ੍ਰਹਮ ਗਿਆਨੀ ਲਿਥਾਵਤ ਬੰਧਾ ਬ੍ਰਹਮ ਗਿਆਨੀ ਕਾ ਹੋਇ ਸੁਭਲਾ ਬ੍ਰਹਮ ਗਿਆਨੀ ਸੋ ਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪਾ ਸਗਲ ਸੰਸਾਰ ਬ੍ਰਹਮ ਗਿਆਨੀ ਕਾ ਇੱਕ ਰੰਗ ਬ੍ਰਹਮ ਗਿਆਨੀ ਕਾ ਵਸੈ ਪ੍ਰਭ ਸੰਗ ਬ੍ਰਹਮ ਗਿਆਨੀ ਕਾ ਨਾਮ ਆਧਾਰ ਬ੍ਰਹਮ ਗਿਆਨੀ ਕਾ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਜਾਗਤ ਬ੍ਰਹਮ ਗਿਆਨੀ ਹੰਬਦ ਤਿਆਗਤ ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਕਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕੈ ਨਹੀਂ ਵਿਨਾਸ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਇੱਕ ਸੰਗਹੇਤਾ ਬ੍ਰਹਮ ਗਿਆਨੀ ਕੈ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ ਬ੍ਰਹਮ ਗਿਆਨੀ ਕਾ ਬਡ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਬਡ ਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਾਲ ਬਲ ਜਾਈਐ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕਾ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਿਆਖਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀ ਮਿਤ ਗੌਣ ਬਖਾਨਾ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾ ਅੰਤਰਾ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਤ ਜੀਵਨ ਨਿਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਅਨਾਥ ਕਨਾਥ ਬ੍ਰਹਮ ਗਿਆਨੀ ਕਾ ਸਭ ਉਪਰਹਾਥ ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ ਉਰ ਤਾਰਾ ਜੋ ਅੰਤਰ ਨਾਮ ਸਰਬ ਮੈਂ ਭੇਖ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਨਾਨਕ ਉਹ ਅਪਰਸ ਸਗਲ ਨਿਸਤਾਰ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਭਾਰਤ ਰਿਆ ਰੂਪ ਨਾ ਭੇਖੇ ਨੇਤਰ ਸਾਧਗੀ ਟਹਿਲ ਸੰਸੰਗ ਹੇਤ ਕਰਨ ਨਾ ਸੁਣੈ ਕਾਹੂ ਕੀ ਨਿੰਦਾ ਸਭ ਤੇ ਜਾਣਾ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਵਾਸਨਾ ਮਨ ਤੇ ਡਰੈ ਇੰਦਰੀ ਜਿਤ ਪੰਜ ਦੁਖ ਤੇ ਰਹਿਤ ਨਾਨਕ ਕੋਟ ਮਦੇ ਕੋਇ ਸਾ ਪਰਸ ਬੈਸਨੋ ਸੋ ਜੇ ਸੁਪਰ ਸੋ ਪਰਸਾਨ ਬਿਸਨ ਕੀ ਮਾਇਆ ਤੇ ਹੋਏ ਪਿੰਨ ਕਰਮ ਕਰਤ ਹੋਵੈ ਨੇ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਹੂ ਫਲਕੀ ਚਨਿ ਬਾਂਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜ ਅਵਰ ਨਾਮ ਜਪਾਵੈ ਨਾਨਕ ਵੈਸਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗਾ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਪਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਤਸੰਗ ਪਾਪਾ ਮਲਕ ਹੋਵੈ ਭਗਵਤੀ ਕੀ ਮਤ ਉੱਤਮ ਹੋਵੈ ਭਗਵੰਤ ਕੀ ਟਹਿਲ ਕਰੇ ਨਿਤਨੀਤ ਮਨ ਧਨ ਅਰਪੈ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੈ ਬਸਾ ਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਹੈ ਸੁਧੈ ਰਾਮ ਨਾਮ ਸਰ ਰਸ ਪੀਵੈ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਬਸਾ ਵੈ ਨਾਨਕ ਹਰ ਕੀ ਕਥਾ ਹਿਰਦੈ ਬਸਾ ਵੈ ਸੋ ਪੰਡਿਤ ਫਿਰ ਜੋ ਨਾ ਆਵੈ ਵੇਦ ਪ੍ਰਾਣ ਸਿਮਿਤ ਬੂਝੈ ਮੂਲ ਸੂਖਮ ਅਨਜਾਨਾ ਸਥੂਲ ਚੌ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਦੇਸ ਬੀਜ ਮੰਤਰ ਸਰਬ ਕੋ ਗਿਆਨ ਚੌ ਵਰਨਾ ਮੈਂ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਤਸੰਗ ਪਾਵੈ ਜਨ ਕੋਇ ਕਰ ਕਿਰਪਾ ਅੰਤਰ ਉਰਤਾਰਾ ਪਸ ਪ੍ਰੇਤ ਮੁਗਤ ਪਾਤਰ ਕੋ ਤਾਰ ਸਰਬ ਲੋਕ ਕਾ ਉਖਦ ਨਾਮ ਕਿਲਿਆਂ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤਨਾ ਪਾਈਐ ਧਰਮ ਨਾਨਕ ਤਿਸ ਮਿਲੇ ਜਿਸ ਲਿਖਿਆ ਤੁਰ ਕਰਮ ਜਿਸ ਕੇ ਮਨ ਪਾਰ ਬਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮ ਦਾਸ ਆਤਮ ਰਾਮ ਤਿਸ ਨਦਰੀਆਂ ਆਇਆ ਦਾਸ ਦੁ ਸੰਤਨ ਪਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਣ ਸੋ ਦਾਸ ਦਰਗਹਿ ਪਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋਜੀ ਪਰਾ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜਿਨਮਕ ਸੋ ਕਹਾਵੈ ਤੈਸਾ ਹਰਿ ਤੈਸਾ ਸੋਗ ਸਦਾ ਅਨੰਤ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਸਮਾਟੀ ਤੈਸਾ ਅੰਮ੍ਰਿਤ ਤੈਸੀ ਬੇਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖਈਐ ਜੀਵਨ ਮੁਕਤ ਪਾਰ ਭਰਮ ਕੇ ਸਗਲੇ ਠਾਉ ਜਿਤ ਜਿਤ ਕਰ ਰਾਖੈ ਤੈਸਾ ਤਨੋ ਆਪੇ ਕਰਨ ਕਰਾਵਨ ਜੋਗ ਪ੍ਰਭਾਵ ਸੁਫਨ ਹੋਗ ਪਸਰ ਆਪ ਹੋ ਜਾਣ ਤਤ ਰੰਗ ਲਖ ਨਾ ਜਾਏ ਪਾਰ ਭਰਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਭਰਮ ਕਰਤਾ ਅਵਿਨਾਸ਼ ਸਦਾ ਸਦਾ ਸਦਾ ਦਯਾਲ ਸਿਮਰ ਸਿਮਰ ਨਾਨਕ ਭੈ ਨਿਹਾਲ ਸਲੋਕ ਉਸਤਤ ਕਰਹਿ ਅਨੇਕ ਜਾਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਬਿਧ ਅਨਕ ਪ੍ਰਕਾਰ ਅਸ਼ਟਪਦੀ ਕਈ ਕੁਟ ਹੋਇ ਪੁਜਾਰੀ ਕਈ ਕੁਟਾਚਾਰ ਵਿਵਹਾਰੀ ਕਈ ਕੁਟ ਪੈ ਤੀਰਥ ਵਾਸੀ ਕਈ ਕੁਟ ਬਨ ਭਰਮੈ ਦਾਸੀ ਕਈ ਕੁਟ ਵੇਦ ਕੇ ਸਰੋਤੇ ਕਈ ਕੁਟ ਤਪੀ ਸਰਹੋਤੇ ਕਈ ਕੁਟ ਆਤਮ ਧਿਆਨ ਤਾਰੇ ਕਈ ਕੁਟ ਕਵ ਕਵ ਵਿਚਾਰੇ ਕਈ ਕੁਟ ਨਵਤਨ ਨਾਮ ਧਿਆਵੈ ਨਾਨਕ ਕਰਤੇ ਕੰਤ ਨਾਮ ਪਾਵੈ ਕਈ ਕੁਟ ਪਏ ਅਭਿਮਾਨੀ ਕਈ ਕੁਟ ਅੰਧ ਅਗਿਆਨੀ ਕਈ ਕੁਟ ਕਿਰਪਨ ਕਠੋਰ ਕਈ ਕੁਟ ਭੇਗਾਤਮ ਨਿਕੋਰ ਕਈ ਕੁਟ ਪਰ ਦਰਬ ਕੋਹਿਰਾ ਕਈ ਕੁਟ ਪਰ ਦੁੱਖ ਨਾ ਕਰੇ ਕਈ ਕੁਟ ਮਾਇਆ ਸ਼ਰਮ ਮਾਹੇ ਕਈ ਕੁਟ ਪਰਦੇਸ਼ ਪ੍ਰਮਾਹੇ ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਨਾ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬਿਰਖ ਨੇ ਪਜਾਏ ਕਈ ਕੋਟ ਪਵਨ ਪਾਣੀ ਬੈ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਤਸਿਅ ਸੂਰਨ ਖੇਤਰ ਕਈ ਕੋਟ ਦੇਵਦਾਨ ਵਿੰਦਰ ਸਿਰ ਛਤਰ ਸਗਲ ਸਮਗਰੀ ਆਪਣਾ ਸੂਤਾਰਾ ਨਾਨਕ ਜਿਸ ਜਿਸ ਭਾਵਤ ਸਤਾਰਾ ਕਈ ਕੋਟ ਰਾਜਸਥਾਮ ਸਤ ਕਈ ਕੋਟ ਭੇਦ ਪ੍ਰਾਣ ਸਿਮਰਤ ਅਸਾਸ ਕਈ ਕੋਟ ਕੀ ਰਤਨ ਸੰਬੰਧ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵੰਥੀ ਵੇ ਕਈ ਕੋਟ ਜਾ ਕੇ ਨਿਰਪਸਾਚ ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਜ ਸਭ ਤੇ ਨੇਰਾ ਸਭ ਉੱਤੇ ਦੂਰ ਨਾਨਕ ਆਪ ਲਿਪਤ ਰਹਾ ਭਰਪੂਰ ਕਈ ਕੁਟ ਪਾਤਾਲ ਕੇ ਵਾਸੀ ਕਈ ਕੁਟ ਨਰਕ ਸੁਰਗ ਨਿਵਾਸੀ ਕਈ ਕੁਟ ਜਨਮੈ ਜੀਵੈ ਮਰੈ ਕਈ ਕੁਟ ਬਚੋਨੇ ਫਿਰੈ ਕਈ ਕੁਟ ਬੈਠਦੀ ਖਾਹੇ ਕਈ ਕੁਟ ਘਲ ਥਕ ਪਾਹੇ ਕਈ ਕੁਟ ਕੀਰਤਨ ਮਹੰਤ ਕਈ ਕੁਟ ਮਾਇਆ ਮੈਂ ਚਿੰਤ ਜਹ ਜਹ ਪਾਣਾ ਤਨ ਤਹ ਰਾਖੇ ਨਾਨਕ ਸਭ ਕਿਛੁ ਪ੍ਰਭ ਕੈ ਹਾਥੇ ਕਈ ਕੁਟ ਭੈ ਬੈਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਪਾਰ ਬਮ ਲਹੰਤੇ ਕਈ ਕੋਟ ਦਰਸ਼ਨ ਪ੍ਰਪਾਸ ਤਿਨ ਕੋ ਮਿਲਿਓ ਪ੍ਰਭ ਅਬਿਨਾਸ ਕਈ ਕੋਟ ਮੰਗ ਸਤਸੰਗ ਪਾਰ ਬਮ ਤਿਨ ਲਾਗਾ ਰੰਗ ਜਿਨ ਕੋ ਹੋਇ ਆਪ ਸੋ ਪ੍ਰਸੰਨ ਨਾਨਕ ਤੇਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਅਕਾਸ ਬ੍ਰਹਿਮੰਡ ਕਈ ਕੋਟ ਹੋਇ ਅਵਤਾਰ ਕਈ ਜੁਗਤ ਕਿੰਨੋ ਵਿਸਥਾਰ ਕਈ ਵਾਰ ਪਸਰੋ ਪਸਾਰ ਸਦਾ ਸਦਾ ਏਕ ਏਕ ਅੰਕਾਰ ਕਈ ਕੋਟ ਕਿੰਨੇ ਬਪਾਂਤ ਪ੍ਰਤਿ ਪ੍ਰਮਾਦ ਸਮਾਤ ਤਾਕਾ ਅੰਤ ਨਾ ਜਾਣੈ ਕੋਹੇ ਆਪੇ ਆਪ ਨਾਨਕ ਪ੍ਰਭ ਸੋਈ ਕਈ ਕੋਟ ਪਾਰ ਬਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੁਟ ਤਤ ਕੇ ਬੇਤੇ ਸਨ ਹਰੀ ਕੋ ਨੇਤਰੇ ਕਈ ਕੁਟ ਨਾਮ ਰਸ ਪੀਵੈ ਅੰਬਰ ਪੈਸਾ ਸਦੀ ਜੀਵੈ ਕਈ ਕੁਟ ਨਾਮ ਗੁਣ ਗਾਵਾ ਆਤਮ ਰਸ ਸਮਾਵੈ ਆਪਣੇ ਜਨ ਕੋ ਸਤ ਸਤ ਸਮਾਰੇ ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸਲੋਕ ਕਾਰਣ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਈ ਨਾਨਕ ਤਿਸ ਬਲਹਾਰ ਨ ਜਲ ਥਲ ਮਹੀ ਜਲ ਸੋ ਅਸ਼ਟਪਦੀ ਕਾਰਨ ਕਰਾਵਨ ਕਰਨੇ ਜੋਗ ਜੋਤਿਸ ਪਾਵੈ ਸੋਈ ਹੋ ਗਿਰ ਮੈਂ ਥਾ ਪੁੱਤ ਆਪਣਾ ਹਰ ਅੰਦਰ ਕਿਛ ਪਾਰਾ ਵਾਰਾ ਹੁਕਮੈ ਧਰ ਧਰ ਰਹਾਵੈ ਹੁਕਮੈ ਬੂਝੈ ਹੁਕਮ ਸਮਾਵੈ ਹੁਕਮੈ ਵਿੱਚ ਨਿਚ ਵਿਵਹਾਰ ਹੁਕਮੈ ਅਨਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮਰੈ ਸਮਾਈ ਪ੍ਰਭਾਵ ਮਾਨੁਖ ਗਤ ਪਾਵ ਪ੍ਰਭਾਵਤ ਪਾਤਰ ਤਰਾਵੈ ਪ੍ਰਭਾਵੈ ਬਿਨ ਸਾਸਤ ਰਾਖੈ ਪ੍ਰਭਾਵਤ ਹਰ ਗੁਣ ਭਾਖੈ ਪ੍ਰਭਾਵਤ ਪਤ ਦੁਆਰੇ ਆਪ ਕਰੇ ਆਪਣੇ ਵਿਚਾਰਾ ਦੋਹਾਂ ਸਿਰਾਂ ਕਾਵ ਸੁਆਮੀ ਖੇਲੇ ਬਿਗਸੈ ਅੰਤਰਜਾਮੀ ਜੋ ਭਾਵ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰਨਾਵੈ ਕੋ ਮਾਨੁਖ ਤੇ ਕਿਆ ਹੋਇਆਵੈ ਜੋਤਿਸ ਭਾਵ ਸੋਈ ਕਰਾਵੈ ਇਸਕੇ ਹੱਥ ਸੁਖੇਲੇ ਸਭ ਕਿਸੇ ਜੋਤਿਸ ਭਾਵ ਸੋਈ ਕਰੇ ਅਣਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਣਾ ਆਪ ਬਚੈ ਪਰ ਮੈਂ ਭੁੱਲਾ ਤਾਂ ਜਿਸ ਤਾਵੈ ਨਿਮਖ ਮਾਹੇ ਚਾਰ ਕੁੰਟ ਫੇਰ ਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਕਿਨ ਮੈਂ ਨੀਚ ਗੀਟ ਗੁਰ ਰਾਜ ਪਾਰ ਬਮ ਗਰੀਬ ਨਿਵਾਜ ਜਾ ਕਾ ਦ੍ਰਿਸ਼ਟ ਕਛੂ ਨਾ ਆਵੈ ਤਿਸ ਸਤਕਾਲ ਦਾਸ ਜਿਸ ਪ੍ਰਗਟ ਆਵੈ ਜਾ ਕੋ ਆਪਣੀ ਕਰੈ ਬਖਸ਼ੀਸ਼ ਤਾਂ ਕਾ ਲੇਖਾ ਨਾ ਕਰਨ ਜਗਦੀਸ਼ ਜੀਓ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਿਨਤ ਅਪਨਾਈ ਨਾਨਕ ਜੀਵੈ ਦੇਖ ਬਡਾ ਇਸ ਕਾ ਬਲ ਨਾ ਹੀ ਸਾਧ ਕਰਨ ਕਰਾਉਣ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ज्योतिष पावा सोई फणती यो कबू ऊंच नीच में बसा कबू सो घर खरंगसा कबू नित चंद व्यवहार कबू उबा काश पयाल कबू बेता ब्रह्म विचार नानक मिलावन हार कबू नित कर बहु पांत कबू सोय रह दिन रात कबू महाक्रोध बिकराल कबू सर्प की हुतरवाल कबू हो बै बैठ राजा कबू पेखारी नीच का साजा कबू अपकीरत में आवै कबू पला पला कहावै ज्यो प्रभ राखत वीर गुरप्रसाद नानक सच कह कबू हुए पंडित करे बख्यान कबू मोन धारी लावे ध्यान कबू तट तीर सिस नान कबू सिस साधक मुख ज्ञान कबू कीट हस्त पतंग हुए जी अनक जुन परम प्रवी नाना रूप जो संगी दिखावे जो प्रभावत बन छावे ज्योतिष पावे सोई हुए नानक दूजा वरना कोई कबू सा संगत पावे सा संत वरण आवै अंतर हुई ज्ञान प्रगास सा स्थान कर नहीं विनाश मन तन नाम रति करंग सदा बस परवम कह संग जो जल मै जलाय खटाना तो ज्योति संग जो समाना मिट गए गवन पाए विश्राम नानक प्रभ कह सत कुरबान श्लोक सुखी बस मसकीनिया आप निवार तले बड़े बड़े अहंकारिया नानक गर्भ गले हे अष्टपदी जिसका अंतर राजमान सो नरक पति हो बसवान जो जन्म जो बनवंत सो होवत बिष्टा कर जन तापस को कर्मंत कहव जन्म रब जोन परमावा तान भूमिका जो कर गुमान सो मूर्खन दा अज्ञान कर कृपा जिसके हृदय गरीबी वसावा नानकी है मुखता गह सुख पावा तन मंता हुई कर गर बावा तृण समन कह संग न जावा भो लश्कर मान खूपर करे आस पाल पीतर ताका हुई बिनाश सब ते आप जान बलवंत खिनम हो जाए पसमंत किसना बद आप अहंकारी धर्म रह कर खुआरी गुरु कृपा सा जाका मिटे अभिमान सो जन नानक दरगह परवान कोट कर्म करे हौ तारे श्रम पावा सगले फिर थारे अनक तपस्या करे अहंकार नरक सुर्ग फेर फिर अवतार अनक जतन कर आत्म नहीं द्रवा हर तरक को कैसे गव आपस को जो पला कहाव तिस पलाई निकट नाव सर्व की जिन जाका मन हुए कह नानक ता की निर्मल सोए जब लग जाना मुझदे काश हुए तब इसको सुख ना ही खोए जाबे जाना मैं किश करता तबला गर्भ जोन में फिरता जब तारा को बहरी मी तबला निचल ना ही जीत जाब लग मोह मगन संग माए तब लग धर्म राय देश जाए प्रभ कृपा ते बंधन टूट गुर प्रसाद नानक हो छूट सहस खटे लाख कोट तावे त्रिपत नावे माया पाछा पावे अनक भोग भिक्षा के कर ना त्रिपत आव खप खमरा बिना संतोख नहीं को राजा स्वप्न मनोरथ बेसे सब काज नाम रंग सर्व सुख होए बड़ भागी किसे प्राप्त होए करण करावन आपे आप सदा सदा नानक हर जाप करण करावन करण हार इसके अत कहां विचार जैसी दृष्ट करे तैसा हुए आपे आप प्रवस हुए जो किश कीनो स्वप्न रंग सब ते दूर सब हुंका संग बुझे देख करे विवेक आपे एक आपे अनेक मरण बिनस आव न जाय नानक सद ही रह समाय आप उपदेसा समझ आप आपे रज सबका साथ आप किनो आपन विस्तार सबका शुष्का ओह करण हार उसते पिन कहो किश होए थान थनंतर एक सोए अपने चलते आप करण हार कौत कर रंग अपार मन में आप मन अपने माहे नानक कीमत कहना जाए सत सत सत प्रभ स्वामी गुर प्रसाद किने बख्यानी सच सच सच सब कीना कोट मदे किने बिरले चीना पला पला पला तेरा रूप आत सुंदर अपार अनूप निर्मल निर्मल निर्मल तेरी बाणी काड़ काड़ सुनी श्रवण बख्यानी पवित्र पवित्र पवित्र पुनीत नाम जप नानक मन प्रीत पवित्र पवित्र पवित्र पुनीत नाम जप नानक मन प्रीत वाहिगुरु जी का खालसा वाहिगुरु जी की फतेह। परम सत्कार योग गुरु रूप सा संगत जीओ आप लड़ीवार चल रहे श्री सहज पाठ सरवण कर रहे सी हुण समा है शब्द चौंकी सोदर दा सेवा नभा रहे हन सत्कार जो भाई साहब भाई दिलबाग सिंह जी तिना दा रागी जथा आओ तिना दे पासों गुरबाणी शब्द कीर्तन दे नाल जुड़िए जी वाहिगुरु जी का खालसा वाहिगुरु जी की फतेह।

ਦੁੱਖ ਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ ਜਾਂ ਹੁਕਰੀ ਨਾ ਹੋਈ। ਮਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ। ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਿਹਾ। ਤੂੰ ਸੱਚਾ ਸਾਹਿਬ ਸਿਵਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ

ਖਾਸਾ ਮਹਲਾ ਪਹਿਲਾ ਸੋਹਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੀ ਵੜਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕਿਉਂ ਵਡਿਆਈਆ ਤੋਦ ਵੇਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੇ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਵਤੀ ਪਰੇ ਤੇਰੇ ਭੰਡਾਰਾ ਜਿਹ ਤੋਂ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨਾਰਾ ਆਸਾ ਮਹਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਊਂ ਆਖਣੇ ਔਖਾ ਸਾਚਾ ਨਾਊਂ ਸਾਜੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਗਾਏ ਚਲੀਏ ਦੋ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਜੇ ਨਾਮ ਕੀ ਤਿਲ ਵਡਿਆਈ ਆਖ ਕੇ ਕੀ ਮਨ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੂਖੇ ਭੋਗ ਗੋਣੇ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਸਾਰਹਿ ਤੇ ਕਮ ਜਾਤ ਨਾਨਕ ਨਾਮੇ ਬਾਸ ਨਾਰਾ ਗੁਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸੁਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਗੇ ਵੜ ਭਾਵ ਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਿਮਲ ਸੰਗਤ ਗੁਣ ਪ੍ਰਗਾਸ